ਨਮਸਕਾਰ। FM ਬੈਂਡ 102.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਦਿਨ ਗੁਰੂਵਾਰ ਏ, ਸ਼ਕ ਸੰਵਤ 1948 ਦੇ ਜੇਸ਼ਟ ਮਹੀਨੇ ਦੀ 28 ਤਾਰੀਖ, ਤਦ ਅਨੁਸਾਰ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 18 ਤਾਰੀਖ ਏ। ਇਸ ਵੇਲੇ ਸਵੇਰ ਦੇ 5:58 ਤੇ 40 ਸੈਕਿੰਡ ਹੋਏ ਨੇ। ਸਾਡੇ ਅੱਜ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ ਅਤੇ ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਆਕਾਸ਼ਵਾਣੀ ਐਫ ਐਮ ਰੇਨਬੋ ਤੇ ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਪਰਿਚੇ ਦੇ ਤਹਿਤ। ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ ਤੁਸੀਂ ਸੁਣੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਐਫ ਐਮ ਨਿਊਜ਼ ਹੈੱਡਲਾਈਨਸ ਸਵੇਰੇ 7 ਵਜੇ ਅਤੇ ਉਸ ਤੋਂ ਠੀਕ ਬਾਅਦ ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਸੁਣ ਪਾਓਗੇ ਗੁੱਡ ਮਾਰਨਿੰਗ ਜਲੰਧਰ ਜੋ ਚੱਲੇਗਾ 8:30 ਵਜੇ ਤੱਕ। ਸਵੇਰੇ 8:30 ਵਜੇ ਪੰਜਾਬੀ ਖਬਰਾਂ, ਤੇ 8:40 ਤੇ ਸਾਡਾ ਪੰਜਾਬੀ ਗਾਣਿਆਂ ਦਾ ਖਾਸ ਸੈਗਮੈਂਟ ਸੁਣੋਗੇ ਅੱਡੀ ਟੱਪਾ। ਸਵੇਰੇ 9:00 ਵਜੇ ਐਫ ਐਮ ਨਿਊਜ਼

ਹੈਡਲਾਈਨਸ ਤੋਂ ਠੀਕ ਬਾਅਦ ਤੁਹਾਡਾ ਮਨਪਸੰਦੀਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਸ ਵਿੱਚ ਤੁਸੀਂ ਵੀ ਵਟਸਐਪ 'ਤੇ ਆਪਣੇ ਆਡੀਓ ਮੈਸੇਜਿਸ ਭੇਜ ਕੇ ਸ਼ਾਮਿਲ ਹੋ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਸਵੇਰੇ 10 ਵਜੇ FM ਨਿਊਜ਼ ਹੈਡਲਾਈਨਸ ਅਤੇ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਗੀਤ ਬਹਾਰ। FM ਨਿਊਜ਼ ਹੈਡਲਾਈਨਸ ਸਵੇਰੇ 11 ਵਜੇ ਅਤੇ ਉਸ ਤੋਂ ਠੀਕ ਬਾਅਦ ਲਾਈਵ ਟੈਲੀਫੋਨ ਇਨ ਪ੍ਰੋਗਰਾਮ ਇੰਜੋਏ ਕਰੋਗੇ ਪੰਜਾਬੀ ਤੜਕਾ। ਦੁਪਹਿਰ 12 ਵਜੇ FM ਨਿਊਜ਼ ਹੈਡਲਾਈਨਸ ਸੁਣਨ ਤੋਂ ਠੀਕ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ, ਜਿਸ ਦੇ ਵਿੱਚ ਤੁਸੀਂ ਆਪਣੇ ਪਿਆਰੇ ਘਰ ਨੂੰ ਪਿਆਰਾ ਅਤੇ ਹੋਰ ਖੂਬਸੂਰਤ ਔਰ ਲਾਈਫ ਨੂੰ ਹੈਲਦੀ ਅਪਡੇਟਿਡ ਲਾਈਫ ਸਟਾਈਲ ਨੂੰ ਰੱਖਦੇ ਹੋਏ ਟਿਪਸ ਨੋਟ ਕਰ ਪਾਉਂਗੇ ਪ੍ਰੋਗਰਾਮ ਦੇ ਦਰਮਿਆਨ। ਦੁਪਹਿਰ 1 ਵਜੇ ਮਿਡ ਡੇ ਮੈਲੋਡੀਜ਼, ਪ੍ਰੋਗਰਾਮ ਦਰਮਿਆਨ 1:40 ਤੋਂ 1:50 ਤੱਕ ਪੰਜਾਬੀ ਖਬਰਾਂ ਸੁਣੋਗੇ। ਦੁਪਹਿਰ 2 ਵਜੇ ਦਿਲ ਅੱਜ ਸ਼ਾਇਰ ਹੈ, 2:30 ਤੇ NCERT ਵੱਲੋਂ ਖਾਸ ਸਪੋਂਸਰਡ ਪ੍ਰੋਗਰਾਮ ਸੁਣ ਪਾਉਂਗੇ ਉਮੰਗ ਸਾਡੇ ਦਿੱਲੀ ਕੇਂਦਰ ਤੋਂ। FM ਰੇਨਬੋ ਦਿੱਲੀ ਕੇਂਦਰ ਤੋਂ ਹੀ ਦੁਪਹਿਰ 3 ਵਜੇ ਸਾਡਾ ਖਾਸ ਪ੍ਰੋਗਰਾਮ ਰੇਡੀਓ ਡਾਕਟਰ। FM ਰੇਨਬੋ ਦਿੱਲੀ ਕੇਂਦਰ ਤੋਂ ਹੀ ਸ਼ਾਮ 4 ਵਜੇ ਖਾਸ ਪ੍ਰੋਗਰਾਮ ਸੁਣੋਗੇ ਸੰਦੇਸ਼ ਟੂ ਸੋਲਜਰਸ। ਯੁਵਾ ਦੋਸਤ ਲੈ ਕੇ ਆਉਣਗੇ ਪ੍ਰੋਗਰਾਮ ਯੁਵਾਣੀ ਸ਼ਾਮ 5 ਵਜੇ। ਸਾਡਾ ਖਾਸ ਦ ਈਵਨਿੰਗ ਸ਼ੋਅ ਇੰਜੋਏ ਕਰੋਗੇ ਲਵ ਯੂ ਜ਼ਿੰਦਗੀ ਸ਼ਾਮ 6 ਵਜੇ FM ਰੇਨਬੋ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਦਰਮਿਆਨ 6:20 ਤੋਂ 6:30 ਤੱਕ ਪ੍ਰਾਦੇਸ਼ਿਕ ਖਬਰਾਂ ਅਤੇ ਮੁੜ ਜਾਰੀ ਰਹੇਗਾ 6:30 ਤੋਂ 7 ਵਜੇ ਤੱਕ ਲਵ ਯੂ ਜ਼ਿੰਦਗੀ। ਤਾਜ਼ਾ ਖਬਰਾਂ ਤੋਂ ਜਾਣਕਾਰੀ ਲੈ ਪਾਉਂਗੇ ਸ਼ਾਮ 7 ਵਜੇ FM ਨਿਊਜ਼ ਹੈਡਲਾਈਨਸ ਦੇ ਜ਼ਰੀਏ ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਫਿਲਮੀ ਦੁਨੀਆ। FM ਨਿਊਜ਼ ਹੈਡਲਾਈਨਸ ਰਾਤ 8 ਵਜੇ ਵੀ ਅਤੇ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਮਸਤੀ ਜੰਕਸ਼ਨ। ਇੱਕ ਵਾਰੀ ਫਿਰ ਤੋਂ ਰਾਤ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਦਿਲ ਚਾਹਤਾ ਹੈ। ਪ੍ਰੋਗਰਾਮ ਸ਼ਾਮੇ ਗਜ਼ਲ ਰਾਤ 10 ਵਜੇ ਅਤੇ 10:30 ਸਾਡੀ ਸਭਾ ਦਾ ਆਖਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਇੱਕ ਪਿਆਰ ਕਾ ਨਗਮਾ ਹੈ। ਇਹ ਸਨ ਸਾਡੇ ਹੁਣ ਦੇ ਸਾਡੇ ਅੱਜ ਦੇ ਹੁਣ ਤੋਂ ਲੈ ਕੇ ਰਾਤ ਤੱਕ ਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦੇ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ।

ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜੇਕਰ ਅਸੀਂ ਆਪਣੇ ਪਰਮ ਪਿਤਾ ਪਰਮਾਤਮਾ ਆਪਣੇ ਸਤਿਗੁਰ ਦੇ ਅੱਗੇ ਆਪਣੇ ਦੁੱਖ ਖੋਲ੍ਹਦੇ ਹਾਂ, ਆਪਣਾ ਦਿਲ ਖੋਲ੍ਹ ਕੇ ਰੱਖਦੇ ਹਾਂ, ਤਾਂ ਪਰਮਾਤਮਾ ਸਾਡੇ ਸਾਰੇ ਕਸ਼ਟ, ਸਾਡੇ ਸਾਰੇ ਹੀ ਵਿਕਾਰ ਦੂਰ ਕਰਦੇ ਨੇ।

ਪਰਮਾਤਮਾ ਸਾਡੇ ਮਨ ਦੀ, ਸਾਡੇ ਦਿਮਾਗ ਦੀ, ਸਾਡੀ ਸੋਚ ਦੀ ਹਰ ਗੱਲ ਪੜ੍ਹ ਸਕਦਾ ਹੈ। ਅਤੇ ਜਦੋਂ ਅਸੀਂ ਦੁਚਿੱਤੀ 'ਚ ਫਸੇ ਹੁੰਦੇ ਹਾਂ ਤਾਂ ਉਦੋਂ ਸਿਰਫ ਅਤੇ ਸਿਰਫ ਪਰਮਾਤਮਾ ਦਾ ਨਾਮ ਆਪਣੀ ਜ਼ੁਬਾਨ ਤੋਂ ਅਤੇ ਆਪਣੇ ਮਨ ਤੋਂ ਬੋਲ ਕੇ ਹੀ ਸਾਨੂੰ ਸ਼ਾਂਤੀ ਮਿਲ ਸਕਦੀ ਹੈ।

FM 102.7 MHz ਦੇ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਹੁਣ ਤੁਸੀਂ ਸੁਣ ਰਹੇ ਹੋ FM ਰੇਨਬੋ 102.7 ਤੇ 103.6 MHz ਤੇ।

ਐਫਐਮ ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਐਫਐਮ ਬੈਂਡ 103.6 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ, ਔਂਕੜਾਂ ਅਤੇ ਸੰਕਟ ਸਾਡੇ 'ਤੇ ਆਏ ਰਹਿੰਦੇ ਨੇ, ਪਰ ਜੇਕਰ ਅਸੀਂ ਆਪਣੇ ਗੁਰੂ ਨੂੰ, ਆਪਣੇ ਪਰਮੇਸ਼ਵਰ ਨੂੰ ਆਪਣਾ ਪਿਤਾ ਜਾਂ ਮਾਤਾ ਮੰਨ ਕੇ

ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ, ਔਂਕੜਾਂ ਅਤੇ ਸੰਕਟ ਸਾਡੇ 'ਤੇ ਆਏ ਰਹਿੰਦੇ ਨੇ, ਪਰ ਜੇਕਰ ਅਸੀਂ ਆਪਣੇ ਗੁਰੂ ਨੂੰ, ਆਪਣੇ ਪਰਮੇਸ਼ਵਰ ਨੂੰ ਆਪਣਾ ਪਿਤਾ ਜਾਂ ਮਾਤਾ ਮੰਨ ਕੇ ਸਾਰੀਆਂ ਦੁੱਖ, ਤਕਲੀਫਾਂ ਅਤੇ ਸੰਕਟ ਉਹਨਾਂ ਦੇ ਚਰਨਾਂ 'ਚ ਰੱਖਦੇ ਹਾਂ ਤਾਂ ਉਹ ਸਾਡੀ ਮਦਦ ਕਰਨ ਜ਼ਰੂਰ ਆਉਂਦੇ ਨੇ।

ਇੱਕੋ ਪਰਮ ਪਿਤਾ ਪਰਮਾਤਮਾ ਹੀ ਹੈ, ਉਹ ਈਸ਼ਵਰ ਹੀ ਹੈ ਜੋ ਸਾਡੇ ਸਾਰੇ ਕਾਰਜ ਸਵਾਰਨ ਵਿੱਚ ਅਤੇ ਪੂਰੇ ਕਰਨ ਦੇ ਵਿੱਚ ਸਹਾਈ ਹੈ।

0: ਇਸ ਸੰਸਾਰ ਦੇ ਵਿੱਚ ਸਿਰਫ ਇੱਕ ਪਰਮਾਤਮਾ ਦਾ ਨਾਮ ਹੀ ਸੱਚਾ ਹੈ, ਬਾਕੀ ਸਭ ਮੋਹ ਮਾਇਆ ਹੈ। ਇਸ ਸੰਸਾਰ ਦੇ ਇਸ ਭਵਸਾਗਰ 'ਚੋਂ ਬਾਹਰ ਨਿਕਲਣ ਦੇ ਲਈ ਸਿਰਫ ਅਤੇ ਸਿਰਫ ਉਸ ਈਸ਼ਵਰ ਦਾ ਨਾਮ ਹੀ ਕੰਮ ਆਉਂਦਾ ਹੈ।
1: ॐ शुक्लां भरतरं विष्णुं शशिवर्णं चतुर्भुजं।

ਐਫਐਮ ਰੇਨਬੋ ਦੀ ਕੜੀ ਤੇ ਸਵੇਰ ਦੇ 7 ਵਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਮਾਲੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸ੍ਰੀ ਮੋਦੀ ਨੇ G7 ਸਿਖਰ ਸੰਮੇਲਨ ਤੋਂ ਅਲੱਗ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਸ੍ਰੀ ਮੋਦੀ ਨੇ ਜਰਮਨ ਚਾਂਸਲਰ ਫਰੈਡਰਿਕ ਮਰਟਸ ਦੇ ਨਾਲ ਵੀ ਦੁਵੱਲੀ ਮੀਟਿੰਗ ਕੀਤੀ ਏ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰਾਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਾਇਆ ਜਾਵੇਗਾ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਉਸ ਸੰਦੇਸ਼ ਨੂੰ ਰੱਦ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੱਲੋਂ ਜਾਰੀ ਇੱਕ ਪੱਤਰ ਵਿੱਚ ਆਪਰੇਸ਼ਨ ਸਿੰਦੂਰ 2 ਦੀਆਂ ਤਿਆਰੀਆਂ ਦੀ ਤਜਵੀਜ਼ ਏ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਹਤਕਰ ਨੇ ਖੁਲਾਸਾ ਕੀਤਾ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਸ੍ਰੀ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ। ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਂਕੀਆਂ ਕਾਇਮ। ਪੰਜਾਬ ਦੇ ਖਜ਼ਾਨਾ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਇਲ ਅਲਕੋਹਲ ਤੇ ਪਾਬੰਦੀ ਲਾਉਣ ਵਾਸਤੇ ਫੌਰਨ ਕਦਮ ਚੁੱਕਣ ਦੀ ਅਪੀਲ ਕੀਤੀ। ਅਤੇ ਕ੍ਰਿਕਟ ਵਿੱਚ ਭਾਰਤ ਨੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਅਫਗਾਨਿਸਤਾਨ ਨੂੰ 170 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ

ਖਾਮੋਸ਼ੀਆਂ ਕਈ ਵਾਰੀ ਬੜਾ ਕੁਝ ਕਹਿ ਜਾਂਦੀਆਂ ਨੇ ਕਿ ਸਾਡੇ ਦਿਲ ਦਿਮਾਗ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਔਰ ਅਸੀਂ ਕਈ ਵਾਰੀ ਉਸਨੂੰ ਨਾ ਸਮਝ ਪਾਉਂਦੇ ਹਾਂ ਅਤੇ ਨਾ ਡਿਸਕ੍ਰਾਈਬ ਕਰ ਪਾਉਂਦੇ ਹਾਂ, ਐਕਸਪਲੇਨ ਕਰ ਪਾਉਂਦੇ ਹਾਂ, ਨਾ ਕਿਸੇ ਨੂੰ ਸਮਝਾ ਪਾਉਂਦੇ ਹਾਂ। ਔਰ ਸ਼ਾਇਦ ਕਈ ਵਾਰੀ ਸਾਨੂੰ ਆਪਣੀ ਗੱਲ ਕਹਿਣ ਨੂੰ ਜਦੋਂ ਸ਼ਬਦ ਨਹੀਂ ਨਾ ਮਿਲਦੇ ਉਦੋਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਖਾਮੋਸ਼ੀ ਨੂੰ ਕੋਈ ਪੜ੍ਹ ਲਵੇ, ਸਾਡੇ ਬਿਨਾਂ ਦੱਸੇ ਸਾਨੂੰ ਉਹ ਸਮਝ ਲਵੇ। ਇੰਨਾ ਤਾਂ ਹਰ ਕੋਈ ਚਾਹੁੰਦਾ ਹੈ, ਲੇਕਿਨ ਉਸਦੇ ਲਈ ਬੌਂਡ ਬਹੁਤ ਸਟਰੋਂਗ ਹੋਣਾ ਚਾਹੀਦਾ ਹੈ। ਦੈਟਸ ਵਾਟ ਆਈ ਥਿੰਕ। ਔਰ ਉਸਦੇ ਲਈ ਮੈਨੂੰ ਲੱਗਦਾ ਕਿ ਮਿਹਨਤ ਚਾਹੀਦੀ ਹੁੰਦੀ ਹੈ ਹਰ ਰਿਸ਼ਤੇ ਦੇ ਵਿੱਚ, ਮਿਹਨਤ, ਐਫਰਟਸ ਦੀ, ਕੰਸਿਸਟੈਂਸੀ ਦੀ। ਵਾਟ ਯੂ ਸੇ? ਚਲੋ ਫਿਲਹਾਲ ਤਾਂ ਤੁਸੀਂ ਮੈਨੂੰ ਸੁਣ ਰਹੇ ਹੋ, ਮੈਂ ਹੀ ਦੱਸ ਰਹੀ ਹਾਂ ਤੁਹਾਨੂੰ ਜੋ ਮੈਨੂੰ ਸਮਝ ਆ ਰਿਹਾ ਜਾਂ ਮੈਨੂੰ ਜੋ ਲੱਗਦਾ ਹੈ। ਇੱਕ ਚੀਜ਼ ਮੈਨੂੰ ਹੋਰ ਲੱਗਦੀ ਹੈ, ਉਹ ਇਹ ਹੈ ਕਿ ਅਸੀਂ ਆਪ ਸਾਰੇ ਹੀ ਇੱਕ ਗਿਫਟ ਆ। ਯੈਸ, ਯੂ ਆਰ ਅ ਗਿਫਟ। ਈਵਨ ਔਨ ਦ ਡੇਜ਼ ਯੂ ਡੂ ਨੋਟ ਫੀਲ ਬ੍ਰਾਈਟ, ਜਦੋਂ ਅਸੀਂ ਥੋੜ੍ਹਾ ਜਿਹਾ ਬੁਝੇ ਹੋਏ ਮਹਿਸੂਸ ਕਰਦੇ ਹਾਂ, ਹੁੰਦੇ ਨਾ ਕਈ ਦਿਨ ਕਿ ਅਸੀਂ ਬਹੁਤ ਜ਼ਿਆਦਾ ਮੋਟੀਵੇਟਡ ਜਿਹਾ ਫੀਲ ਹੀ ਨਹੀਂ ਕਰਦੇ, ਬ੍ਰਾਈਟ ਫੀਲ ਨਹੀਂ ਕਰਦੇ ਹੁੰਦੇ, ਥੋੜ੍ਹਾ ਡਲ ਮੂਮੈਂਟ ਆਏ ਹੁੰਦੇ ਨੇ ਲਾਈਫ ਦੇ ਵਿੱਚ। ਲੇਕਿਨ ਇਹ ਸੋਚੋ ਕਿ ਇੱਦਾਂ ਦਾ ਟਾਈਮ ਤਾਂ ਹਰ ਕਿਸੇ 'ਤੇ ਆਉਂਦਾ ਹੈ। ਕਈ ਮੂਡ ਚੇਂਜ ਕਰ ਦਿੰਦੇ ਨੇ, ਕਈ ਵਾਰੀ ਬਹੁਤ ਸਾਰੇ ਫੈਕਟਰ, ਬਹੁਤ ਸਾਰੇ ਕਾਰਨ ਹੁੰਦੇ ਨੇ ਜਦੋਂ ਅਸੀਂ ਲੋ ਫੀਲ ਕਰਦੇ ਹਾਂ, ਡਲ ਮੂਮੈਂਟਸ ਆਉਂਦੇ ਨੇ ਲਾਈਫ 'ਚ। ਲੇਕਿਨ ਉਦੋਂ ਸਾਨੂੰ ਇਹ ਸੋਚਣ ਦੀ ਲੋੜ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡੀ ਕਾਈਂਡਨੈਸ, ਤੁਹਾਡੀ ਨਿਮਰਤਾ ਹੈ ਜਿਹੜੀ, ਤੁਹਾਡੀ ਪ੍ਰੈਜੈਂਸ ਹੈ ਨਾ ਜਿਹੜੀ, ਹੋਣਾ ਕਿਸੇ ਦੇ ਨਾਲ, ਜ਼ਰੂਰੀ ਨਹੀਂ ਹੈ ਕਿ ਹੋ ਕੇ ਆਪਾਂ ਨਾਲ ਕੁਝ ਕਰਨਾ ਹੈ ਜਾਂ ਅਸੀਂ ਕਿਸੇ ਤਰ੍ਹਾਂ ਨਾਲ ਉਸਦੀ ਮਦਦ ਹੀ ਕਰ ਸਕਦੇ। ਕਈ ਵਾਰੀ ਸਾਡੀ ਪ੍ਰੈਜੈਂਸ ਹੀ ਉੱਥੇ ਕਾਫੀ ਹੁੰਦੀ ਹੈ। ਤੁਹਾਡਾ ਹਾਸਾ, ਮੁਸਕਰਾਉਣਾ, ਪਿਆਰੀ ਦੀ ਸਮਾਈਲ, ਤੁਹਾਡੀ ਕੇਅਰ, ਪਰਵਾਹ ਕਰਨੀ, ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈ ਨਾ ਜਿਹੜੀਆਂ ਸਾਨੂੰ ਇੱਕ ਗਿਫਟ ਬਣਾਉਂਦੀਆਂ ਨੇ, ਇੱਕ ਅੱਛਾ ਹਿਊਮਨ ਬਣਾਉਂਦੀਆਂ ਨੇ, ਚੰਗਾ ਮਨੁੱਖ। ਔਰ ਇਹ ਪਿੱਛੇ ਛੱਡ ਕੇ ਜਾਂਦੀ ਹੈ ਇੱਦਾਂ ਦੀ ਇੱਕ ਲਾਈਟ ਜੋ ਅਗਲੇ ਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਭਰਦੀ ਹੈ, ਜਿੱਥੇ ਉਹ ਸ਼ਖਸ ਤੁਹਾਨੂੰ ਦੇਖ ਵੀ ਨਹੀਂ ਪਾ ਰਿਹਾ ਹੁੰਦਾ, ਤੁਹਾਡੀ ਕੀਤੀ ਹੋਈ ਇਹ ਛੋਟੀ ਛੋਟੀ ਕੇਅਰ ਉਸਨੂੰ ਮਹਿਸੂਸ ਹੋ ਰਹੀ ਹੁੰਦੀ ਹੈ। ਸੋ ਇਹੀ ਤਾਂ ਇੱਕ ਗਿਫਟ ਹੈ, ਸਾਡਾ ਗਿਫਟ, ਤੁਹਾਡਾ ਗਿਫਟ। ਅਗਰ ਗਿਫਟ ਬਣਨਾ ਚਾਹੁੰਦੇ ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਅੰਦਰ ਹੋਣੀਆਂ ਚਾਹੀਦੀਆਂ ਹੈ। ਔਰ ਬਸ ਫਿਰ ਦੇਖੋ, ਪ੍ਰੈਸ਼ੀਅਸ ਤਾਂ ਤੁਸੀਂ ਹੈਗੇ ਹੋ, ਲੇਕਿਨ ਜਿਸ ਦੀ ਵੀ ਲਾਈਫ ਦੇ ਵਿੱਚ ਜਾਓਗੇ ਉਸਦੀ ਲਾਈਫ ਨੂੰ ਵੀ ਤੁਸੀਂ ਹੋਰ ਖੁਸ਼ਨੁਮਾ ਕਰ ਦੋਗੇ। ਔਰ ਫਿਰ ਉਹ ਇਨਸਾਨ ਤੁਹਾਡੇ ਨਾਲ ਰਹਿਣਾ ਔਰ ਤੁਹਾਡਾ ਸਾਥ ਕਦੇ ਵੀ ਖੋਣਾ ਨਹੀਂ ਚਾਹੇਗਾ। ਸੋ ਆਰ ਜੇ ਪੂਜਾ ਟੋਹਾਨੀ ਦੇ ਨਾਲ ਟਾਈਮ ਹੋ ਗਿਆ ਹੈ ਅਗਲੇ ਸੌਂਗ ਨੂੰ ਇੰਜੋਏ ਕਰਨ ਦਾ। ਸਟੇ ਟਿਊਨਡ ਓਨ ਦੀ ਔਨ ਐਫ ਐਮ ਰੇਨਬੋ ਐਂਡ ਗੁੱਡ ਮਾਰਨਿੰਗ ਜਲੰਧਰ।

ਸੇਵਾ, ਸਮਰਪਣ ਤੇ ਪਰੋਪਕਾਰ ਦੀ ਮਹਾਨ ਪਰੰਪਰਾ ਚਲਾਉਣ ਵਾਲੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ 420ਵਾਂ ਸ਼ਹੀਦੀ ਪੁਰਬ ਹੈ। ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਸ਼ਹੀਦੀ ਦਿਹਾੜਾ ਹੈ। ਅਧਿਆਤਮਿਕ ਜਗਤ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਰਵੋੱਚ ਸਥਾਨ ਰਿਹਾ ਹੈ। ਬ੍ਰਹਮ ਗਿਆਨੀ ਸ਼੍ਰੀ ਗੁਰੂ ਅਰਜਨ ਦੇਵ ਜੀ

ਸਿੱਖ ਧਰਮ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਜੇਠ ਮਹੀਨੇ ਵਿੱਚ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ।

ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ। ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਇਕੱਠਾ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ। ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਉਸਾਰੀ ਨੂੰ ਪੂਰਾ ਕਰਵਾਇਆ। ਇਸ ਦੇ ਚਾਰੇ ਦਰਵਾਜ਼ੇ ਸਾਰੇ ਧਰਮਾਂ ਦੇ ਲਈ, ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਦੇ ਲਈ ਬਣਵਾਏ। ਇਹ ਚਾਰੇ ਦਰਵਾਜ਼ੇ ਜੋ ਹਰ ਧਰਮ ਅਤੇ ਹਰ ਵਰਗ ਲਈ ਖੁੱਲ੍ਹੇ ਹੋਣ ਦਾ ਸੰਦੇਸ਼ ਦਿੰਦੇ ਨੇ। ਸੋਲਾਂ ਸੌ ਛੇ ਈਸਵੀ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਗੁਰੂ ਸਾਹਿਬ ਉੱਤੇ ਦਬਾਅ ਪਾਇਆ ਗਿਆ ਕਿ ਉਹ ਆਪਣਾ ਧਰਮ ਛੱਡ ਦੇਣ ਅਤੇ ਸੱਚ ਦੇ ਰਸਤੇ ਤੋਂ ਹਟ ਜਾਣ, ਪਰ ਗੁਰੂ ਸਾਹਿਬਾਨ ਅਡੋਲ ਰਹੇ। ਲਾਹੌਰ ਵਿੱਚ ਗੁਰੂ ਸਾਹਿਬ ਨੂੰ ਅਤਿਅੰਤ ਕਠਿਨ ਤਸੀਹੇ ਦਿੱਤੇ ਗਏ। ਤੱਤੀ ਲੋਹੇ ਦੀ ਤਵੀ 'ਤੇ ਬਿਠਾਇਆ ਗਿਆ। ਉਹਨਾਂ ਦੇ ਸਰੀਰ 'ਤੇ ਉੱਬਲਦੀ ਤਪਦੀ ਤੱਤੀ ਰੇਤ ਪਾਈ ਗਈ। ਉੱਬਲਦੇ ਪਾਣੀ ਨਾਲ ਤਸੀਹੇ ਦਿੱਤੇ ਗਏ। ਪਰ ਗੁਰੂ ਸਾਹਿਬ ਨੇ ਹਰ ਹਾਲ ਵਿੱਚ ਵਾਹਿਗੁਰੂ ਦੀ ਰਜ਼ਾ ਨੂੰ ਮੰਨਿਆ ਅਤੇ ਇਹ ਬਚਨ ਉਸਾਰੇ ਕਿ ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਕਿ ਜੋ ਪ੍ਰਭੂ ਦੀ ਰਜ਼ਾ ਹੈ ਉਹਦੀ ਹਰ ਰਜ਼ਾ ਉਹਨਾਂ ਨੂੰ ਮਿੱਠੀ ਲੱਗਦੀ ਹੈ। ਇਹ ਦਿਹਾੜਾ ਸਾਨੂੰ ਸਿਖਾਉਂਦਾ ਹੈ ਕਿ ਸੱਚ ਲਈ ਸਾਨੂੰ ਹਮੇਸ਼ਾ ਡਟੇ ਰਹਿਣਾ ਚਾਹੀਦਾ ਹੈ, ਧਰਮ ਅਤੇ ਇਨਸਾਨੀਅਤ ਦੀ ਰੱਖਿਆ ਕਰਨੀ ਚਾਹੀਦੀ ਹੈ। ਮੁਸ਼ਕਿਲ ਸਮੇਂ ਦੇ ਵਿੱਚ ਵੀ ਸਾਨੂੰ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਅਤੇ ਸਾਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ। ਗੁਰੂ ਅਰਜਨ ਦੇਵ ਜੀ ਨੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਉਣ ਦੀ ਰੀਤ ਤੋਰੀ। ਇਹ ਛਬੀਲ ਲਗਾਉਣ ਦੀ ਪਰੰਪਰਾ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਉਹਨਾਂ ਨੇ ਅੱਤ ਦੀ ਤਪ ਦੀ ਗਰਮੀ ਵਿੱਚ ਉਹਨਾਂ ਨੂੰ ਤਸੀਹੇ ਦਿੱਤੇ ਗਏ ਸੀ। ਤੱਤੀ ਤਵੀ ਉੱਤੇ ਬੈਠ ਕੇ ਵੀ ਜਿਸ ਮਹਾਨ ਆਤਮਾ ਨੇ ਪਰਮਾਤਮਾ ਤੋਂ ਯਾਦ ਕੀਤਾ ਉਹ ਸਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ। ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਅਸੀਂ ਉਹਨਾਂ ਨੂੰ ਯਾਦ ਕਰਕੇ, ਉਹਨਾਂ ਅੱਗੇ ਨਤਮਸਤਕ ਹੋ ਕੇ ਉਹਨਾਂ ਦੀਆਂ ਦਿੱਤੀਆਂ ਹੋਈਆਂ, ਸਿਖਾਈਆਂ ਹੋਈਆਂ ਗੱਲਾਂ ਅਤੇ ਦਿੱਤੇ ਗਏ ਉਪਦੇਸ਼ ਨੂੰ ਆਓ ਮਿਲ ਕੇ ਆਪਣੀ ਜ਼ਿੰਦਗੀ 'ਚ ਉਤਾਰੀਏ ਅਤੇ ਪਰਮਾਤਮਾ ਦਾ ਨਾਮ ਸਿਮਰਨ ਹਰ ਵੇਲੇ ਕਰੀਏ।

0: ਸੁਣੋ, ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
1: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
0: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ PM ਸੂਰਿਆ ਘਰ .gov.in ਤੇ।

ਭਾਈ ਜਿਸ ਨਾਲ ਪਿਆਰ ਹੋਵੇ ਉਸਦੇ ਰੰਗ ਚ ਤੇ ਬੰਦਾ ਆਪਣੇ ਆਪ ਰੰਗ ਹੀ ਜਾਂਦਾ ਹੈ। ਔਰ ਇਹ ਸਭ ਹੁੰਦਾ ਹੈ ਉਦੋਂ ਜਦੋਂ ਅਸੀਂ ਕੋਈ ਚੀਜ਼ ਦਿਲ ਤੋਂ ਪਸੰਦ ਕਰਦੇ ਹਾਂ, ਫਿਰ ਹੌਲੀ ਹੌਲੀ ਸਾਨੂੰ ਚੰਗੀ ਲੱਗਣ ਲੱਗ ਜਾਂਦੀ ਹੈ ਅਤੇ ਫਿਰ ਹੌਲੀ ਹੌਲੀ ਹੌਲੀ ਜ਼ਰੂਰਤ ਬਣ ਜਾਂਦੀ ਹੈ ਅਤੇ ਪੂਰੀ ਸ਼ਿੱਦਤ ਦੇ ਨਾਲ ਫਿਰ ਅਸੀਂ ਉਸ ਚੀਜ਼ ਦੇ ਨਾਲ ਰਹਿਣਾ ਮੈਨੀਫੈਸਟ ਕਰਦੇ ਹਾਂ ਜਾਂ ਵਿਸ਼ ਕਰਦੇ ਹਾਂ ਜਾਂ ਫਿਰ ਪੂਰਾ ਕਰਦੇ ਹਾਂ। ਔਰ ਇੱਦਾਂ ਦੀ ਹੀ ਇੱਕ ਸ਼ਿੱਦਤ ਵਾਲੀ ਕਹਾਣੀ ਮੈਨੂੰ ਲੱਗਾ ਕਿ ਮੈਨੂੰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ। ਉਹ ਇਹ ਹੈ ਕਿ ਸਾਡੇ ਪੰਜਾਬ ਦੀ ਪਿੰਡ ਸੋਫੀ ਪਿੰਡ ਦੀਆਂ ਗਲੀਆਂ 'ਚੋਂ ਨਿਕਲ ਕੇ ਸਿਰਫ 16 ਸਾਲ ਦੀ ਮਰੀਅਮ ਨੇ ਦੇਸ਼ ਦੀਆਂ ਉਹਨਾਂ ਚੁਣਿੰਦਾ ਖਿਡਾਰੀਆਂ ਦੇ ਵਿੱਚ ਆਪਣਾ ਨਾਮ ਸ਼ਾਮਿਲ ਕਰ ਲਿਆ ਹੈ ਜੋ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਖਾਸ ਔਰ ਸਪੈਸ਼ਲ ਟ੍ਰੇਨਿੰਗ ਦਾ ਹਿੱਸਾ ਬਣਨਗੀਆਂ। ਪੰਜਾਬ 'ਚੋਂ 6 ਕੁੜੀਆਂ ਗਈਆਂ ਸੀ ਪਰ ਸਿਰਫ ਮਰੀਅਮ ਹੀ ਆਪਣੀ ਜਗ੍ਹਾ ਬਣਾ ਪਾਈ। ਮਿਡਫੀਲਡਰ ਮਰੀਅਮ ਹੁਣ ਚੇਨਈ ਦੇ ਐਡਵਾਂਸ ਟ੍ਰੇਨਿੰਗ ਉਹ ਲੈਣਗੇ। ਇਸ ਪ੍ਰੋਜੈਕਟ ਦਾ ਮਕਸਦ ਹੈ ਜੀ ਖਾਸ ਕਰਕੇ ਅੰਡਰ 17 ਭਾਰਤੀ ਟੀਮ ਨੂੰ ਤਿਆਰ ਕਰਨਾ ਅਤੇ ਭਵਿੱਖ ਦੀ ਸੀਨੀਅਰ ਟੀਮ ਦੇ ਲਈ ਮਜ਼ਬੂਤ ਖਿਡਾਰੀ ਤਿਆਰ ਕਰਨਾ। ਮਰੀਅਮ ਨੂੰ ਇੱਥੇ ਪਹੁੰਚਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ। ਵੈਸੇ ਤਾਂ ਇੱਦਾਂ ਦੀਆਂ ਕਹਾਣੀਆਂ ਨਿਕਲਦੀਆਂ ਮਿਹਨਤ ਹੋਈ ਹੈ। ਮਰੀਅਮ ਦੀ ਕਹਾਣੀ ਦੇ ਵਿੱਚ ਉਹਨਾਂ ਦੀ ਮਦਰ ਮੋਨਿਕਾ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹਨਾਂ ਦੀ ਮਦਰ ਮੋਨਿਕਾ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਫੂਡ ਪੈਕਰ ਨੇ, ਖਾਣਾ ਪੈਕ ਕਰਨ ਦਾ ਕੰਮ ਕਰਦੇ ਨੇ ਅਤੇ ਮਰੀਅਮ ਨੇ ਕਿਸੇ ਪ੍ਰਾਈਵੇਟ ਸਕੂਲ ਤੋਂ ਹੁਣੇ 10th ਕਲੀਅਰ ਕੀਤੀ ਹੈ। ਮਤਲਬ 10th ਦੇ ਵਿੱਚ ਪੜ੍ਹਦੇ ਨੇ ਫਿਲਹਾਲ ਇਹ ਅਤੇ ਹੁਣ ਦੇਖੋ ਬੈਂਗਲੋਰ ਤੋਂ ਐਡਵਾਂਸ ਟ੍ਰੇਨਿੰਗ ਇਹਨਾਂ ਨੂੰ ਮਿਲੇਗੀ ਕਿਉਂਕਿ AIFF ਟ੍ਰਾਇਲ ਦੇ ਵਿੱਚ ਪੰਜਾਬ ਦੀ ਇੱਕ ਮਾਤਰ ਇਕਲੌਤੀ ਖਿਡਾਰੀ ਹੈ ਸਾਡੀ ਮਰੀਅਮ। ਇਹਨਾਂ ਨੇ ਹੁਣ ਤੱਕ ਜੋ ਵੀ ਟ੍ਰੇਨਿੰਗ ਲਈ ਹੈ ਕਿਸੇ ਵੀ ਬਾਹਰੀ ਮਦਦ ਦੀ ਮਤਲਬ ਕਿਸੇ ਵੀ ਬਾਹਰੀ ਹੈਲਪ ਤੋਂ ਟ੍ਰੇਨਿੰਗ ਤੋਂ ਇਹ ਇੱਥੇ ਤੱਕ ਪਹੁੰਚੇ ਨੇ ਔਰ ਉਮੀਦ ਕਰਦੇ ਹਾਂ ਕਿ ਹੁਣ ਜਿਹੜਾ ਸੁਪਨਾ ਇਹ ਸਾਨੂੰ ਦਿਖਾ ਰਹੇ ਨੇ ਇਹਨਾਂ ਤੋਂ ਜੋ ਸਾਨੂੰ ਉਮੀਦਾਂ ਨੇ ਇਹ ਸਾਡਾ ਸੁਪਨਾ ਉਮੀਦਾਂ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਦੇ ਵਿੱਚ ਔਰ ਆਪਣਾ ਸੁਪਨਾ ਪੂਰਾ ਕਰਨ ਦੇ ਵਿੱਚ ਪੂਰਾ ਪੂਰਾ 100% ਆਪਣਾ ਯੋਗਦਾਨ ਪਾਉਣ। ਸੋ ਬੈਸਟ ਵਿਸ਼ਿਜ਼ ਇਹਨਾਂ ਨੂੰ ਔਰ ਇੱਦਾਂ ਦੀਆਂ ਕਹਾਣੀਆਂ ਸੁਣਦੇ ਰਹਿਣ ਦੇ ਲਈ ਸਟੇ ਟਿਊਨਡ ਓਨਲੀ ਔਨ FM ਰੇਨਬੋ ਪੂਜਾ ਟੋਹਾਨੀ ਦੇ ਨਾਲ। ਫਿਲਹਾਲ ਟਾਈਮ ਹੋ ਗਿਆ ਹੈ ਅਗਲੇ ਸੌਂਗ ਨੂੰ ਇੰਜੋਏ ਕਰਨ ਦਾ।

0: ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਇਸ ਗੀਤ ਤੋਂ ਬਾਅਦ। ਔਰ ਤੁਸੀਂ ਟਿਊਨ ਕੀਤਾ ਹੋਇਆ ਜੀ ਐਫ ਐਮ ਰੇਨਬੋ ਨੂੰ 102.7 103.6 'ਤੇ, ਔਰ ਨਾਲ ਦੀ ਨਾਲ ਤੁਸੀਂ ਸੁਣ ਰਹੇ ਹੋ ਸਾਨੂੰ ਸਾਡੀ ਨਿਊਜ਼ ਔਨ ਏ ਆਈ ਆਰ ਐਪ 'ਤੇ ਬਿਲਕੁਲ ਲਾਈਵ। ਔਰ ਫਿਲਹਾਲ ਸਮਾਂ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਸਾਡੇ ਇੱਕ ਖਾਸ ਮਹਿਮਾਨ ਦਾ ਸਵਾਗਤ ਕਰਨ ਦਾ। ਅੱਜ ਸਾਡੇ ਨਾਲ ਫੋਨ ਲਾਈਨ 'ਤੇ ਆਏ ਨੇ ਸਾਡੇ ਰਿਟਾਇਰਡ ਸੀਨੀਅਰ ਅਨਾਊਂਸਰ ਸਰਦਾਰ ਮਨਜੀਤ ਸਿੰਘ ਜੀ, ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਗੁਰਬਾਣੀ ਵਿਚਾਰ ਦੇ ਵਿੱਚ ਆਪਣੀਆਂ ਸੇਵਾਵਾਂ ਆਕਾਸ਼ਵਾਣੀ ਜਲੰਧਰ ਨੂੰ ਦਿੱਤੀਆਂ, ਅਤੇ ਅੱਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਇਹਨਾਂ ਦੇ ਵਿਚਾਰ ਜਾਣਦੇ ਹਾਂ। ਅਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਸੀਨੀਅਰ ਰਿਟਾਇਰਡ ਅਨਾਊਂਸਰ ਸਰਦਾਰ ਮਨਜੀਤ ਸਿੰਘ ਜੀ ਦਾ। ਹੈਲੋ,
1: ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਔਰ ਸਾਡੀ ਸਭ ਤੋਂ ਪਹਿਲਾਂ ਅਕੀਦਤ ਹੈ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ
0: ਜੀ। ਸਰ, ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਸ਼ਹਾਦਤ ਦਾ ਮਤਲਬ ਸਿਰਤਾਜ ਕਿਹਾ ਜਾਂਦਾ, ਸ਼ਹਾਦਤ ਦੇਣ ਦੇ ਵਿੱਚ ਸਭ ਤੋਂ ਮੋਹਰੀ ਉਹਨਾਂ ਦਾ ਨਾਮ ਆਉਂਦਾ ਹੈ, ਅਤੇ ਅੱਜ ਦੇ ਜੇ ਸੰਦਰਭ ਦੇ ਵਿੱਚ ਦੇਖੀਏ ਤਾਂ ਉਹਨਾਂ ਦੀ ਸ਼ਹਾਦਤ ਅਤੇ ਉਹਨਾਂ ਦਾ ਜੋ ਜੀਵਨ ਸਾਰ ਹੈ ਸਾਨੂੰ ਕੀ ਸਿਖਾਉਂਦਾ ਹੈ?
1: ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜੋ ਸ਼ਹਾਦਤ ਹੈ, ਜੋ ਸ਼ਹੀਦਾਂ ਦੇ ਸਿਰਤਾਜ ਉਹਨਾਂ ਨੂੰ ਕਿਹਾ ਜਾਂਦਾ ਹੈ, ਉਹ ਇਸ ਕਰਕੇ ਹੈ ਕਿ ਉਹਨਾਂ ਨੇ ਸ਼ਹਾਦਤ ਕਬੂਲੀ ਹੈ, ਹੱਸ ਕੇ ਕਬੂਲੀ ਹੈ
0: ਜੀ,
1: ਕਿਉਂਕਿ ਜਿਹੜਾ ਸਿੱਖੀ ਦਾ ਮਾਰਗ ਹੈ ਉਹ ਪ੍ਰੇਮ ਦੀ ਗਲੀ ਵਿੱਚ ਐਂਟਰ ਹੀ ਤਾਂ ਹੋਣਾ ਹੈ ਜਦੋਂ ਅਸੀਂ ਸ਼ੀਸ ਤਲੀ ਤੇ ਧਰ ਕੇ, ਯਾਨੀ ਕਿ ਜਿਹੜਾ ਉਸ ਗਲੀ ਵਿੱਚ ਪ੍ਰਵੇਸ਼ ਕਰਨਾ ਹੈ
0: ਜੀ।
1: ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਨ ਨਾ ਕੀਜੈ
0: ਜੀ।
1: ਸੋ ਇਹ ਸਿੱਖ ਇਜ਼ਮ ਦੇ ਵਿੱਚ ਇਹ ਵਿਸ਼ੇਸ਼ਤਾ ਹੈ ਕਿ ਇਹਦੇ ਵਿੱਚ ਇਬਾਦਤ ਤੋਂ ਸ਼ਹਾਦਤ ਵੱਲ ਜਿਹੜਾ ਸਫ਼ਰ ਕਰਨਾ ਪੈਂਦਾ
0: ਜੀ।
1: ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬੜੇ ਮਹਾਨ ਗੁਰੂ ਹੋਏ ਨੇ। ਗੁਰੂ ਅਰਜਨ ਦੇਵ ਜੀ ਨੇ ਸੰਮਤ 1620 ਬਿਕਰਮੀ ਦੇ ਵਿੱਚ, ਵੈਸਾਖ ਵਧੀ ਸੱਤ ਔਰ ਈਸਵੀ ਸੰਨ

0: ਮੁਤਾਬਕ ਜਿਹੜਾ ਹੈ ਉਹ ਤਕਰੀਬਨ ਮਹੀਨਾ ਜਿਹੜਾ ਮਈ ਦਾ ਹੀ ਸੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ ਹੈ। ਆਪ ਜੀ ਦੇ ਪਿਤਾ ਚੌਥੇ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਹੋਏ ਨੇ
1: ਜੀ,
0: ਔਰ ਮਾਤਾ ਬੀਬੀ ਭਾਨੀ ਜੀ ਹੋਏ ਨੇ
1: ਜੀ।
0: ਸ੍ਰੀ ਗੁਰੂ ਅਰਜਨ ਦੇਵ ਜੀ ਸ਼ੁਰੂ ਤੋਂ ਹੀ ਗੁਰੂ ਪਰਿਵਾਰ ਵਿੱਚ ਸਨ। ਆਪ ਜੀ ਦੇ ਨਾਨਾ ਸਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ
1: ਜੀ।
0: ਤੇ ਸਰੋਤਾਵਾਂ ਦੇ ਜਾਣਕਾਰੀ ਦੇ ਲਈ ਇਹ ਦੱਸਣਾ ਪਏਗਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਜਿਹੜੀ ਬੇਟੀ ਸਨ
1: ਜੀ,
0: ਉਹ ਸ੍ਰੀ ਗੁਰੂ ਅਮਰਦਾਸ ਜੀ ਦੀ ਜਿਹੜੀ ਬੇਟੀ ਸਨ ਬੀਬੀ ਭਾਨੀ ਜੀ, ਉਹ ਸ੍ਰੀ ਗੁਰੂ ਅਮਰਦਾਸ ਜੀ ਦੀ ਬੇਟੀ ਸਨ
1: ਜੀ।
0: ਤੋ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਆਨੰਦ ਕਾਰਜ ਹੋਇਆ ਹੈ। ਉਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ੁਰੂ ਤੋਂ ਹੀ ਜਿਹੜਾ ਨਾ ਆਰੰਭ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ
1: ਜੀ।
0: ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਪਰਮਾਤਮਾ ਜੋ ਹਰੀ ਹੈ ਉਸ ਦੇ ਵਿੱਚ ਕੋਈ ਅੰਤਰ ਨਹੀਂ ਸੀ
1: ਜੀ।
0: ਇਹ ਇਸ ਤਰ੍ਹਾਂ ਹੁੰਦਾ ਜਿਵੇਂ ਭਗਤ ਰਵਿਦਾਸ ਜੀ ਦੀ ਪੰਕਤੀ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ
1: ਜੀ,
0: ਕਨਕ ਕਟਕ ਜਲ ਤਰੰਗ ਜੈਸਾ
1: ਜੀ।
0: ਪ੍ਰਭੂ ਤੇ ਪ੍ਰਭੂ ਦੇ ਪਿਆਰਿਆਂ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ, ਜਿਵੇਂ ਸਮੁੰਦਰ ਦੇ ਵਿੱਚ ਉਸ ਦੀਆਂ ਲਹਿਰਾਂ ਸਮਾਈਆਂ ਹੁੰਦੀਆਂ ਹਨ
1: ਜੀ,
0: ਔਰ ਜਿਸ ਤਰ੍ਹਾਂ ਸੋਨੇ ਤੋਂ ਉਸਦੇ ਗਹਿਣੇ ਬਣੇ ਹੁੰਦੇ ਹਨ, ਇਸ ਤਰ੍ਹਾਂ ਪ੍ਰਭੂ ਪਿਆਰੇ ਦੇ ਜਨ ਹੁੰਦੇ ਹਨ
1: ਜੀ।
0: ਗੁਰੂ ਸਾਹਿਬਾਨ ਵੀ ਇਸੇ ਆਸ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਦਾ ਰੂਪ ਸਨ
1: ਜੀ।
0: ਭੱਟਾਂ ਦੇ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏ ਮਾਨਨੇ
1: ਜੀ,
0: ਕਿਉਂਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਕੀਤਾ ਹੈ
1: ਜੀ।
0: ਬਾਣੀ ਨੂੰ ਸੰਗ੍ਰਹਿਤ ਕਰਨਾ, ਸੰਕਲਿਤ ਕਰਨਾ, ਸੰਪਾਦਿਤ ਕਰਨਾ, ਉਸ ਦੇ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਹੈ ਔਰ 15 ਭਗਤਾਂ ਦੀ ਔਰ 11 ਭੱਟਾਂ ਦੀ ਔਰ 3 ਜਿਹੜੇ ਗੁਰੂ ਕੇ ਸਿੱਖ ਹਨ ਉਹਨਾਂ ਦੀ ਬਾਣੀ ਹੈ
1: ਜੀ।
0: ਤੋ ਭੱਟ ਮਥੁਰਾ ਜੀ ਬਿਆਨ ਕਰਦੇ ਹਨ, ਕਹਿੰਦੇ ਨੇ ਕਿ ਧਰਤੀ ਔਰ ਆਕਾਸ਼ ਦੇ ਵਿੱਚ ਜਿਹੜੀ ਹੈ ਨਾ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੋਤ ਵਿਆਪਕ ਹੈ
1: ਜੀ।
0: ਕਹਿੰਦੇ ਨੇ ਕਿ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਸੰਦੇਹ ਨਹੀਂ, ਕੋਈ ਸ਼ੱਕ ਨਹੀਂ, ਕੋਈ ਸ਼ੁਭਾ ਨਹੀਂ ਕਿ ਗੁਰੂ ਅਰਜਨ ਦੇਵ ਜੀ ਤੇ ਪ੍ਰਤੱਖ ਹਰੀ ਦੇ ਵਿੱਚ ਕੋਈ ਅੰਤਰ ਹੈ
1: ਜੀ, ਜੀ
0: ਕੋਈ ਅੰਤਰ ਨਹੀਂ ਹੈ। ਆਪਨੇ ਫਰਮਾਇਆ ਹੈ ਤਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹੋ ਪਰ ਪਨ ਮਥੁਰਾ ਕੁਛ ਭੇਦ ਨਾਹੀ ਗੁਰੂ ਅਰਜਨ ਪ੍ਰਤੱਖ ਕਰ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਐਸੇ ਮਹਾਨ ਪਰਉਪਕਾਰੀ ਗੁਰੂ ਸਾਹਿਬ ਹੋਏ ਨੇ
1: ਜੀ,
0: ਇਹਨਾਂ ਨੂੰ ਨਿਮਰਤਾ ਦੇ ਪੁੰਜ ਵੀ ਕਿਹਾ ਜਾਂਦਾ ਹੈ।
1: ਬਿਲਕੁਲ ਜੀ,
0: ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਪ੍ਰੇਰਨਾਦਾਇਕ ਹੈ। ਸਭ ਤੋਂ ਪਹਿਲੀ ਗੱਲ ਤੇ ਨਿਮਰਤਾ ਵਾਲਾ ਗੁਣ ਹੋਣਾ ਚਾਹੀਦਾ ਹੈ
1: ਜੀ।
0: ਔਰ ਇੱਕ ਹੋਰ ਵੱਡੀ ਗੱਲ ਹੈ
1: ਜੀ
0: ਕਿ ਇਹਨਾਂ ਦਾ ਇੱਕ ਉਚਾਰਿਆ ਹੋਇਆ ਸ਼ਬਦ ਜਿਹੜਾ ਹੈ ਨਾ ਉਹ ਅਕਸਰ ਲੋਕੀ ਪੜ੍ਹਦੇ ਹਨ
1: ਜੀ ਜੀ ਜੀ,
0: ਉਹ ਹੈ ਪੂਜਾ ਜੀ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ
1: ਜੀ।
0: ਪ੍ਰਭੂ ਦੇ ਹੁਕਮ ਵਿੱਚ ਰਹਿਣ ਵਾਲੇ ਸਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ
1: ਜੀ,
0: ਕਿਉਂਕਿ ਹੁਕਮ ਪਛਾਣੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ
1: ਜੀ।
0: ਸੋ ਗੁਰੂ ਅਰਜਨ ਦੇਵ ਜੀ ਦਾ ਸੰਦੇਸ਼ ਹੈ ਕਿ ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਹੀ ਸਿੱਖਣਾ ਚਾਹੀਦਾ ਹੈ
1: ਜੀ। ਗੁਰੂ ਅਰਜਨ
0: ਜੀ ਹੁਣ ਆਪਾਂ ਹਾਂਜੀ
1: ਗੁਰੂ ਅਰਜਨ ਦੇਵ ਜੀ ਦੇ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦਾ ਇਹ ਸੰਦੇਸ਼ ਹੈ, ਮੈਨੂੰ ਲੱਗਦਾ ਕਿ ਅੱਜ ਦੇ ਤਣਾਅ ਭਰੇ ਤੇ ਤੇਜ਼ ਰਫ਼ਤਾਰ ਜੀਵਨ 'ਚ ਇਹ ਲੋਕਾਂ ਨੂੰ ਬੜੀ ਸਿੱਖਿਆ ਦਿੰਦਾ ਹੈ
0: ਜੀ। ਬਿਲਕੁਲ ਬਿਲਕੁਲ
1: ਜੀ,
0: ਤੇ ਇਹ ਜਿਹੜਾ ਅੱਜ ਕੱਲ ਦਾ ਜਿਹੜਾ ਭਾਈ ਦੌੜ ਦਾ ਯੁੱਗ ਹੈ ਉਸ ਦੇ ਵਿੱਚ ਜਿਹੜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਚਾਰੀ ਹੋਈ ਬਾਣੀ ਹੈ ਉਹ ਬੜੀ ਸਹਾਇਕ ਹੈ
1: ਜੀ।
0: ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰੀ ਹੈ, ਆਪ ਰਾਗਾਂ ਦੇ ਗਿਆਤਾ ਸਨ
1: ਜੀ।
0: ਉਹ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਇੰਸਟਰੂਮੈਂਟ ਦਾ ਵਾਦਨ ਵੀ ਕਰਦੇ ਸਨ ਜਿਸਨੂੰ ਸ਼ਰੰਦਾ ਕਿਹਾ ਜਾਂਦਾ ਹੈ
1: ਜੀ ਜੀ ਜੀ।
0: ਹਾਂਜੀ
1: ਜੀ,
0: ਇਹ ਜਿਹੜੇ ਸਟਿੰਗ ਇੰਸਟਰੂਮੈਂਟਸ ਨੇ ਜਿਵੇਂ ਸਾਰੰਗੀ ਹੈ ਉਸ ਤਰ੍ਹਾਂ ਸ਼ਰੰਦਾ ਵੀ ਇੱਕ ਸਾਜ਼ ਹੈ
1: ਜੀ,
0: ਉਸਨੂੰ ਨਾਲ ਉਹਦਾ ਵਾਦਨ ਕਰਕੇ ਗੁਰੂ ਸਾਹਿਬ ਬਾਣੀ ਗਾਇਨ ਕਰਿਆ ਕਰਦੇ ਸਨ
1: ਜੀ।
0: 30 ਰਾਗਾਂ ਵਿੱਚ ਆਪਨੇ ਬਾਣੀ ਉਚਾਰੀ ਹੈ ਔਰ ਬਾਣੀ ਬੜੀ ਭਾਵ ਪੂਰਤ ਹੈ
1: ਜੀ।
0: ਅਨੇਕਾਂ ਹੀ ਤਰੰਗਾਂ ਇਸ ਬਾਣੀ ਵਿੱਚ ਸਮਾਈਆਂ ਹੋਈਆਂ ਹਨ। ਗੁਰੂ ਦਾ ਉਪਦੇਸ਼ ਹੈ, ਪ੍ਰਭੂ ਦੀ ਪੁਸਤਕ ਹੈ,

0: और प्रभु नु समर्पण दी भावना है, भगतां नु संबोधन है, किन्नियां ही सारियां महान रचनावां हन। अक्सर जदों संग्रांद दे दिहाड़े हुंदे हन
1: जी,
0: ते गुरु घरां विच 12 बाणी पढ़ी जांदी है
1: जी।
0: ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ
1: ਜੀ।
0: ਇਹ ਰਚਨਾ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਉਚਾਰੀ ਸੀ
1: ਜੀ,
0: ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਰਚਨਾ ਮਾਝ ਰਾਗ ਵਿੱਚ ਉਚਾਰੀ ਹੈ
1: ਜੀ।
0: 133 ਨੰਬਰ ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਉੱਥੋਂ ਲੈ ਕੇ 136 ਨੰਬਰ ਅੰਗ ਤੱਕ ਇਹ ਬਾਣੀ ਹੈ, ਜਿਸ ਦੇ ਵਿੱਚ 12 ਮਹੀਨਿਆਂ ਦਾ ਵਰਣਨ ਹੈ
1: ਜੀ।
0: ਕਿਉਂਕਿ ਜੋ ਸਮੇਂ ਦਾ ਮਨੁੱਖੀ ਜ਼ਹਿਨ ਤੇ ਬੜਾ ਪ੍ਰਭਾਵ ਪੈਂਦਾ ਹੈ
1: ਜੀ,
0: ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੁੱਲ ਮਨੁੱਖਤਾ ਨੂੰ ਬਾਣੀ ਰਾਹੀਂ ਇਸ ਭਾਈ ਦੌੜ ਵਾਲੇ ਯੁੱਗ ਤੋਂ ਨਿਜਾਤ ਪ੍ਰਾਪਤ ਕਰਨ ਲਈ ਇੱਕ ਸ਼ਾਂਤੀ ਦਾ ਤਰੀਕਾ ਦੱਸਿਆ ਹੈ, ਉਹ ਹੈ ਬਾਣੀ
1: ਜੀ।
0: ਇੱਕ ਹੋਰ ਬਹੁਤ ਸ਼ਾਹਕਾਰ ਰਚਨਾ ਹੈ, ਅਕਸਰ ਜੋ ਲੇਡੀਜ਼ ਹਨ, ਬੀਬੀਆਂ ਹਨ
1: ਜੀ,
0: ਉਹ ਬਾਣੀ ਬੜੇ ਪ੍ਰੇਮ ਨਾਲ ਪੜ੍ਹਦੀਆਂ ਹਨ, ਉਹ ਬਾਣੀ ਹੈ ਸੁਖਮਣੀ
1: ਸਾਹਿਬ
0: ਦੀ। ਇਸ ਬਾਣੀ ਦੇ ਵਿੱਚ ਤਕਰੀਬਨ 24 ਅਸ਼ਟਪਦੀਆਂ ਹਨ
1: ਜੀ,
0: ਔਰ ਅਸ਼ਟਪਦੀਆਂ ਤੋਂ ਪਹਿਲਾਂ ਸ਼ਲੋਕ ਹੁੰਦਾ ਹੈ
1: ਜੀ।
0: ਸ਼ਲੋਕ ਦੇ ਵਿੱਚ ਪੂਰੀ ਅਸ਼ਟਪਦੀ ਦਾ ਭਾਵ ਹੁੰਦਾ ਹੈ
1: ਜੀ।
0: ਅਸ਼ਟਪਦੀ ਇਸ ਕਰਕੇ ਕਿਹਾ ਜਾਂਦਾ ਹੈ ਕਿ ਹਰ ਇੱਕ ਇਹਦੇ ਵਿੱਚ ਇੱਕ ਅਸ਼ਟਪਦੀ ਵਿੱਚ 8 ਪਦੇ ਹੁੰਦੇ ਹਨ
1: ਜੀ।
0: ਹਰ ਇੱਕ ਪਦੇ ਦੇ ਵਿੱਚ ਜਿਹੜੀਆਂ ਹੈ ਉਹ ਤਕਰੀਬਨ 10-10 ਪੰਕਤੀਆਂ ਹੁੰਦੀਆਂ ਹਨ
1: ਜੀ।
0: ਤਕਰੀਬਨ 21,624 ਵਰਡਸ ਹਨ ਇਸ ਬਾਣੀ ਦੇ ਵਿੱਚ
1: ਜੀ,
0: ਔਰ 273 ਹੋਰ ਐਡ ਕਰ ਲਏ ਜਾਣ, ਤੇ ਕਹਿੰਦੇ ਨੇ ਕਿ ਤਕਰੀਬਨ 24,000 ਸਵਾਸ ਬੰਦੇ ਦੇ ਉਹ ਸਫਲ ਹੋ ਜਾਂਦੇ ਹਨ ਸੁੱਖਾਂ ਦੀ ਮਣੀ ਸੁਖਮਣੀ ਸਾਹਿਬ ਦਾ ਪਠਨ
1: ਕਰਕੇ ਜੀ।
0: ਐਸੀ ਬਾਣੀ ਹੈ
1: ਜੀ। ਤੇ
0: ਪੂਜਾ ਜੀ, ਸਰੋਤਿਆਂ ਦੀ ਜਾਣਕਾਰੀ ਲਈ ਜੋ ਗੁਰੂ ਅਰਜਨ ਦੇਵ ਜੀ ਨੇ ਕੁਛ ਨਗਰ ਵੀ ਵਸਾਏ ਨੇ ਇਹ ਦੱਸਣਾ ਜ਼ਰੂਰੀ ਹੋਏਗਾ
1: ਜੀ ਜੀ ਜੀ।
0: ਆਪ ਜੀ ਨੂੰ 1638 ਬਿਕਰਮੀ ਦੇ ਵਿੱਚ ਗੁਰਗੱਦੀ ਪ੍ਰਾਪਤ ਹੋ ਗਈ ਸੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ
1: ਜੀ।
0: ਸਭ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਸੰਤੋਖਸਰ ਸਾਹਿਬ ਦੀ ਸਥਾਪਨਾ ਕੀਤੀ ਅੰਮ੍ਰਿਤਸਰ ਵਿਖੇ, ਫਿਰ ਸੰਮਤ 1643 ਬਿਕਰਮੀ ਦੇ ਵਿੱਚ ਆਪ ਜੀ ਨੇ ਜੋ ਹੈ ਸੰਤੋਖਸਰ ਸਾਹਿਬ ਦੀ ਸਥਾਪਨਾ ਕੀਤੀ ਹੈ। 1645 ਦੇ ਵਿੱਚ ਜਿਹੜਾ ਹੈ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਉਸਾਰੀ ਆਰੰਭ ਕਰਵਾਈ ਹੈ ਆਪ ਜੀ ਨੇ, ਇਹ ਕਾਰਜ ਆਰੰਭ ਤੇ ਆਪ ਜੀ ਦੇ ਪਿਤਾ ਜੀ ਨੇ ਕਰਤਾ ਸੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ, ਚੱਕ ਰਾਮਦਾਸਪੁਰ ਔਰ ਅੰਮ੍ਰਿਤਸਰ ਨਗਰ ਵਸਾਤਾ ਸੀ, ਸਰੋਵਰ ਦੀ ਖੁਦਾਈ ਆਰੰਭ ਹੋ ਗਈ ਸੀ। ਜਿਹੜੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਉਹ ਸੰਮਤ 1645 ਬਿਕਰਮੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਜ਼ਰਤ ਸਾਈਂ ਮੀਆਂ ਮੀਰ ਜੀ ਪਾਸੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਜਾਂ ਚੰਗੇ ਬੁਨਿਆਦ ਰਖਵਾ ਕੇ ਸ਼ੁਰੂ ਕੀਤੀ ਸੀ
1: ਜੀ।
0: ਆਪ ਜੀ ਨੇ ਕਰਤਾਰਪੁਰ ਨਗਰ ਵੀ ਵਸਾਇਆ ਹੈ, ਹੋਰ ਬਹੁਤ ਸਾਰੇ ਨਗਰ ਵਸਾਏ ਹਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਤਾਨ ਇਕਲੌਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ ਨੇ, ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਆਪਾਂ ਕਹਿੰਦੇ ਹਾਂ
1: ਜੀ।
0: ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਬੜੇ ਮਹਾਨ ਸਨ। ਹੁਣ ਦੇਖੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬੇਟੇ ਮਹਾਨ ਯੋਧੇ ਹੋਏ ਨੇ
1: ਜੀ,
0: ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇੱਕ ਸੰਤ ਨੂੰ ਸਿਪਾਹੀ ਬਣਨ ਦਾ ਸਬਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਖਾਇਆ
1: ਜੀ।
0: ਇਸ ਤੋਂ ਭਾਵ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਕਿਤਨੇ ਮਹਾਨ ਸੂਰਮੇ ਹੋਣਗੇ
1: ਜੀ।
0: ਦੇਖੋ ਇੱਕ ਡਾਕਟਰ ਦਾ ਬੇਟਾ ਜਦੋਂ ਡਾਕਟਰ ਬਣਦਾ ਹੈ,
1: ਬਿਲਕੁਲ
0: ਦੈਟ ਮੀਨਸ ਕਿ ਉਹਦੇ ਫਾਦਰ ਵੀ ਜਿਹੜੇ ਉਹ ਡਾਕਟਰ ਵਾਲੇ ਵੈਦ ਵਾਲੇ ਗੁਣ ਰੱਖਦੇ ਹੋਣਗੇ
1: ਜੀ। ਬਿਲਕੁਲ,
0: ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੇਗ ਦੇ ਵੀ ਧਨੀ ਸਨ
1: ਜੀ।
0: ਹਾਂਜੀ, ਔਰ ਨੇਜ਼ਾਬਾਜ਼ੀ, ਘੋੜਸਵਾਰੀ, ਇਹ ਸਭ ਗੁਣ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਸਨ
1: ਜੀ।
0: ਵੱਡੀ ਗੱਲ ਕਿ ਹੁਕਮ ਬੜਾ ਮੰਨਦੇ ਸਨ ਆਪਣੇ ਪਿਤਾ ਜੀ ਦਾ
1: ਜੀ।
0: ਇੱਕ ਵਾਰੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਜਿਹਨਾਂ ਨੂੰ ਕਜ਼ਨ ਬ੍ਰਦਰ ਕਹਿੰਦੇ ਆ ਨਾ
1: ਜੀ,
0: ਚਾਚਾ ਜੀ ਦੇ ਬੇਟੇ ਸਹਾਰੀ ਮਾਲ ਜੀ ਦੇ ਬੇਟੇ ਦੀ ਸ਼ਾਦੀ ਸੀ
1: ਜੀ ਜੀ ਜੀ,
0: ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ

0: ਨੇ ਪੁੱਤਰਾਂ ਨੂੰ ਵਾਰੀ ਵਾਰੀ ਪੁੱਛਿਆ ਕਿ ਤੁਸੀਂ ਚਲੇ ਜਾਓ ਸ਼ਾਦੀ ਤੇ, ਲਾਹੌਰ ਜਾਣਾ ਤੁਸੀਂ ਚਲੇ ਜਾਓ
1: ਜੀ।
0: ਤੇ ਸਭ ਇਨਕਾਰੀ ਹੋ ਗਏ, ਭਾਈ ਪ੍ਰਿਥੀਆ ਜੀ ਵੀ, ਮਹਾਦੇਵ ਜੀ ਵੀ, ਉਹਨਾਂ ਨੇ ਇਨਕਾਰ ਕਰ ਦਿੱਤਾ
1: ਜੀ।
0: ਤੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਸਨ, ਪੁੱਤਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ
1: ਜੀ।
0: ਤੋ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੁਕਮ ਕੀਤਾ ਤੇ ਕਹਿੰਦੇ ਪਿਤਾ ਜੀ ਮੈਂ ਚਲਾ ਜਾਵਾਂਗਾ
1: ਜੀ।
0: ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਨਾਲ ਹੀ ਕਹਿਤਾ ਕਿ ਬੇਟਾ ਜੀ ਤੁਸੀਂ ਨਾ, ਜਦੋਂ ਤੱਕ ਅਸੀਂ ਵਾਪਸ ਨਹੀਂ ਬੁਲਾਉਂਦੇ ਤੁਸੀਂ ਆਉਣਾ ਨਹੀਂ
1: ਜੀ।
0: ਇਹ ਇੱਕ ਪ੍ਰੀਖਿਆ ਸੀਗੀ
1: ਬਿਲਕੁਲ।
0: ਤੋ 2 ਸਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉੱਥੇ ਹੀ ਰਹੇ ਜਿੱਥੇ ਵਿਆਹ ਤੇ ਗਏ ਸਨ
1: ਜੀ,
0: ਭਾਈ ਸਹਾਰੀ ਮੱਲ ਜੀ ਦੇ ਬੇਟੇ ਦੀ ਸ਼ਾਦੀ ਤੇ ਉੱਥੇ ਰਹੇ ਔਰ ਉਦਾਸ ਹੋ ਗਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਿਤਾ ਜੀ ਤੋਂ
1: ਜੀ।
0: ਤੇ ਉਹਨਾਂ ਨੇ ਚਿੱਠੀਆਂ ਲਿਖੀਆਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ
1: ਜੀ।
0: ਉਹ ਚਿੱਠੀਆਂ ਅਸਲ ਚ ਆਪਣੇ ਪਿਤਾ ਨੂੰ ਚਿੱਠੀਆਂ ਨਹੀਂ ਸਨ, ਉਹ ਅਕਾਲ ਪੁਰਖ ਨੂੰ ਚਿੱਠੀਆਂ ਸਨ
1: ਜੀ।
0: ਤੇ ਉਹਦਾ ਆਰੰਭ ਹੁੰਦਾ ਹੈ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ
1: ਜੀ,
0: ਬਿਲਪ ਕਰੇ ਚਾਤਰ ਕੀਨੀਆਈ
1: ਜੀ।
0: ਇੱਥੋਂ ਹੁੰਦਾ ਹੈ, 4 ਚਿੱਠੀਆਂ ਗਈਆਂ ਸਨ
1: ਜੀ।
0: ਚੌਥੀ ਚਿੱਠੀ ਜਿਹੜੀ ਉਹ ਪਹਿਲੀਆਂ 3 ਚਿੱਠੀਆਂ ਤੇ ਵਿੱਚੋਂ ਸ਼ਰਾਰਤੀ ਅੰਸਰਾਂ ਨੇ ਜਾਣ ਨਹੀਂ ਦਿੱਤੀਆਂ ਪਿਤਾ ਜੀ ਤੱਕ
1: ਜੀ ਜੀ ਜੀ।
0: ਚੌਥੀ ਚਿੱਠੀ ਜਦੋਂ ਮਿਲਦੀ ਹੈ
1: ਜੀ,
0: ਤਾਂ ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਦੇ ਹਨ, ਭਾਗ ਹੋਵਾ ਗੁਰਸੰਤ ਮਿਲਾਇਆ, ਪ੍ਰਭ ਵਿਨਾਸੀ ਘਰ ਮੈਂ ਪਾਇਆ
1: ਜੀ।
0: ਐਸੇ ਮਹਾਨ ਸਤਿਗੁਰ ਜੀ ਹੋਏ ਨੇ, ਇਹਨਾਂ ਦੇ ਬਾਰੇ ਮਨਜੀਤ ਸਿੰਘ ਕੀ ਕਹਿ ਸਕਦਾ ਹੈ। ਪੂਰੀ ਦੁਨੀਆ, ਪੂਰੀਆਂ ਜਿਹੜੀਆਂ ਉਹ ਜਿੰਨੀਆਂ ਮਰਜ਼ੀ ਰਸਨਾ ਹੋ ਜਾਣ, ਜ਼ੁਬਾਨਾਂ ਹੋ ਜਾਣ, ਉਹ ਵੀ ਨਹੀਂ ਕਹਿ ਸਕਦੀਆਂ।
1: ਬਿਲਕੁਲ,
0: ਬੜੀ ਮਹਿਮਾ ਹੈ ਗੁਰੂ ਅਰਜਨ ਦੇਵ
1: ਜੀ ਬਿਲਕੁਲ। ਔਰ ਪ੍ਰੋਗਰਾਮ ਦੇ ਵਿੱਚ ਜੋ ਸਮਾਂ ਹੈ ਉਹ ਵੀ ਹੋਰ ਇਜਾਜ਼ਤ ਨਹੀਂ ਦਿੰਦਾ, ਲੇਕਿਨ ਗੁਰੂ ਸਾਹਿਬਾਨ ਜੀ ਦੀਆਂ ਜਿੰਨੀਆਂ ਅਸੀਂ ਗੱਲਾਂ ਕਰੀਏ, ਉਹਨਾਂ ਦੇ ਜਿੰਨੇ ਉਪਦੇਸ਼ਾਂ ਨੂੰ ਸੁਣੀਏ, ਓਨੇ ਹੀ ਮਨ ਦੇ ਵਿੱਚ ਸਾਡੇ ਸਕੂਨ ਤੇ ਸ਼ਾਂਤੀ ਵੀ ਉਤਰਦੀ ਹੈ।
0: ਹਾਂਜੀ ਹਾਂਜੀ, ਸ਼ਹਾਦਤ ਉਹਨਾਂ ਦੀ ਜਿਹੜੀ ਲਾਹੌਰ ਰਾਵੀ ਦੇ ਕੰਢੇ ਹੋਈ ਹੈ, ਔਰ ਅਨਗਿਣਤ ਤਸੀਹੇ ਦਿੱਤੇ ਗਏ ਹਨ
1: ਜੀ।
0: 5 ਦਿਨ ਤਕਰੀਬਨ ਤਸੀਹੇ ਦਿੱਤੇ ਗਏ ਸੀ ਗੁਰੂ ਅਰਜਨ ਦੇਵ ਜੀ ਨੂੰ
1: ਜੀ।
0: ਉਹਨਾਂ ਨੂੰ ਪਹਿਲਾਂ ਉਬਲਦੇ ਪਾਣੀ ਦੀ ਡੇਗ ਵਿੱਚ ਬਿਠਾਇਆ ਗਿਆ, ਫਿਰ ਤੱਤੀ ਤਵੀ ਤੇ ਬਿਠਾਇਆ ਗਿਆ ਸੀ, ਇਸ ਵਿੱਚ ਤੱਤਾ ਰੇਤਾ ਪਾਇਆ, ਸਾਰੇ ਪਾਸੇ ਤੱਤਾ ਮਾਹੌਲ ਸੀ, ਸਿਰਫ ਗੁਰੂ ਅਰਜਨ ਦੇਵ ਜੀ ਸ਼ੀਤਲਤਾ ਦੇ ਵਿੱਚ ਬਿਲਕੁਲ ਲੀਨ ਸਨ, ਪ੍ਰਭੂ ਦੇ ਵਿੱਚ ਲੀਨ ਸਨ। ਲਾਹੌਰ ਰਾਵੀ ਦੇ ਕੰਢੇ ਨਾ, ਜੇਠ ਸੁਦ ਦੀ ਚੌਥ ਸੰਮਤ 1663 ਵਿਕਰਮੀ ਨੂੰ
1: ਜੀ
0: ਗੁਰੂ ਸਾਹਿਬ ਸਾਡੀ ਝੋਲੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਦਾਨ ਪਾ ਕੇ ਆਪ ਉਸ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਗਏ ਸਨ। ਉਹਨਾਂ ਦਾ ਸੰਦੇਸ਼ ਇਹੀ ਹੈ, ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ
1: ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਤੇ ਸਾਡੇ
0: ਤੁਸੀਂ ਜਿਹੜਾ ਸਮਾਂ ਦਿੱਤਾ ਕਿ ਗੁਰੂ ਸਾਹਿਬ ਬਾਰੇ ਸੋਚਣ ਦਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ।
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ। ਸੋ ਲਿਸਨਰਸ ਨੂੰ ਦੱਸ ਦਈਏ ਕਿ ਹੁਣੇ ਅਸੀਂ ਗੱਲਬਾਤ ਕਰ ਰਹੇ ਸੀ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਵਿਚਾਰ ਜਾਣ ਰਹੇ ਸੀ ਸਾਡੇ ਸੀਨੀਅਰ ਰਿਟਾਇਰਡ ਅਨਾਊਂਸਰ ਆਕਾਸ਼ਵਾਣੀ ਜਲੰਧਰ ਦੇ, ਅਤੇ ਗੁਰਬਾਣੀ ਵਿਚਾਰ ਪ੍ਰੋਗਰਾਮ 'ਚ ਬਹੁਤ ਲੰਬਾ ਸਮਾਂ ਇਹਨਾਂ ਨੇ ਤੁਹਾਡੀ ਸੇਵਾ ਦੇ ਵਿੱਚ ਬਿਤਾਇਆ, ਸਰਦਾਰ ਮਨਜੀਤ ਸਿੰਘ ਜੀ। ਅੱਜ ਦੇ ਸਮੇਂ ਵਿੱਚ ਜਦੋਂ ਲੋਕ ਛੋਟੀਆਂ ਛੋਟੀਆਂ ਮੁਸ਼ਕਿਲਾਂ ਨਾਲ ਘਬਰਾ ਜਾਂਦੇ ਨੇ, ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਉਹਨਾਂ ਦਾ ਸਬਰ ਸਾਨੂੰ ਰੋਸ਼ਨੀ ਦਿਖਾਉਂਦਾ ਹੈ। ਤੇਰਾ ਕੀਆ ਮਿੱਠਾ ਲਾਗੈ, ਹਰਨਾਮ ਪਦਾਰਥ ਨਾਨਕ ਮੰਗੈ। ਜੋ ਪਰਮਾਤਮਾ ਦੀ ਰਜ਼ਾ ਅਤੇ ਹੁਕਮ ਨੂੰ ਖਿੜੇ ਮੱਥੇ ਕਬੂਲਣ ਦਾ ਉਪਦੇਸ਼ ਦਿੰਦਾ ਹੈ। ਅਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਸਰਵਣ ਕਰਦੇ ਹਾਂ ਅਸੀਂ ਗੁਰੂ ਸਾਹਿਬਾਨ ਦਾ ਇਹ ਸ਼ਬਦ।

0: ਮਿਊਜ਼ੀਕਲੀ ਯੋਰਸ ਐਂਡ ਓਨਲੀ ਯੋਰਸ ਔਰ ਫਿਲਹਾਲ ਟਿਊਨ ਕੀਤਾ ਹੈ ਜੀ ਤੁਸੀਂ ਤੁਹਾਡਾ ਫੇਵਰੇਟ ਵਾਲਾ ਰੇਡੀਓ ਸਟੇਸ਼ਨ ਐਫ ਐਮ ਰੇਨਬੋ 102.7 ਤੇ 103.6 ਤੇ ਔਰ ਨਾਲ ਦੀ ਨਾਲ ਨਿਊਜ਼ ਔਨ ਏ ਆਈ ਆਰ ਐਪ ਤੇ ਸੁਣ ਰਹੇ ਤੁਸੀਂ ਵਰਲਡ ਵਾਈਡ ਲਾਈਵ ਆਰ ਜੀ ਪੂਜਾ ਟੋਹਾਨੀ ਯਾਨੀ ਕਿ ਮੈਨੂੰ ਤੇ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ ਔਰ ਹੁਣ ਟਾਈਮ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਖਾਸ ਮਹਿਮਾਨ ਨੂੰ ਇਨਵਾਈਟ ਕਰਨ ਦਾ ਹਾਂਜੀ ਇੱਕ ਹੋਰ ਖਾਸ ਮਹਿਮਾਨ ਕਿਉਂਕਿ ਅੱਜ ਹੈ 18 ਜੂਨ ਯਾਨੀ ਕਿ ਸਸਟੇਨੇਬਲ ਗੈਸਟ੍ਰੋਨੋਮੀ ਡੇ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਨੂੰ ਦੁਨੀਆ ਭਰ ਦੇ ਵਿੱਚ ਔਰ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਪੂਨਮ ਕਸ਼ਯਪ ਜੀ ਜੋ ਕਿ ਅਸਿਸਟੈਂਟ ਪ੍ਰੋਫੈਸਰ ਨੇ ਉਹ ਆ ਚੁੱਕੇ ਨੇ ਫੋਨ ਲਾਈਨ 'ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਹੈਲੋ
1: ਹੈਲੋ
0: ਗੁੱਡ ਮਾਰਨਿੰਗ ਮੈਮ ਬਹੁਤ ਬਹੁਤ ਸਵਾਗਤ ਤੁਹਾਡਾ ਗੁੱਡ ਮਾਰਨਿੰਗ ਜਲੰਧਰ
1: ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ
0: ਤੇ ਇਸ ਵੇਲੇ ਮੈਮ ਤੁਸੀਂ ਆ ਚੁੱਕੇ ਹੋ ਸਾਡੇ ਨਾਲ ਬਿਲਕੁਲ ਲਾਈਵ ਐਫ ਐਮ ਰੇਨਬੋ 'ਤੇ ਔਰ ਜਿਵੇਂ ਸਭ ਤੋਂ ਪਹਿਲਾਂ ਤਾਂ ਚਲੋ ਤੁਹਾਡਾ ਸਵਾਗਤ ਕਰਦੇ ਹਾਂ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਜਿਵੇਂ ਦੱਸਿਆ ਸੀ ਤੁਸੀਂ ਸਾਨੂੰ ਕਿ ਸਮਾਂ ਨਹੀਂ ਹੈ ਫਿਰ ਵੀ ਤੁਸੀਂ ਸਾਡੇ ਨਾਲ ਆਏ ਤੁਹਾਡਾ ਤਹਿ ਦਿਲੋਂ ਥੈਂਕ ਯੂ ਕਰਦੀ ਹਾਂ ਮੈਮ ਅਤੇ ਅੱਜ ਦਾ ਦਿਨ ਹੈ ਮੈਮ ਸਸਟੇਨੇਬਲ ਗੈਸਟ੍ਰੋਨੋਮੀ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ ਹੈ ਨਾ ਅਤੇ ਸਾਡੇ ਲਿਸਨਰਸ ਨੂੰ ਸਭ ਤੋਂ ਪਹਿਲਾਂ ਇਹੀ ਦੱਸੋ ਕਿ ਇਹ ਜਿਹੜਾ ਸਸਟੇਨੇਬਲ ਗੈਸਟ੍ਰੋਨੋਮੀ ਡੇ ਹੈ ਇਹ ਕੀ ਹੈ
1: ਅੱਛਾ ਜੀ ਜਿਹੜਾ ਸਸਟੇਨੇਬਲ ਗੈਸਟ੍ਰੋਨੋਮੀ ਡੇ ਹੈ ਉਹ ਯੂਨਾਈਟਿਡ ਨੇਸ਼ਨ ਨੇ ਸ਼ੁਰੂ ਕੀਤਾ ਸੀਗਾ ਤੇ ਇਹ ਹਰ ਸਾਲ 18 ਜੂਨ ਨੂੰ ਮਨਾਇਆ ਜਾਂਦਾ
0: ਜੀ
1: ਇਹ ਜਿਹੜਾ ਦਿਨ ਹੈਗਾ ਇਹ ਲੋਕਾਂ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਲਈ ਮਨਾਇਆ ਜਾਂਦਾ ਹੈ ਤਾਂ ਕਿ ਉਹ ਆਪਣੀ ਜਿਹੜੀ ਫੂਡ ਚੋਇਸਿਸ ਹੈ ਜਿਹੜਾ ਉਹ ਖਾਣਾ ਛਾਂਟਦੇ ਹੈ ਉਹ ਬਹੁਤ ਹੀ ਵਧੀਆ ਉਹਨਾਂ ਲਈ ਹੈਲਦੀ ਵੀ ਹੋਵੇ ਤੇ ਨਾਲ ਨਾਲ ਉਹ ਆਪਣੇ ਇਨਵਾਇਰਮੈਂਟ ਲਈ ਵੀ ਵਧੀਆ ਹੋਵੇ ਤਾਂ ਕਿ ਆਪਣਾ ਇਹ ਪਲੈਨਟ ਹੈਗਾ ਅਰਥ ਪਲੈਨਟ ਹੈਗਾ ਇਹ ਬਹੁਤ ਹੀ ਜ਼ਿਆਦਾ ਵਧੀਆ ਰਹੇ
0: ਜੀ
1: ਇਹ ਅਵੇਅਰਨੈਸ ਕ੍ਰੀਏਟ ਕਰਦਾ ਹੈ।

0: ਇੱਕ ਲਿੰਕ ਹੈ,
1: ਓਕੇ
0: ਇਹ ਦਿਨ ਤਾਂ ਮਨਾਇਆ ਜਾਂਦਾ ਤਾਂ ਕਿ ਇਹ ਲਿੰਕ ਜਿਹੜਾ ਹੈਗਾ ਆਪਣੇ ਵਿੱਚ ਐਗਰੀਕਲਚਰ, ਨਿਊਟ੍ਰੀਸ਼ਨ, ਫੂਡ ਸਿਕਿਉਰਿਟੀ, ਐਨਵਾਇਰਮੈਂਟ, ਇਹ ਚਾਰਾਂ ਪੰਜ ਚੀਜ਼ਾਂ ਨੂੰ ਇਕੱਠਾ ਕਰਦਾ ਹੈ ਬੇਸਿਕਲੀ, ਤਾਂ ਹੀ ਇਹ ਸਸਟੇਨੇਬਲ ਗੈਸਟਰੋਨੋਮੀ ਡੇ ਮਨਾਇਆ ਜਾਂਦਾ ਹੈ ਹਰ ਸਾਲ
1: ਜੀ
0: 18 ਜੂਨ ਨੂੰ।
1: ਜੀ ਤੇ ਜਿਹੜਾ ਤੁਸੀਂ ਦੱਸਿਆ ਕਿ ਇਹ ਅੱਛਾ ਹੈਲਦੀ ਫੂਡ ਜਾਂ ਲੋਕਲ ਸੀਜ਼ਨਲ ਫੂਡ ਹੈ, ਇਹ ਸਾਨੂੰ ਮਤਲਬ ਇਨਕਰੇਜ ਕਰਦਾ ਹੈ ਦਿਨ ਮਨਾਉਣ ਦੇ ਲਈ। ਅਤੇ ਜੇ ਇਹੀ ਆਪਾਂ ਗੱਲ ਕਰੀਏ ਕਿ ਕਿਉਂ ਔਰ ਕਿੰਨਾ ਕੁ ਜ਼ਰੂਰੀ ਹੈ ਲੋਕਲ ਸੀਜ਼ਨਲ ਅਤੇ ਟ੍ਰੈਡੀਸ਼ਨਲ ਫੂਡ ਅਪਣਾਏ ਜਾਣਾ ਜਾਂ ਖਾਏ ਜਾਣਾ,
0: ਅੱਛਾ ਜੀ, ਜੇ ਆਪਾਂ
1: ਕਿਉਂਕਿ
0: ਗੱਲ
1: ਅੱਜ
0: ਕਰੀਏ
1: ਦੇ
0: ਅੱਜ ਕੱਲ੍ਹ
1: ਟਾਈਮ
0: ਦੇ
1: ਤੇ ਬੜੇ
0: ਖਾਣ ਪੀਣ ਦੀ,
1: ਅਲੱਗ ਅਲੱਗ ਤਰ੍ਹਾਂ ਦੇ ਫਰੂਟ ਆ ਰਹੇ ਨੇ, ਫਿਰ ਵੀ ਜੋ
0: ਹਾਂਜੀ
1: ਐਕਸਪਰਟਸ ਨੇ ਉਹ ਇਹੀ ਕਹਿੰਦੇ ਨੇ ਕਿ ਲੋਕਲ ਫੂਡ ਜ਼ਰੂਰ ਖਾਓ ਤੁਸੀਂ।
0: ਹਾਂਜੀ ਹਾਂਜੀ ਬਿਲਕੁਲ, ਇਹ ਬਹੁਤ ਹੀ ਜ਼ਰੂਰੀ ਗੱਲ ਹੈ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਹੈ।
1: ਜੀ
0: ਅੱਜ ਕੱਲ੍ਹ ਪ੍ਰੋਸੈਸਡ ਫੂਡ ਬਹੁਤ ਚੱਲ ਰਿਹਾ,
1: ਜੀ ਜੀ
0: ਯੰਗ
1: ਜੀ
0: ਜਨਰੇਸ਼ਨ ਤਾਂ ਇਸ ਦੇ ਵੱਲ ਬਹੁਤ ਭੱਜ ਰਹੀ ਹੈ,
1: ਜੀ
0: ਪਰ ਜੇ ਆਪਾਂ ਲੋਕਲ ਸੀਜ਼ਨਲ ਫੂਡ ਖਾਈਏ ਤੇ
1: ਜੀ
0: ਉਹ ਟ੍ਰੈਡੀਸ਼ਨਲ ਜਿਹੜੀਆਂ ਰੈਸਪੀਸ ਆ ਉਹਨਾਂ ਨੂੰ ਅਪਣਾਈਏ ਤਾਂ ਇਹਦੇ ਨਾਲ ਸਿਰਫ ਸਾਡੀ ਸਿਹਤ ਹੀ ਚੰਗੀ ਨਹੀਂ ਹੋਏਗੀ ਬਲਕਿ ਆਪਣਾ ਸਾਰਾ ਐਨਵਾਇਰਮੈਂਟ ਵੀ ਵਧੀਆ ਹੋ ਜਾਏਗਾ।
1: ਜੀ
0: ਉਹਦਾ ਕੀ ਰੀਜ਼ਨ ਹੈ, ਇੱਕ ਤਾਂ ਜਿਹੜਾ ਲੋਕਲੀ ਆਪਾਂ ਨੂੰ ਮਿਲਦਾ, ਜਿਹੜਾ ਲੋਕਲੀ ਉਗਾਇਆ ਜਾ ਰਿਹਾ ਹੋਵੇ,
1: ਜੀ
0: ਜਿਹੜਾ ਜਿਹੜੇ ਆਪਣੇ ਅਪਰੋਚੇਬਲ ਦਾਇਰੇ ਦੇ ਅੰਦਰ ਅੰਦਰ ਹੋਵੇ, ਉਹ
1: ਜੀ
0: ਇੱਕ ਤਾਂ ਫਰੈਸ਼ ਮਿਲੇਗਾ ਤੁਹਾਨੂੰ ਜਿੱਦਾਂ ਖੇਤ ਤੋਂ ਆਏਗਾ, ਠੀਕ
1: ਜੀ।
0: ਹੈ। ਦੂਸਰਾ ਉਹ ਘੱਟ ਕੋਸਟਲੀ ਹੋਏਗਾ ਕਿਉਂਕਿ ਨਾ ਤਾਂ ਉਸ 'ਚ ਸਟੋਰੇਜ ਦੀ ਕੋਸਟ ਪਈ, ਨਾ ਪ੍ਰੋਸੈਸਿੰਗ ਦੀ ਕੋਸਟ ਪਈ, ਨਾ ਹੀ ਟਰਾਂਸਪੋਰਟੇਸ਼ਨ ਦੀ ਕੋਸਟ ਪਈ,
1: ਜੀ।
0: ਤੇ ਇੱਕ ਬਹੁਤ ਹੀ ਨਿਊਟ੍ਰੀਸ਼ੀਅਸ ਹੋਏਗਾ ਕਿਉਂਕਿ ਜਦੋਂ ਤੁਸੀਂ ਕੋਈ ਖਾਣ ਦੀ ਵਾਲੀ ਚੀਜ਼ ਨੂੰ ਉੱਥੋਂ ਤੋੜ ਕੇ ਸਿੱਧਾ ਹੀ ਮੰਡੀ 'ਚ ਲੈ ਕੇ ਜਾਂਦੇ ਹੋ ਤਾਂ ਲੋਕਾਂ ਨੂੰ ਉਹੀ ਚੀਜ਼ ਬਿਲਕੁਲ ਫਰੈਸ਼ ਤੌਰ ਤੇ ਮਿਲੇਗੀ,
1: ਜੀ।
0: ਉੱਥੇ ਕੋਈ ਕੋਈ ਪ੍ਰਿਜ਼ਰਵੇਟਿਵ ਨਹੀਂ ਪਾਏ ਗਏ, ਕੋਈ ਪ੍ਰੋਸੈਸਿੰਗ ਨਹੀਂ ਹੋਈ,
1: ਜੀ।
0: ਇਹਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਖਾਣਾ ਤੁਹਾਡੇ ਪਲੇਟ ਦੇ ਵਿੱਚ ਆਏਗਾ।
1: ਜੀ।
0: ਦੂਸਰਾ ਇਹ, ਜੇ ਇਹੀ ਚੀਜ਼ ਨੂੰ ਆਪਾਂ ਬਿਲਕੁਲ ਉਲਟਾ ਕਰਕੇ ਦੇਖੀਏ, ਉਸ ਚੀਜ਼ ਨੂੰ ਤੋੜਿਆ ਗਿਆ ਫਿਰ ਸਟੋਰੇਜ ਕੀਤੀ, ਪ੍ਰਿਜ਼ਰਵੇਸ਼ਨ ਪਾਏ ਗਏ ਤਾਂ ਕਿ ਉਹਨੂੰ ਪ੍ਰਿਜ਼ਰਵ ਕੀਤਾ ਜਾ ਸਕੇ, ਫਿਰ ਉਹ ਟਰਾਂਸਪੋਰਟੇਸ਼ਨ ਨਾਲ ਅਲੱਗ ਅਲੱਗ ਥਾਵਾਂ ਤੇ ਪਹੁੰਚਾਇਆ ਜਾਂਦਾ,
1: ਜੀ।
0: ਉਹ ਟਰਾਂਸਪੋਰਟੇਸ਼ਨ ਦੇ ਵਿੱਚ ਵੀ ਬਹੁਤ ਸਾਰੇ ਨਿਊਟ੍ਰੀਐਂਟ ਸਾਡੇ ਲੋਸ ਹੋ ਜਾਂਦੇ। ਇਹ ਤਿੰਨੇ ਤਿੰਨੇ ਫੈਕਟਰ ਜਿਹੜੇ ਹੈਗੇ ਆ, ਹਾਰਵੈਸਟਿੰਗ ਦੇ ਟਾਈਮ ਵੀ, ਸਟੋਰੇਜ ਦੇ ਟਾਈਮ, ਪ੍ਰੋਸੈਸਿੰਗ ਟਾਈਮ, ਟਰਾਂਸਪੋਰਟੇਸ਼ਨ ਟਾਈਮ,
1: ਜੀ,
0: ਇਹਨਾਂ ਚਾਰਾਂ ਪੰਜਾਂ ਸਟੈਪਸ ਦੇ ਵਿੱਚ ਨਿਊਟ੍ਰੀਸ਼ਨ ਤਾਂ ਜਿਹੜਾ ਲੋਸ ਹੋ ਹੀ ਰਿਹਾ, ਕੁਝ ਖਾਣਾ ਵੀ ਖਰਾਬ ਹੋ ਜਾਂਦਾ ਹੈ।
1: ਜੀ।
0: ਬਹੁਤ ਸਾਰੇ ਫਰੂਟ ਹੈ, ਵੈਜੀਟੇਬਲਸ ਹੈ, ਉਹ ਸਾਰੇ ਖਰਾਬ ਵੀ ਹੁੰਦੇ, ਉਹਨਾਂ ਨੂੰ ਕੀ ਕੀਤਾ ਜਾਂਦਾ, ਉਹਨਾਂ ਨੂੰ ਡੰਪ ਕਰ ਦਿੱਤਾ ਜਾਂਦਾ
1: ਜੀ,
0: ਕਿਸੇ ਵੱਡੀ ਜਗ੍ਹਾ ਤੇ ਉੱਪਰ ਡੰਪ ਕਰਦੇ ਆ, ਉਹਦੇ ਡੰਪਿੰਗ ਦੇ ਨਾਲ ਕੀ ਹੁੰਦਾ, ਉੱਥੋਂ ਗੈਸ ਰਿਲੀਜ਼ ਹੁੰਦੀ ਹੈ ਬੇਸਿਕਲੀ, ਕਾਰਬਨ ਗੈਸ, ਉਹ ਇਨਵਾਇਰਮੈਂਟ 'ਚ ਹੀ ਆਉਣੀ ਹੈ ਤੇ ਉਹ ਜੇ ਇਨਵਾਇਰਮੈਂਟ 'ਚ ਕਾਰਬਨ ਡਾਈ ਗੈਸ, ਗ੍ਰੀਨ ਹਾਊਸ ਐਮਿਸ਼ਨ ਹੋ ਰਹੀ ਹੈ, ਉਹਦੇ ਨਾਲ ਲੋਕਾਂ ਦੇ ਸਿਹਤ ਤੇ ਅਸਰ ਪੈਣਾ
1: ਜੀ,
0: ਡਾਇਰੈਕਟਲੀ। ਇਸੇ ਲਈ ਲੋਕਲੀ ਸੀਜ਼ਨਲ ਐਂਡ ਟ੍ਰੈਡੀਸ਼ਨਲ ਫੂਡਸ ਹੀ ਸਭ ਤੋਂ ਵਧੀਆ ਮੰਨੇ ਜਾਂਦੇ।
1: ਤੇ ਇਹ ਜਿਵੇਂ ਦੱਸਿਆ ਕਿ ਤੁਸੀਂ ਆਪਾਂ ਡੰਪ ਕਰ ਦਿੰਦੇ ਹਾਂ, ਹਨਾ, ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਉਹ ਜਿੱਦਾਂ ਆਪਣੇ ਘਰ ਦੇ ਵਿੱਚ ਵੀ ਖਾਣਾ ਹੁੰਦਾ ਹੈ, ਇੱਕ ਜਾਂ ਦੋ ਦਿਨ ਬਾਸੀ ਹੋ ਜਾਂਦਾ, ਕਿੱਦਾਂ ਦੀ ਉਹ 'ਚ ਗੰਦੀ ਸਮੈਲ ਆਉਣ ਲੱਗਦੀ ਹੈ, ਤੇ ਜਦੋਂ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਡੰਪ ਕੀਤਾ ਜਾਏਗਾ ਤੇ ਉਹ ਇਨਵਾਇਰਮੈਂਟ ਨੂੰ ਤੇ ਖਰਾਬ ਕਰੇਗਾ ਹੀ। ਤੇ ਇਹ ਜਿਹੜਾ ਵੇਸਟ ਫੂਡ ਹੈ, ਇਹ ਸਾਡੀ ਹੈਲਥ ਨੂੰ, ਸਾਡੀ ਇਕੋਨਮੀ ਨੂੰ, ਤੇ ਜ਼ਾਹਰ ਜੀ ਗੱਲ ਹੈ ਸਾਡੇ ਇਨਵਾਇਰਮੈਂਟ ਨੂੰ ਖਰਾਬ ਕਰਦਾ। ਤੇ ਇਸ ਨੂੰ ਘਟਾਉਣ ਦੇ ਲਈ ਜਾਂ ਕੰਟਰੋਲ ਕਰਨ ਦੇ ਲਈ ਸਾਨੂੰ, ਯਾਨੀ ਕਿ ਆਮ ਪਰਿਵਾਰਾਂ ਨੂੰ ਕੀ ਕਰਨਾ ਚਾਹੀਦਾ ਹੈ?
0: ਜਿਹੜਾ ਜੇ ਆਪਾਂ ਫੂਡ ਵੇਸਟੇਜ ਘਟਾਉਣੀ ਹੈ ਬੇਸਿਕਲੀ,
1: ਜੀ,
0: ਸਾਡੀ ਜਿਹੜੀ ਚੋਇਸਿਸ ਹੈਗੀ ਫੂਡ ਦੀ, ਚੋਇਸ ਆਪਾਂ ਜਿਹੜਾ ਕਰਦੇ, ਮੀਲ ਪਲੈਨਿੰਗ ਜਿਹਨੂੰ ਆਪਾਂ ਕਹਿੰਦੇ ਹਾਂ,
1: ਜੀ,
0: ਉਹ ਚੀਜ਼ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਕੀ ਚੀਜ਼ ਬਣਨੀ ਹੈ, ਕਿੰਨੀ ਮਾਤਰਾ ਵਿੱਚ ਖਰੀਦੀ ਜਾਏ, ਜਾਂ ਅੱਗੇ ਜੇ ਉਹ ਥੋੜਾ ਬਹੁਤ ਬਚ ਜਾਂਦਾ ਹੈ ਤਾਂ ਉਹਨੂੰ ਅਗਲੇ ਮੀਲ 'ਚ ਕਿਵੇਂ ਯੂਜ਼ ਕਰਨਾ ਹੈ, ਲੈਫਟ ਓਵਰਸ ਨੂੰ ਆਪਾਂ ਕਿਵੇਂ ਯੂਜ਼ ਕਰਨਾ ਹੈ,
1: ਜੀ,
0: ਮਤਲਬ ਕਹਿਣ ਦਾ ਭਾਵ ਇਹ ਹੈ ਕਿ ਇੱਕ ਸ਼ੂਗਰ ਗ੍ਰਹਿਣੀ ਬਣਨਾ ਹਰ ਮੈਂਬਰ ਨੇ, ਚਾਹੇ ਉਹ ਮੇਲ ਹੋਵੇ, ਚਾਹੇ ਫੀਮੇਲ ਹੋਵੇ, ਚਾਹੇ ਬੱਚਾ ਹੋਵੇ, ਜਾਂ ਜੋ ਮਰਜ਼ੀ ਹੋਵੇ, ਕਹਿਣ ਦਾ ਭਾਵ ਇਹ ਹੈ ਕਿ ਫੂਡ ਚੋਇਸਿਸ ਬੈਟਰ ਕਰੋ, ਮੀਲ ਪਲੈਨਿੰਗ ਕਰੋ, ਤੇ ਜਿਹੜਾ ਲੈਫਟ ਓਵਰ ਬਚਦਾ ਹੈ ਉਹਨੂੰ ਨੈਕਸਟ ਮੀਲ 'ਚ ਕਿਵੇਂ ਯੂਟੀਲਾਈਜ਼ ਕਰਨਾ, ਉਹ ਚੀਜ਼ ਕਰਨੀ ਹੈ, ਤਾਂ ਕਿ ਤੁਹਾਡੀ ਪੂਰੀ ਦੀ ਪੂਰੀ ਖਪਤ ਹੋਵੇ ਜਿਹੜਾ ਤੁਸੀਂ ਮੀਲ ਬਣਾਇਆ। ਫੂਡ ਚੋਇਸਿਸ ਦਾ ਮਤਲਬ ਹੈ, ਮੀਲ ਪਲੈਨਿੰਗ ਜਾਂ ਫੂਡ ਚੋਇਸਿਸ ਦਾ ਮਤਲਬ ਹੈ ਤੁਸੀਂ ਆਪਣੇ ਦਿਮਾਗ 'ਚ ਉਹ ਚੀਜ਼ ਰੱਖਿਆ ਕਿ ਸਾਡੇ ਆਸ ਪਾਸ ਜਿਹੜੀ ਮੰਡੀ ਹੈਗੀ ਉਸ 'ਚ ਤਾਜ਼ਾ ਕਿਹੜੀ ਫਰੂਟ, ਫਲ, ਸਬਜ਼ੀਆਂ ਕਿਹੜੀਆਂ ਆ ਰਹੀਆਂ ਉਹੀ ਖਰੀਦਣਾ, ਉਹਦੇ ਜ਼ਰੀਏ ਹੀ ਤੁਸੀਂ ਆਪਣੇ ਘਰ 'ਚ ਚੀਜ਼ਾਂ ਬਣਾਉਣੀਆਂ, ਉਹਨਾਂ ਨੂੰ ਹੀ ਅਲੱਗ ਅਲੱਗ ਤਰੀਕੇ ਦੀਆਂ ਤੁਸੀਂ ਟ੍ਰੈਡੀਸ਼ਨਲ ਚੀਜ਼ਾਂ ਬਣਾ ਕੇ ਖਾ ਸਕੋ
1: ਜੀ। ਤੇ ਯਾਨੀ ਜੀ, ਯਾਨੀ ਕਿ ਬਹੁਤ ਹੱਦ ਤੱਕ ਸਾਡੇ ਹੱਥ ਦੇ ਵਿੱਚ ਹੈ ਕਿ ਅਸੀਂ ਕਿੰਨਾ ਕੁ ਫੂਡ ਬਣਾਉਣਾ, ਜਿੰਨੀ ਜ਼ਰੂਰਤ ਹੈ ਓਨੀ ਹੀ ਬਣਾਈਏ ਚੀਜ਼, ਤਾਂ ਕਿ ਖਰਾਬ ਘੱਟ ਹੋਵੇ।
0: ਤੇ
1: ਜੀ,
0: ਕਿਉਂਕਿ ਐਵਰੀ ਮੀਲ ਇਜ਼ ਐਨ ਓਪਰਚੁਨਿਟੀ ਜਿਹੜਾ ਸਾਡੀ ਐਨਵਾਇਰਮੈਂਟ ਤੱਕ ਨੂੰ ਸੇਫ ਕਰ ਸਕਦੀ ਹੈ।
1: ਪਲੱਸ ਕਿਸਾਨਾਂ ਦੀ ਇੰਨੀ ਮਿਹਨਤ ਦੇ ਨਾਲ ਉਗਾਇਆ ਗਿਆ ਜਿਹੜਾ ਫਸਲ ਹੈ, ਭੋਜਨ ਹੈ, ਉਹਨੂੰ ਅਸੀਂ ਉਹਦੇ ਵੇਸਟ ਕਰ ਦਿੰਦੇ, ਇਹ ਤਾਂ ਮਤਲਬ

0: ਕੋਮਨ ਸੈਂਸ ਕਹਿ ਸਕਦੇ ਕਿ ਅਸੀਂ ਪੜ੍ਹੀ ਲਿਖੀ ਜਨਰੇਸ਼ਨ ਆ, ਸਾਨੂੰ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਕਿ ਸਾਡੀ ਪਲੇਟ ਦੇ ਵਿੱਚ ਜਿਹੜਾ ਖਾਣਾ ਬਣ ਕੇ ਆਉਂਦਾ ਹੈ ਇਸ ਦੇ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਹੈ।
1: ਮੈਂ ਤੁਹਾਨੂੰ ਦੱਸਿਆ ਇਹ ਵਾਲਾ ਦਿਨ ਤੁਹਾਡੇ ਇੱਕ ਲਿੰਕ ਹੈ, ਐਗਰੀਕਲਚਰ, ਤੁਹਾਡਾ ਹੈਲਥ, ਐਨਵਾਇਰਮੈਂਟ ਐਂਡ ਤੁਹਾਡਾ ਫੂਡ ਸੇਫਟੀ, ਇਹ ਚਾਰਾਂ ਨੂੰ ਮਿਲਾਉਂਦਾ ਹੈ। ਯਾਨੀ ਕਿ ਫਸਟ ਵਾਲਾ ਮੈਂ ਪੁਆਇੰਟ ਬੋਲਿਆ ਐਗਰੀਕਲਚਰ, ਇਹਦਾ ਮਤਲਬ ਇੱਕ ਲੋਕਲ ਫਾਰਮਰ ਨੂੰ ਕਿੰਨਾ ਫਾਇਦਾ ਹੋਏਗਾ ਜਦੋਂ ਆਪਾਂ ਚੀਜ਼ ਉੱਥੋਂ ਹੀ ਖਰੀਦ ਰਹੇ ਹਾਂ, ਉਹਨੂੰ ਸਟੋਰੇਜ ਨਹੀਂ ਕਰਨੀ ਪੈ ਰਹੀ, ਉਹਨੂੰ ਪ੍ਰੋਸੈਸਿੰਗ ਕਰਕੇ ਉਹਨੂੰ ਦੂਸਰੇ ਥਾਂ ਤੇ ਨਹੀਂ ਭੇਜਣਾ ਪੈ ਰਿਹਾ, ਉਹਨੂੰ ਕਿਸੇ ਵੀ ਚੀਜ਼ ਦੀ ਕੋਸਟ ਨਹੀਂ ਪਏਗੀ।
0: ਜੀ ਜੀ ਮੈਮ, ਔਰ ਇਹਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਥੀਮ ਦੀ, ਕਿ ਇਸ ਸਸਟੇਨੇਬਲ ਗੈਸਟਰੋਨੋਮੀ ਡੇ ਦੀ ਇੱਕ ਥੀਮ ਵੀ ਹੈ ਕਿ ਲੋਕਲ ਫਲੇਵਰਸ ਗਲੋਬਲ ਫਿਊਚਰ, ਯਾਨੀ ਕਿ ਸਥਾਨਕ ਸਵਾਦ ਅਤੇ ਵਿਸ਼ਵ ਵਿਆਪੀ ਭਵਿੱਖ, ਹੈ ਨਾ, ਇਹ ਇਸ ਸਾਲ ਦੀ ਥੀਮ ਹੈ ਇਸਦੀ।
1: ਹਾਂਜੀ ਹਾਂਜੀ,
0: ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਦੇਖੋ ਦੇਖੋ, ਜੇ ਆਪਾਂ ਇਹਨੂੰ ਥੀਮ ਨੂੰ ਬ੍ਰੇਕ ਡਾਊਨ ਕਰੀਏ, ਸਥਾਨਕ ਮਤਲਬ ਲੋਕਲ
0: ਜੀ,
1: ਆਪਾਂ ਹੈ ਨਾ ਉਹਨੂੰ ਉਹਨੂੰ ਆਪਾਂ ਫੂਡ ਚੋਇਸਿਸ ਸਾਡੇ ਲੋਕਲ, ਲੋਕਲੀ ਅਵੇਲੇਬਲ ਸੀਜ਼ਨਲੀ ਫੂਡਸ ਨੂੰ ਆਪਾਂ ਚੋਇਸ ਦਈਏ, ਤੇ ਇਹ ਕਿੱਥੇ ਡਾਇਰੈਕਟਲੀ ਕਿੱਥੇ ਜਾਏਗਾ, ਦੈਟ ਇਜ਼ ਆਪਣੇ ਐਨਵਾਇਰਮੈਂਟ ਨੂੰ ਸੇਵ ਕਰ ਰਿਹਾ, ਕਿਉਂਕਿ ਅਸੀਂ ਲੈਫਟ ਓਵਰ ਕੁਛ ਬਚ ਹੀ ਨਹੀਂ ਰਿਹਾ, ਨਾ ਹੀ ਫਾਰਮਰ ਦਾ ਕੋਈ ਫੂਡ ਖਰਾਬ ਹੋ ਰਿਹਾ ਜਿਹੜਾ ਉਹ ਡੰਪ ਕਰ ਰਿਹਾ, ਨਾ ਘਰੇ ਆਪਣੇ ਕੋਈ ਇਸ ਤਰ੍ਹਾਂ ਦਾ ਭੋਜਨ ਆਪਾਂ ਉਹਨਾਂ ਕੀ ਬਣਾ ਰਹੇ ਹਾਂ ਜਿਹੜਾ ਆਪਾਂ ਖਰਾਬ ਨਹੀਂ ਕਰ ਰਹੇ, ਆਪਾਂ ਡੰਪ ਨਹੀਂ ਕਰ ਰਹੇ, ਤੇ ਜਿਹੜਾ ਜਿਹਦੇ ਕਾਰਨ ਕੋਈ ਵੀ ਗ੍ਰੀਨ ਹਾਊਸ ਗੈਸ ਐਮਿਸ਼ਨ ਨਹੀਂ ਹੋ ਰਹੀਆਂ ਜਿਹੜੀ ਐਨਵਾਇਰਮੈਂਟ ਚ
0: ਜੀ,
1: ਮਤਲਬ ਡਾਇਰੈਕਟ ਲਿੰਕ ਹੋ ਰਿਹਾ ਸਾਰਾ ਦਾ ਸਾਰਾ।
0: ਜੀ ਜੀ ਜੀ, ਮਤਲਬ ਹਰ ਚੀਜ਼ ਇੰਟਰ ਲਿੰਕਡ ਹੈ ਇੱਕ ਦੂਸਰੇ ਦੇ ਨਾਲ, ਔਰ ਅਸੀਂ ਆਪਣੀ ਸਮਝ ਦੇ ਨਾਲ ਤੇ ਸੂਝ ਬੂਝ ਦੇ ਨਾਲ ਜਿਹੜੀ ਵੇਸਟੇਜ ਹੈ ਘਟਾ ਸਕਦੇ ਹਾਂ। ਸੋ ਅੱਜ ਦੇ
1: ਕੰਟਰੀਬਿਊਟ ਕਰ ਸਕਦਾ
0: ਜੀ, ਤੇ ਅੱਜ ਦੇ ਦਿਨ ਤੇ ਤੁਸੀਂ ਆਪਣੇ ਵੱਲੋਂ ਲੋਕਾਂ ਨੂੰ ਸਸਟੇਨੇਬਲ ਗੈਸਟਰੋਨੋਮੀ ਡੇ ਤੇ ਮਤਲਬ ਅਡੋਪਟਿੰਗ ਸਸਟੇਨੇਬਲ ਤੇ ਹੈਲਦੀ ਈਟਿੰਗ ਹੈਬਿਟਸ ਬਾਰੇ ਆਪਣੇ ਕੁਝ ਵਿਚਾਰ, ਆਪਣੇ ਵੱਲੋਂ ਕੋਈ ਖਾਸ ਸੁਝਾਵ ਦੇਣਾ ਚਾਹੋਗੇ ਕਿ ਕਿਹੜੀਆਂ ਆਦਤਾਂ ਸਾਨੂੰ ਅਪਣਾਉਣੀਆਂ ਚਾਹੀਦੀਆਂ ਨੇ, ਕੁਝ ਖਾਸ ਜਿਹਨਾਂ ਨੂੰ ਅਪਣਾ ਕੇ ਅਸੀਂ ਅੱਜ ਦੇ ਦਿਨ ਤੇ ਯੋਗਦਾਨ ਪਾ ਸਕੀਏ, ਹਰ ਦਿਨ ਮਤਲਬ ਇਸ ਦਿਨ ਨੂੰ ਮਨਾ ਸਕੀਏ?
1: ਇੱਕ ਇੱਕ ਲੋਕਲ ਲਈ ਮੈਨ ਲਈ ਸਿਰਫ ਸਿਰਫ ਬੜੀ ਸਾਫ ਸ਼ਬਦ ਚ ਹੈਗੀ ਹੈ, ਮਾਈਂਡਫੁਲ ਫੂਡ ਚੋਇਸਿਸ ਹੋਣੀਆਂ ਚਾਹੀਦੀਆਂ।
0: ਜੀ,
1: ਫੂਡ ਉਹ ਚੂਜ਼ ਕਰੋ ਜਿਹੜਾ ਸੀਜ਼ਨਲ ਹੋਵੇ, ਲੋਕਲੀ ਅਵੇਲੇਬਲ ਹੋਵੇ ਤੇ ਨਿਊਟ੍ਰੀਸ਼ੀਅਸ ਵੀ ਹੋਵੇ।
0: ਜੀ,
1: ਇਹ ਤਿੰਨਾਂ ਚੀਜ਼ ਬਸ, ਘਰੇ ਬੈਠ ਕੇ ਆਰਾਮ ਨਾਲ ਸੋਚੋ ਇਹ ਇਹ ਚੀਜ਼ਾਂ ਮਾਰਕੀਟ 'ਚ ਆ ਰਹੀਆਂ, ਮੈਂ ਇਹੀ ਖਰੀਦਣੀਆਂ ਹੈਗੀਆਂ, ਕਿਉਂਕਿ ਜਿਹੜਾ ਤੁਸੀਂ ਆਊਟ ਆਫ ਦਾ ਵੇ ਜਾ ਕੇ ਕੁਛ ਫੂਡ ਚੋਇਸਿਸ ਕਰਦੇ ਹੋ, ਉਹ ਨੈਚੁਰਲੀ ਕਿੱਥੋਂ ਟਰਾਂਸਪੋਰਟ ਹੋਇਆ, ਪੈਕੇਜਿੰਗ ਹੋਈ, ਪ੍ਰੋਸੈਸਿੰਗ ਹੋਈ ਹੈ, ਫਿਰ ਉਹ ਫੂਡ ਮਾਰਕੀਟ 'ਚ ਆਇਆ।
0: ਜੀ,
1: ਇਸ ਲਈ ਬੈਟਰ ਹੈ ਸੀਜ਼ਨਲ ਹੋਵੇ, ਲੋਕਲ ਹੋਵੇ ਤੇ ਨਿਊਟ੍ਰੀਸ਼ੀਅਸ ਫੂਡ ਹੋਵੇ। ਘਰੇ ਆ ਕੇ ਉਨਾ ਹੀ ਖਾਣਾ ਲੈ ਕੇ ਆਓ ਜਿਹੜਾ ਤੁਸੀਂ ਘਰੇ ਸਾਂਭ ਸਕੋ ਅੱਛੀ ਤਰ੍ਹਾਂ,
0: ਜੇ
1: ਨਾ ਹੋਵੇ ਤੁਸੀਂ ਬਲਕ 'ਚ ਲੈ ਆਓ, ਉੱਥੇ ਵੀ ਫੂਡ ਦੀ ਵੇਸਟੇਜ ਹੋਏਗੀ। ਇਸ ਲਈ ਚੋਇਸ ਤੁਹਾਡੀ ਇਸ ਤਰ੍ਹਾਂ ਦੀ ਹੋਵੇ, ਘੱਟ ਹੋਵੇ, ਤੇ ਉਹਨੂੰ ਤੁਸੀਂ ਟ੍ਰੈਡੀਸ਼ਨਲ ਰੈਸਿਪੀਸ 'ਚ ਤੁਸੀਂ ਉਹਨੂੰ ਬਣਾ ਕੇ ਖਾਓ, ਜਿਹਦੇ ਕਾਰਨ ਤੁਸੀਂ ਵੀ ਹੈਲਦੀ ਰਹੋਗੇ, ਆਪਣਾ ਫਿਊਚਰ ਵੀ ਹੈਲਥ ਹੋਊਗਾ। ਸੋ ਦਿਸ ਵੇ ਹੈਲਥ, ਕਲਚਰ ਤੇ ਪਲੈਨਟ, ਆਹ ਤਿੰਨੇ ਚੀਜ਼ਾਂ ਆਪਾਂ ਪ੍ਰੋਟੈਕਟ ਕਰ ਸਕਦੇ ਹਾਂ ਵਿਦ ਐਵਰੀ ਮੀਲ, ਹਰ ਖਾਣੇ ਦੇ ਜ਼ਰੀਏ ਇੱਕ ਤਰ੍ਹਾਂ ਆਪਾਂ ਆਪਣੀ ਸਿਹਤ ਵੀ ਬਰਕਰਾਰ ਰੱਖ ਰਹੇ ਹਾਂ, ਟ੍ਰੈਡੀਸ਼ਨਲ ਚੀਜ਼ਾਂ ਵੀ ਕਰ ਰਹੇ ਹਾਂ, ਕਲਚਰ ਵੀ ਬਰਕਰਾਰ ਹੋ ਰਿਹਾ, ਤੇ ਨਾਲ ਪਲੈਨਟ ਦਾ ਤਾਂ ਹੈਗਾ, ਪਲੈਨਟ ਮੀਨਸ ਆਪਣਾ ਇਨਵਾਇਰਮੈਂਟ ਤਾਂ ਸੇਵ ਹੋ ਹੀ ਰਿਹਾ
0: ਜੀ,
1: ਤੁਸੀਂ ਇਸ ਤਰ੍ਹਾਂ ਦੀ ਮਾਈਂਡਫੁਲ ਚੋਇਸਿਸ ਕਰੋ।
0: ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਮ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਔਰ ਸਾਡੇ ਨਾਲ ਆਏ, ਸਾਡੇ ਲਿਸਨਰਸ ਨੂੰ ਇੰਨੀ ਅਹਿਮ ਜਾਣਕਾਰੀ ਦਿੱਤੀ ਅੱਜ ਦੇ ਦਿਨ 'ਤੇ। ਥੈਂਕ ਯੂ ਸੋ ਮੱਚ ਮੈਮ,
1: ਥੈਂਕ ਯੂ,
0: ਹੈਵ ਅ ਗੁੱਡ ਡੇ, ਥੈਂਕ ਯੂ। ਸੋ ਡਾਕਟਰ ਪੂਨਮ ਕਸ਼ਯਪ ਜੀ ਦੇ ਨਾਲ ਆਪਾਂ ਗੱਲ ਕੀਤੀ, ਜੋ ਕਿ ਅਸਿਸਟੈਂਟ ਪ੍ਰੋਫੈਸਰ ਨੇ, ਔਰ ਅੱਜ ਇਹਨਾਂ ਨੇ ਸਸਟੇਨੇਬਲ ਗੈਸਟਰੋਨੋਮੀ ਡੇ 'ਤੇ ਸਾਨੂੰ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀਆਂ ਕੁਝ ਡੇਲੀ ਦੀਆਂ ਆਦਤਾਂ ਬਦਲ ਕੇ ਕਿਸ ਤਰੀਕੇ ਦੇ ਨਾਲ ਫੂਡ ਦੀ ਵੇਸਟੇਜ ਨੂੰ ਰੋਕ ਸਕਦੇ ਹਾਂ, ਘਟਾ ਸਕਦੇ ਹਾਂ, ਔਰ ਆਪਣਾ ਯੋਗਦਾਨ ਪਾ ਸਕਦੇ ਹਾਂ ਇਸ ਦਿਨ ਦੀ ਅਹਿਮੀਅਤ ਨੂੰ ਸਮਝ ਕੇ, ਕਿਉਂਕਿ ਇਹ ਜਿਹੜਾ ਦਿਨ ਹੈ ਕੋਈ ਇੱਕ ਦਿਨ ਦਾ ਮੁਹਤਾਜ ਨਹੀਂ ਹੈ, ਇਹ ਹਰ ਦਿਨ ਸਮਝ ਕੇ ਮਨਾਇਆ ਜਾਣਾ ਚਾਹੀਦਾ ਹੈ। ਇਸ ਦਿਨ ਦਾ ਉਦੇਸ਼ ਹੀ ਲੋਕਾਂ ਨੂੰ ਇਹ ਸਮਝਾਉਣਾ ਕਿ ਸਾਡੀ ਖਾਣ ਪੀਣ ਦੀਆਂ ਆਦਤਾਂ ਸਿਰਫ ਸਿਹਤ ਨਹੀਂ, ਸਗੋਂ ਵਾਤਾਵਰਣ, ਖੇਤੀਬਾੜੀ, ਜੈਵ ਵਿਭਿੰਨਤਾ, ਆਰਥਿਕ ਸਾਡੀ ਆਰਥਿਕ ਹਾਲਾਤ ਦੇਸ਼ ਦੇ, ਉਹਨਾਂ 'ਤੇ ਵੀ ਇੱਕ ਡੂੰਘਾ ਅਸਰ ਪਾਉਂਦੀਆਂ ਨੇ। ਸੰਯੁਕਤ ਰਾਸ਼ਟਰ ਵੱਲੋਂ ਇਸ ਦਿਵਸ ਦੀ ਸ਼ੁਰੂਆਤ ਹੀ ਤਾਂ ਕੀਤੀ ਗਈ ਸੀ ਤਾਂ ਜੋ ਖੁਰਾਕ ਦੇ ਉਤਪਾਦਨ, ਪ੍ਰਸੰਸਕਰਨ ਅਤੇ ਖਪਤ ਦੇ ਅਜਿਹੇ ਤਰੀਕਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਰੱਖ ਸਕਣ। ਸੋ ਇਸ ਬਾਰੇ ਅੱਗੇ ਵੀ ਥੋੜ੍ਹੀ ਜਿਹੀ ਜਾਣਕਾਰੀ ਤੁਹਾਨੂੰ ਮੈਂ ਹੋਰ ਦਊਂਗੀ, ਲੇਕਿਨ ਫਿਲਹਾਲ ਟਾਈਮ ਹੋ ਗਿਆ ਹੈ ਗੱਲਾਂ ਅਤੇ ਇੰਟਰਵਿਊਜ਼ ਤੋਂ ਬਾਅਦ, ਬਹੁਤ ਹੈਵੀ ਜੀ ਡੋਜ਼ ਤੋਂ ਬਾਅਦ ਤੁਹਾਡੇ ਮੂਡ ਨੂੰ ਥੋੜ੍ਹਾ ਜਿਹਾ ਵਧੀਆ ਔਰ ਲਾਈਟ ਕਰਨ ਦਾ, ਯਾਨੀ ਕਿ ਟਾਈਮ ਹੋ ਗਿਆ ਹੈ ਅਗਲੇ ਸੌਂਗ ਨੂੰ ਇੰਜੋਏ ਕਰਨ ਦਾ।

ਦਾਲ ਮੱਖਣੀ ਦਾ ਹਾਲਾਤ ਜੇ ਸੋਸ਼ਲ ਮੀਡੀਆ ਤੇ ਦੇਖੀ ਤੇ ਕਹਿੰਦੇ ਜੇ ਦੇਖ ਲਓ ਕਿ ਕਿੰਨਾ ਸਰਵ ਕੀਤੀ ਜਾਂਦੀ ਹੈ, ਖਾਓ ਨਾ ਤੁਸੀਂ। ਇਸ ਕਰਕੇ ਮੈਂ ਤੇ ਕਹਿੰਦੀ ਹਮੇਸ਼ਾ ਘਰ ਦੇ ਵਿੱਚ ਫਰੈਸ਼ ਫੂਡ ਹੀ ਬਣਾਓ ਤੇ ਓਨਾ ਕੀ ਬਣਾਓ ਜਿੰਨੀ ਜ਼ਰੂਰਤ ਹੈ, ਫਰੈਸ਼ ਫਰੈਸ਼ ਖਾਓ ਐਂਡ ਦੈਨ ਪ੍ਰਭੂ ਕੇ ਗੁਣ ਗਾਓ। ਗੈਸਟਰੋਨੋਮੀ ਦਾ ਜਿਹੜਾ ਮਤਲਬ ਹੈ ਸਿਰਫ ਖਾਣਾ ਬਣਾਉਣਾ ਜਾਂ ਖਾਣ ਦੀ ਕਲਾ ਨਹੀਂ ਹੈ, ਇਹ ਖੁਰਾਕ, ਸੱਭਿਆਚਾਰ, ਖੇਤੀਬਾੜੀ ਤੇ ਸਮਾਜ ਦੇ ਆਪਸੀ ਰਿਸ਼ਤੇ ਨੂੰ ਦਰਸਾਉਂਦੀ ਹੈ। ਜਦੋਂ ਇਸ ਨਾਲ ਸਸਟੇਨੇਬਲ ਸ਼ਬਦ ਜੁੜਦਾ ਹੈ ਤਾਂ ਇਸ ਦਾ ਅਰਥ ਇਹ ਹੋ ਜਾਂਦਾ ਹੈ ਕਿ ਖੁਰਾਕ ਨੂੰ ਇਸ ਤਰੀਕੇ ਦੇ ਨਾਲ ਉਗਾਇਆ, ਤਿਆਰ ਤੇ ਵਰਤਿਆ ਜਾਵੇ ਕਿ ਕੁਦਰਤ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ, ਭਵਿੱਖ ਦੀਆਂ ਪੀੜ੍ਹੀਆਂ ਲਈ ਸਰੋਤ ਬਚੇ ਰਹਿਣ। ਅਤੇ ਅੱਜ ਦੁਨੀਆ ਲਈ ਵਾਤਾਵਰਣਕ ਚੁਣੌਤੀਆਂ ਦਾ ਸਾਹਮਣਾ, ਜਿਸ ਵਾਤਾਵਰਨ ਹਾਲਾਤ ਦਾ, ਚੁਣੌਤੀਆਂ ਦਾ ਸਾਹਮਣਾ ਦੁਨੀਆ ਕਰ ਰਹੀ ਹੈ, ਜੰਗਲਾਂ ਦੀ ਕਟਾਈ ਹੈ, ਪਾਣੀ ਦੀ ਘਾਟ ਹੈ, ਮਿੱਟੀ ਦੀ ਉਪਜਾਊ ਸ਼ਕਤੀ ਲਗਭਗ ਖਤਮ ਹੋ ਰਹੀ ਹੈ, ਅਤੇ ਜਲਵਾਯੂ ਪਰਿਵਰਤਨ ਵਰਗੀਆਂ ਸਮੱਸਿਆਵਾਂ ਵਿੱਚ ਖੁਰਾਕ ਪ੍ਰਣਾਲੀ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਖੁਰਾਕ ਦੇ ਉਤਪਾਦਨ ਅਤੇ ਆਵਾਜਾਈ ਦੌਰਾਨ ਵੱਡੀ ਮਾਤਰਾ 'ਚ ਗ੍ਰੀਨ ਹਾਊਸ ਗੈਸਾਂ ਨਿਕਲਦੀਆਂ ਨੇ, ਇਸ ਲਈ ਸਥਾਨਕ ਤੌਰ 'ਤੇ ਉਤਪਾਦਿਤ ਖੁਰਾਕ ਦੀ ਵਰਤੋਂ ਕਰਨਾ ਕਾਰਬਨ ਉਤਸਰਜਨ ਨੂੰ ਘਟਾਉਣ ਦਾ ਇੱਕ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਤਰੀਕਾ ਹੈ।

ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਸਸਟੇਨੇਬਲ ਗੈਸਟਰੋਨੋਮੀ ਦੀ ਇੰਪੋਰਟੈਂਸ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਪੰਜਾਬ ਦੀਆਂ ਰਵਾਇਤੀ ਖੁਰਾਕਾਂ ਜਿਵੇਂ ਕਿ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਦਾਲਾਂ, ਲੱਸੀ, ਮੌਸਮੀ ਸਬਜ਼ੀਆਂ, ਇਹ ਨਾ ਸਿਰਫ ਪੌਸ਼ਟਿਕ ਨੇ ਸਗੋਂ ਸਥਾਨਕ ਖੇਤੀਬਾੜੀ ਨੂੰ ਵੀ ਮਜ਼ਬੂਤ ਕਰਦੀਆਂ ਨੇ। ਅਤੇ ਅੱਜ ਜਦੋਂ ਫਾਸਟ ਫੂਡ ਅਤੇ ਬਹੁਤ ਜ਼ਿਆਦਾ ਪ੍ਰੋਸੈਸਡ ਕੀਤੇ ਫੂਡ ਦੀ ਵਰਤੋਂ ਵੱਧ ਰਹੀ ਹੈ ਅਤੇ ਉਦੋਂ ਰਵਾਇਤੀ ਅਤੇ ਮੌਸਮੀ ਖੁਰਾਕ ਵੱਲ ਵਾਪਸੀ ਦੇ ਸਮੇਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਤੇ ਅਸੀਂ ਆਪਣੀ ਜ਼ਰੂਰਤ ਮੁਤਾਬਕ ਜੇ ਖਾਣਾ ਤਿਆਰ ਕਰੀਏ, ਸਸਟੇਨੇਬਲ ਗੈਸਟਰੋਨੋਮੀ ਦੇ ਵਿੱਚ ਅਸੀਂ ਇੱਕ ਮਹੱਤਵਪੂਰਨ ਆਪਾਂ ਆਪਣਾ ਹਿੱਸਾ ਪਾ ਸਕਦੇ ਹਾਂ, ਬਰਬਾਦੀ ਨੂੰ, ਭੋਜਨ ਦੀ ਨੂੰ ਘਟਾ ਸਕਦੇ ਹਾਂ। ਕਿਉਂਕਿ ਸੰਸਾਰ ਭਰ ਵਿੱਚ, ਦੁਨੀਆ ਭਰ 'ਚ ਹਰ ਸਾਲ ਲੱਖਾਂ ਟਨ ਜਿਹੜਾ ਖਾਣਾ ਹੈ, ਭੋਜਨ ਹੈ, ਉਹ ਕੂੜੇ ਵਿੱਚ ਜਾਂਦਾ ਹੈ, ਸੁੱਟ ਦਿੱਤਾ ਜਾਂਦਾ ਸਾਡੇ ਵੱਲੋਂ, ਜਦਕਿ ਕਰੋੜਾਂ ਲੋਕ ਦੁਨੀਆ ਭਰ ਦੇ ਵਿੱਚ ਭੁੱਖਮਰੀ ਦਾ ਸਾਹਮਣਾ ਕਰ ਰਹੇ ਨੇ ਅਤੇ ਅਸੀਂ ਉਨਾ ਹੀ ਕਰੋੜਾਂ ਟਨ ਭੋਜਨ ਕੂੜੇ ਵਿੱਚ ਸੁੱਟ ਰਹੇ ਹਾਂ। ਸਮਝਣ ਦੀ ਲੋੜ ਹੈ ਕਿ ਅਸੀਂ ਗਲਤੀ ਕਿੱਥੇ ਕੁ ਕਰ ਰਹੇ ਹਾਂ ਔਰ ਕਿੰਨੀ ਵੱਡੀ ਅਤੇ ਭਿਆਨਕ ਕਰ ਰਹੇ ਹਾਂ। ਕੁਦਰਤ ਦੀ ਕਰੋਪੀ ਦਾ ਸਾਹਮਣਾ ਸਾਨੂੰ ਆਪਣੀਆਂ ਇਹਨਾਂ ਹਰਕਤਾਂ ਕਰਕੇ ਕਰਨਾ ਪੈਂਦਾ ਹੈ। ਜੇ ਅਸੀਂ ਖੁਰਾਕ ਦੀ ਕਦਰ ਕਰਾਂਗੇ ਤਾਂ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਅੱਜ ਦੇ ਦਿਨ ਦਾ ਮਕਸਦ ਕਿਸਾਨਾਂ, ਰਸੋਈ ਮਾਹਿਰਾਂ, ਹੋਟਲ ਉਦਯੋਗ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇੱਕ ਸਾਂਝੇ ਮੰਚ 'ਤੇ ਲਿਆਉਣਾ ਵੀ ਹੈ। ਹੋਟਲ ਅਤੇ ਰੈਸਟੋਰੈਂਟ ਵਰਗੇ ਜੋ ਥਾਵਾਂ ਨੇ, ਉੱਥੇ ਅਗਰ ਲੋਕ ਸਥਾਨਕ ਸਮੱਗਰੀ ਯਾਨੀ ਕਿ ਲੋਕਲ ਫੂਡ ਵਰਤੋਂ ਕਰਨ, ਟਿਕਾਊ ਭੋਜਨ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਸਕੂਲ ਕਾਲਜਿਸ ਦੇ ਜੋ ਨੌਜਵਾਨ ਨੇ, ਅਗਰ ਉਹ ਇਸ ਦੇ ਪ੍ਰਤੀ ਜਾਗਰੂਕ ਰਹਿਣ ਤਾਂ ਖੁਰਾਕ ਸੰਬੰਧੀ ਜਾਗਰੂਕਤਾ ਪ੍ਰੋਗਰਾਮ 'ਚ ਉਹ ਬਾਕੀ ਦੇ ਨੌਜਵਾਨਾਂ ਨੂੰ ਸ਼ਾਮਿਲ ਕਰ ਸਕਦੇ ਨੇ ਅਤੇ ਸਿਹਤਮੰਦ ਖੁਦ ਵੀ ਰਹਿ ਸਕਦੇ ਨੇ, ਆਪਣੇ ਨਾਲਦਿਆਂ ਨੂੰ ਵੀ ਰੱਖਣ ਦੀ ਸਮਝ ਦੇ ਸਕਦੇ ਨੇ। ਜੈਵ ਵਿਭਿੰਨਤਾ ਦੀ ਸੰਭਾਲ, ਜੋ ਸਸਟੇਨੇਬਲ ਗੈਸਟਰੋਨੋਮੀ ਦਾ ਇੱਕ ਅਹਿਮ ਹਿੱਸਾ ਹੈ, ਜਦੋਂ ਅਸੀਂ ਵੱਖ ਵੱਖ ਕਿਸਮਾਂ ਦੇ ਅਨਾਜ, ਫਲਾਂ, ਸਬਜ਼ੀਆਂ ਦੀ ਵਰਤੋਂ ਕਰਦੇ ਹਾਂ ਤਾਂ ਰਵਾਇਤੀ ਫਸਲਾਂ ਨੂੰ ਬਚਾਉਣ 'ਚ ਸਾਨੂੰ ਮਦਦ ਮਿਲਦੀ ਹੈ। ਇਸ ਨਾਲ ਕਿਸਾਨਾਂ ਨੂੰ ਵੀ ਵੱਖ ਵੱਖ ਫਸਲਾਂ ਉਗਾਉਣ ਲਈ ਉਤਸ਼ਾਹਨ, ਪ੍ਰੋਤਸਾਹਨ ਮਿਲਦਾ ਹੈ ਅਤੇ ਖੇਤੀਬਾੜੀ ਹੋਰ ਫਲੈਕਸੀਬਲ ਯਾਨੀ ਲਚੀਲੀ ਹੁੰਦੀ ਹੈ। ਸੋ ਐਂਡ ਵਿੱਚ ਇਹੀ ਕਹਿ ਸਕਦੀ ਹਾਂ ਕਿ ਸਸਟੇਨੇਬਲ ਗੈਸਟਰੋਨੋਮੀ ਡੇ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸਾਡੀ ਹਰ ਖੁਰਾਕੀ ਚੋਣ ਦਾ ਪ੍ਰਭਾਵ ਸਾਡੇ ਸਰੀਰ 'ਤੇ ਪੈਂਦਾ ਹੈ, ਸਾਡੇ ਸਮਾਜ 'ਤੇ ਪੈਂਦਾ ਹੈ, ਸਾਡੀ ਧਰਤੀ 'ਤੇ ਪੈਂਦਾ ਹੈ, ਸਾਡੇ ਦੇਸ਼ ਦੀ ਇਕੋਨਮੀ 'ਤੇ ਪੈਂਦਾ ਹੈ। ਸਥਾਨਕ, ਮੌਸਮੀ ਅਤੇ ਪੌਸ਼ਟਿਕ ਭੋਜਨ, ਇਸ ਨੂੰ ਅਪਣਾਉਣਾ, ਖੁਰਾਕ ਦੀ ਬਰਬਾਦੀ ਨੂੰ ਰੋਕਣਾ ਅਤੇ ਕਿਸਾਨਾਂ ਦਾ ਸਮਰਥਨ ਕਰਨਾ ਸਾਨੂੰ ਇੱਕ ਟਿਕਾਊ ਭਵਿੱਖ ਵੱਲ ਲਿਜਾਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਅਤੇ ਆਓ ਫਿਰ ਰਲ ਮਿਲ ਕੇ ਥੋੜ੍ਹਾ ਹੋਰ ਜ਼ਿੰਮੇਵਾਰ ਬਣੀਏ ਆਪਣੇ ਖੁਰਾਕ ਦੀਆਂ ਆਦਤਾਂ ਵੱਲ, ਸਾਡੇ ਵਾਤਾਵਰਣ ਵੱਲ। ਅਤੇ ਇਸ ਤਰੀਕੇ ਦੇ ਨਾਲ ਮਾਂ ਧਰਤੀ ਦੀ ਸੰਭਾਲ 'ਚ ਅਸੀਂ ਆਪਣਾ ਯੋਗਦਾਨ ਪਾਈਏ। ਫਿਲਹਾਲ ਇੰਜੋਏ ਕਰੀਏ ਅਗਲਾ ਟਰੈਕ।

ਮੂੰਹ ਚ ਆ ਗਿਆ ਨਾ ਪਾਣੀ ਗਾਣਾ ਸੁਣ ਕੇ। ਮੈਨੂੰ ਪਹਿਲਾਂ ਹੀ ਪਤਾ ਸੀ, ਬਸ ਗੜਬੜ ਉਦੋਂ ਹੀ ਹੁੰਦੀ ਆ, ਹੋਟਲ ਜਾਂਦੇ ਹਾਂ, ਰੈਸਟੋਰੈਂਟ ਜਾਂਦੇ ਹਾਂ, ਕੈਫੇ ਜਾਂਦੇ ਹਾਂ, ਬਲਕ 'ਚ ਆਰਡਰ ਕਰ ਦਿੰਦੇ ਹਾਂ। ਨਹੀਂ ਬਈ, ਦੁਬਾਰਾ ਵੀ ਤਾਂ ਆਰਡਰ ਕੀਤਾ ਜਾ ਸਕਦਾ ਅਗਰ ਭੁੱਖ ਹੈ ਤਾਂ। ਸੋ ਮਤਲਬ ਥੋੜ੍ਹਾ ਥੋੜ੍ਹਾ ਆਰਡਰ ਕਰਿਆ ਕਰੋ, ਇੱਕਦਮ ਬਲਕ 'ਚ ਨਹੀਂ, ਆਪਣੀ ਭੁੱਖ ਨੂੰ ਦੇਖ ਕੇ ਨਹੀਂ। ਮੇਰੇ ਵਰਗੀ ਦਾ ਤਾਂ ਮਤਲਬ ਜਦੋਂ ਜ਼ਿਆਦਾ ਭੁੱਖ ਲੱਗੀ ਹੁੰਦੀ ਨਾ, ਉਦੋਂ ਮੇਰੇ ਤੋਂ ਬਹੁਤ ਥੋੜ੍ਹਾ ਖਾਧਾ ਜਾਂਦਾ, ਪਤਾ ਨਹੀਂ ਕੀ ਚੱਕਰ ਹੈ। ਸੋ ਮੈਨੂੰ ਤਾਂ ਮੇਰਾ ਪਤਾ ਹੈ, ਤੁਹਾਨੂੰ ਤੁਹਾਡਾ ਪਤਾ ਹੈ, ਪਤਾ ਹੋਣਾ ਜ਼ਰੂਰੀ ਆ, ਆਪਣਾ ਆਪਣਾ ਹਿਸਾਬ ਕਿਤਾਬ। ਵੈਲਕਮ ਬੈਕ ਵੰਸ ਅਗੇਨ। 8:26 ਹੋ ਚੁੱਕੇ ਨੇ। ਔਰ ਇੱਕ ਹੋਰ ਚੀਜ਼ ਹੈ, ਕਈ ਵਾਰੀ ਬੰਦੇ ਦਾ ਜਿਹੜਾ ਓਵਰ ਕੌਨਫੀਡੈਂਸ ਆ ਨਾ, ਬੰਦੇ ਨੂੰ ਖਤਮ ਕਰ ਦਿੰਦਾ। ਸੋ ਫਿਲਹਾਲ ਹੋ ਇੱਦਾਂ ਹੀ ਰਿਹਾ ਹੈ, ਵਰਲਡ ਕੱਪ ਫੁੱਟਬਾਲ ਚੱਲ ਰਿਹਾ ਹੈ, ਮਤਲਬ ਫੁੱਟਬਾਲ ਦਾ ਵਰਲਡ ਕੱਪ ਚੱਲ ਰਿਹਾ ਹੈ, ਮਤਲਬ ਫੀਫਾ ਵਰਲਡ ਕੱਪ, ਸਮਝ ਗਏ ਨਾ ਤੁਸੀਂ। ਫੀਵਰ ਕਿੰਨਾ ਕਿਆ ਤੁਹਾਡੇ 'ਤੇ, ਮੈਨੂੰ ਨਹੀਂ ਪਤਾ, ਲੇਕਿਨ ਫਿਲਹਾਲ ਸਪੇਨ ਦੇ ਓਵਰ ਕੌਨਫੀਡੈਂਸ ਨੂੰ ਸਿਰਫ ਇੱਕ ਬੰਦੇ ਨੇ ਕੰਪਲੀਟਲੀ ਸ਼ਟ ਕਰ ਦਿੱਤਾ ਹੈ, ਬਿਖਰਾ ਦਿੱਤਾ ਹੈ, ਚਕਨਾ ਚੂਰ ਕਰ ਦਿੱਤਾ ਹੈ। ਸੋ ਇਸੇ ਵਜ੍ਹਾ ਕਰਕੇ ਕਹਿੰਦੇ ਨੇ ਕਿ ਓਵਰ ਕੌਨਫੀਡੈਂਸ ਚੰਗਾ ਨਹੀਂ ਹੁੰਦਾ, ਮਾੜਾ ਹੁੰਦਾ ਹੈ। 40 ਸਾਲ ਦੀ ਉਮਰ ਦੇ ਵਿੱਚ ਵਰਲਡ ਕੱਪ 'ਚ ਆਪਣਾ ਡੈਬਿਊ ਕਰਕੇ ਫੀਫਾ ਵਰਲਡ ਕੱਪ ਦੇ ਵਿੱਚ ਵਜ਼ਿਨਹਾ ਨੇ ਇੱਦਾਂ ਦਾ ਵਰਲਡ ਕੱਪ ਮੂਮੈਂਟ ਕ੍ਰੀਏਟ ਕਰ ਦਿੱਤਾ ਹੈ, ਹਰ ਕੋਈ ਮਤਲਬ ਇੰਨਾ ਕੁ ਜ਼ਿਆਦਾ ਸ਼ੌਕ ਸਟੇਟ ਦੇ ਵਿੱਚ ਸੀ, ਹੁਣ ਵੀ ਕਈ ਬਿਲੀਵ ਨਹੀਂ ਕਰ ਪਾਉਂਦੇ ਕਿ ਇਹ ਹੋ ਚੁੱਕਾ ਹੈ। ਪਲੇਅਰ ਆਫ ਦਾ ਮੈਚ ਤੇ ਜਿੱਤੇ ਹੈ, ਰਿਕਾਰਡ ਬਣਾ ਦਿੱਤਾ ਹੈ 7 ਕਰੂਸ਼ੀਅਲ ਗੋਲ ਨੂੰ ਰੋਕਣ ਦਾ। ਹਾਂਜੀ, ਇਹਨਾਂ ਦੀ ਕਹਾਣੀ ਤੁਹਾਨੂੰ ਫਿਰ ਕਿਸੇ ਹੋਰ ਦਿਨ ਜ਼ਰੂਰ ਜਲਦੀ ਦੱਸੂਗੀ, ਪੱਕਾ ਪ੍ਰੋਮਿਸ ਰਹਿ, ਕਿਉਂਕਿ ਟਾਈਮ ਫਿਲਹਾਲ ਜਿਹੜਾ ਹੈ ਮੈਨੂੰ ਇਹੀ ਕਹਿ ਰਿਹਾ ਹੈ ਕਿ ਪ੍ਰੋਗਰਾਮ ਨੂੰ ਇੱਥੇ ਵਾਈਂਡ ਅਪ ਕਰ ਦੇਵਾਂ। ਔਰ 8:30 ਸੁਣੂਗੇ ਖਬਰਾਂ, ਫਿਲਹਾਲ ਗੁੱਡ ਮਾਰਨਿੰਗ। ਜਲੰਧਰ ਦਾ ਸਫ਼ਰ ਨਹੀਂ ਸੀ, ਲੇਕਿਨ ਮੈਂ ਤੁਹਾਡੇ ਨਾਲ 10 ਵਜੇ ਤੱਕ ਬਣੀ ਰਹੂੰਗੀ।

ਚਾਹੀਏ। ਨਿਖਿਲ ਨੇ ਮਰਦਾਂ ਦੇ 55 ਕਿਲੋਗ੍ਰਾਮ ਵਰਗ ਵਿਚ ਬ੍ਰਾਜ਼ੀਲ ਦੇ ਕੈਲਵੀ ਤ੍ਰਿੰਦਾਦੇ ਨੂੰ ਹਰਾਇਆ, ਜਦੋਂ ਕਿ ਦੀਪਕ ਨੇ 70 ਕਿਲੋਗ੍ਰਾਮ ਵਰਗ ਵਿਚ ਜਾਪਾਨ ਦੇ ਸੇਵੋਨ ਉਕਾ ਜ਼ਾਵਾ ਨੂੰ 5-0 ਨਾਲ ਹਰਾਇਆ। ਔਰਤਾਂ ਦੇ 65 ਕਿਲੋਗ੍ਰਾਮ ਵਰਗ ਵਿਚ ਨੇ ਦੱਖਣੀ ਕੋਰੀਆ ਦੀ ਸਿਓਨ ਸੁਜਿਨ ਨੂੰ 4-1 ਨਾਲ ਹਰਾਇਆ। ਦੋ ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਅਤੇ ਅਵਿਨਾਸ਼ ਜਾਮਵਾਲ ਅੱਜ ਆਪਣੇ ਆਪਣੇ ਮੁਕਾਬਲੇ ਖੇਡਣਗੇ। ਵਿਸ਼ਵ ਮੁੱਕੇਬਾਜ਼ੀ ਕੱਪ ਐਤਵਾਰ ਨੂੰ ਸਮਾਪਤ ਹੋਏਗਾ। ਭਾਰਤ ਦੀ ਮਰਦਾਂ ਦੀ ਟੀਮ ਨੇ ਕੱਲ ਇੱਕ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਪ੍ਰੋ ਲੀਗ ਹਾਕੀ ਮੈਚ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਨੂੰ 3-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਨੇ ਬੀਤੀ ਰਾਤ ਔਰਤਾਂ ਦੇ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿਚ ਨੀਦਰਲੈਂਡ ਨੂੰ 95 ਦੌੜਾਂ ਨਾਲ ਹਰਾ ਦਿੱਤਾ। ਲੀਡਸ ਵਿਚ ਖੇਡੇ ਗਏ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੀ ਔਰਤਾਂ ਦੀ ਟੀਮ ਨੇ ਨੀਦਰਲੈਂਡ ਨੂੰ 209 ਦੌੜਾਂ ਦਾ ਵੱਡਾ ਟੀਚਾ ਦਿੱਤਾ। ਜਵਾਬ ਵਿਚ ਨੀਦਰਲੈਂਡ ਦੀ ਪੂਰੀ ਟੀਮ ਸਿਰਫ 114 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਲਈ ਸਮ੍ਰਿਤੀ ਮੰਦਾਨਾ ਨੇ 74

92 ਦੌੜਾਂ ਨਾਲ ਹਰਾ ਦਿੱਤਾ। ਲੀਡਸ ਵਿੱਚ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੀ ਔਰਤਾਂ ਦੀ ਟੀਮ ਨੇ ਨੀਦਰਲੈਂਡ ਨੂੰ 209 ਦੌੜਾਂ ਦਾ ਵੱਡਾ ਟੀਚਾ ਦਿੱਤਾ। ਜਵਾਬ ਵਿੱਚ ਨੀਦਰਲੈਂਡ ਦੀ ਪੂਰੀ ਟੀਮ ਸਿਰਫ 114 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਲਈ ਸਮ੍ਰਿਤੀ ਮੰਦਾਨਾ ਨੇ 74 ਅਤੇ ਸ਼ੇਫਾਲੀ ਵਰਮਾ ਨੇ 55 ਦੌੜਾਂ ਦਾ ਅਰਧ ਸੈਂਕੜਾ ਬਣਾਇਆ। ਸ਼ੀਚ ਰਾਣੀ ਨੇ 4 ਜਦੋਂ ਕਿ ਸ਼ੇਫਾਲੀ ਵਰਮਾ ਨੇ 2 ਵਿਕਟਾਂ ਲਈਆਂ। ਨੰਦਿਨੀ ਸ਼ਰਮਾ ਨੇ ਵੀ 2 ਵਿਕਟਾਂ ਲਈਆਂ। ਸਮ੍ਰਿਤੀ ਮੰਦਾਨਾ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਦੇ ਨਾਲ ਵੀਵਾ ਟੈਕ 2026 ਸੰਮੇਲਨ ਵਿੱਚ ਹਿੱਸਾ ਲੈਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ ਤੇ ਹੋਣਗੇ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਇਸ ਸਾਲ 15 ਜੁਲਾਈ ਤੋਂ ਲਾਗੂ ਹੋਏਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਰਾਨੀ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨੁਕਾਤੀ ਅਮਨ ਸਮਝੌਤੇ ਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਆਕਾਸ਼ਵਾਣੀ ਐਫ ਐਮ ਰੇਨਬੋ ਦੀ ਕੜੀ ਤੇ ਸਵੇਰ ਦੇ 9 ਵੱਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਰਿਸ ਵਿਚ ਵੀਵਾ ਟੈਕ ਸੰਮੇਲਨ ਵਿਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਸੰਬੋਧਨ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ ਤੇ ਹੋਣਗੇ। ਝਾਰਖੰਡ ਤੋਂ 2 ਰਾਜ ਸਭਾ ਸੀਟਾਂ ਅਤੇ ਮਿਜ਼ੋਰਮ ਤੋਂ 1 ਲਈ ਵੋਟਿੰਗ ਅੱਜ। ਰਾਸ਼ਟਰਪਤੀ ਦ੍ਰੌਪਦੀ ਮੁਰਮੂ 18 ਜੂਨ ਤੋਂ ਮੱਧ ਪ੍ਰਦੇਸ਼ ਤੇ ਉੜੀਸਾ ਦੇ 5 ਦਿਨਾਂ ਦੌਰੇ ਤੇ ਰਵਾਨਾ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਹਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿਚ ਪੰਜਾਬ ਵਿਚ ਐਨ ਆਰ ਆਈ ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਸ੍ਰੀ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ। ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ ਤੋਂ 50 ਤੋਂ ਵੱਧ ਚੌਂਕੀਆਂ ਕਾਇਮ। ਸਰਕਾਰ ਨੇ ਉਨ੍ਹਾਂ ਸੋਸ਼ਲ ਮੀਡੀਆ ਪੋਸਟਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ E20 ਪੈਟਰੋਲ ਦੀ ਵਰਤੋਂ ਕਰਨ ਵਾਲੇ ਵਾਹਨਾਂ ਦੇ ਫਿਊਲ ਫਿਲਰ ਕੈਪਸ ਦੁਆਲੇ ਕੀੜੀਆਂ ਇਕੱਠਾ ਹੋ ਰਹੀਆਂ ਨੇ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਦੀ ਮਰਦਾਂ ਦੀ ਟੀਮ ਨੇ ਕੱਲ੍ਹ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਪ੍ਰੋ ਲੀਗ ਹਾਕੀ ਮੈਚ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਨੂੰ 3-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਅਤੇ ਭਾਰਤ ਦੇ ਨਿਖਿਲ, ਦੀਪਕ ਅਤੇ ਸਨੇਹਾ ਨੇ ਚੀਨ ਦੇ ਗੁਈਯਾਂਗ ਵਿਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਵਿਚ ਆਪੋ ਆਪਣੇ ਮੈਚ ਜਿੱਤ ਕੇ ਕੁਆਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਇਸ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

ਮਿਊਜ਼ੀਕਲੀ ਯੋਰਸ ਐਂਡ ਓਨਲੀ ਯੋਰਸ, ਤੁਹਾਡੇ ਰਹੇ ਜੀ ਐਫ ਐਮ ਰੇਨਬੋ, ਔਰ ਤੁਹਾਡੇ ਐਂਟਰਟੇਨਮੈਂਟ ਦੇ ਲਈ ਬਹੁਤ ਸਾਰੇ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਬਹੁਤ ਤਰ੍ਹਾਂ ਦੀ ਇਨਫੋਰਮੇਸ਼ਨ ਸਾਡੇ ਕੋਲ, ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੈ ਕੇ ਆਈਏ ਤਾਂ ਕਿ ਤੁਹਾਡਾ ਐਂਟਰਟੇਨਮੈਂਟ ਵੀ ਹੋਵੇ ਔਰ ਇਨਫੋਰਮੇਸ਼ਨ ਵੀ ਤੁਹਾਨੂੰ ਅਸੀਂ ਫੁਲਾਉਣ ਦੇ ਪਾਈਏ। ਸੋ ਫਿਲਹਾਲ ਇਨਫੋਰਮੇਸ਼ਨ ਦਾ ਜਿਹੜਾ ਡੋਜ਼ ਹੈ ਉਹ ਮੈਂ ਕਵਰ ਕਰ ਚੁੱਕੀ ਹਾਂ, ਅਤੇ ਐਂਟਰਟੇਨਮੈਂਟ ਦੀ ਡੋਜ਼ ਵੱਲ ਚੱਲਦੇ ਹਾਂ। ਵੈਲਕਮ ਬੈਕ ਵੰਸ ਅਗੇਨ, ਅਤੇ ਅੱਜ ਹੈ ਜੀ 18 ਜੂਨ, ਥਰਸਡੇ, ਵੀਰਵਾਰ ਦਾ ਦਿਨ ਹੈ, ਔਰ ਸਵੇਰ ਤੋਂ ਬਣੀ ਹੋਈ ਹਾਂ ਮੈਂ ਤੁਹਾਡੇ ਨਾਲ, ਤੁਹਾਡੀ ਦੋਸਤ ਆਰਜੇ ਪੂਜਾ ਟੋਹਾਨੀ, ਔਰ ਮੇਰੇ ਨਾਲ ਕੁਝ ਹੋਰ ਮੇਰੇ ਨਿੱਕੇ ਨਿੱਕੇ ਦੋਸਤ ਹੈਗੇ ਨੇ ਸਟੂਡੀਓ ਦੇ ਵਿੱਚ ਜਿਹੜੇ ਆ ਰਹੇ ਨੇ ਵਿੱਚ ਵਿੱਚ ਪ੍ਰੋਗਰਾਮ ਦਾ ਸ਼ਾਇਦ ਇੰਜੋਏ ਕਰ ਰਹੇ ਨੇ, ਔਰ ਵਿੱਚ ਵਿੱਚ ਸ਼ਾਇਦ ਮੇਰਾ ਸਾਥ ਦੇ ਰਹੇ ਨੇ, ਪਰ ਉਹਨਾਂ ਦੇ ਸਾਥ ਤੋਂ ਕਈ ਵਾਰੀ ਮੈਂ ਬਹੁਤ ਹੀ ਖੁਸ਼ ਹੁੰਦੀ ਨਹੀਂ ਹੁੰਦੀ, ਕਿਉਂਕਿ ਮੈਨੂੰ ਹੁੰਦਾ ਕਿ ਮੇਰਾ ਕੰਮ ਮੈਂ ਬਿਨਾਂ ਡਿਸਟਰਬੈਂਸ ਦੇ ਹੀ ਕਰਾਂ। ਚਲੋ ਕੋਈ ਗੱਲ ਨਹੀਂ, ਮੇਰਾ ਤਾਂ

ਚੱਲਦਾ ਹੀ ਰਹਿੰਦਾ ਹੈ ਤੁਹਾਡਾ, ਮੈਨੂੰ ਪਤਾ ਨਹੀਂ ਹੈ ਕਿ ਕਿੱਦਾਂ ਦਾ ਟੈਕਨੋਲੋਜੀ ਦੇ ਨਾਲ ਅਤੇ ਕੁਦਰਤ ਦੇ ਨਾਲ ਕਿੰਨਾ ਕੁ ਪਿਆਰ ਹੈ। ਮੈਂ ਤਾਂ ਆਪਣੀਆਂ ਕਹਾਣੀਆਂ ਤੁਹਾਨੂੰ ਸੁਣਾ ਦਿੰਦੀ ਹੁੰਦੀ ਹਾਂ। ਸੋ ਜੀ, ਟਾਈਮ ਹੋ ਚੁੱਕਾ ਹੈ 9:04 ਪੂਰੇ 30 ਸੈਕਿੰਡ, ਔਰ ਟਾਈਮ ਮੈਨੂੰ ਇਹ ਦੱਸ ਰਿਹਾ ਹੈ ਕਿ ਟਾਈਮ ਹੋ ਗਿਆ ਹੈ ਦਿਲ ਆਪਣਾ ਪੰਜਾਬੀ ਸ਼ੁਰੂ ਕਰਨ ਦਾ, ਜਿਸ ਵਿੱਚ ਤੁਸੀਂ ਵੀ ਮੇਰੇ ਨਾਲ ਆਪਣੇ ਛੋਟੇ ਛੋਟੇ ਪਿਆਰੇ ਪਿਆਰੇ ਔਰ ਕਿਸੇ ਸੁਨੇਹੇ ਨਾਲ ਭਰੇ ਹੋਏ ਮੈਸੇਜਿਸ ਵਟਸਐਪ 'ਤੇ ਆਡੀਓ ਮੈਸੇਜ ਸ਼ੇਅਰ ਕਰ ਸਕਦੇ ਹੋ ਸਾਡੇ ਅਫੀਸ਼ੀਅਲ ਨੰਬਰ 'ਤੇ। ਨੰਬਰ ਜਲਦੀ ਦੇ ਨਾਲ ਨੋਟ ਕਰ ਲਓ, ਅਗਰ ਨੋਟ ਹੈਗਾ ਤਾਂ ਠੀਕ ਹੈ, ਚੰਗੀ ਗੱਲ ਹੈ। ਮੈਨੂੰ ਪਤਾ ਆਲਰੇਡੀ ਤੁਸੀਂ ਮੈਨੂੰ ਮੈਸੇਜਿਸ ਭੇਜਣੇ ਸ਼ੁਰੂ ਕਰ ਦਿੱਤੇ ਨੇ, ਲੇਕਿਨ ਠੀਕ ਹੈ, ਕੋਈ ਗੱਲ ਨਹੀਂ, ਵਾਰੀ ਵਾਰੀ ਆਪਾਂ ਸਾਰਿਆਂ ਦੇ ਮੈਸੇਜਿਸ ਸੁਣਾਂਗੇ। ਤਾਂ ਪੂਜਾ ਟੋਹਾਨੀ ਯਾਨੀ ਕਿ ਮੈਂ ਤੁਹਾਡੇ ਨਾਲ, ਔਰ ਮੈਨੂੰ ਭੇਜਣੇ ਨੇ ਤੁਸੀਂ ਆਪਣੇ ਵੋਇਸ ਮੈਸੇਜ 9855 10 10 27 'ਤੇ, ਯਾਨੀ ਕਿ 9855 10 10 27 'ਤੇ। ਜਦੋਂ ਤੱਕ ਤੁਸੀਂ ਮੈਨੂੰ ਮੈਸੇਜ ਭੇਜਦੇ ਹੋ, ਆਪਾਂ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਐਂਟਰਟੇਨਮੈਂਟ ਦਾ ਸਿਲਸਿਲਾ ਸ਼ੁਰੂ ਕਰ ਹੀ ਲੈਂਦੇ ਹਾਂ, ਕਿਉਂਕਿ ਨੱਚਣ ਟੱਪਣ ਦਾ ਥੋੜ੍ਹਾ ਜਿਹਾ ਮੇਰਾ ਮੂਡ ਹੈ ਔਰ ਆਪਾਂ ਇਸਨੂੰ ਕੈਰੀ ਫੋਰਵਰਡ ਕਰਦੇ ਹਾਂ। ਬਟ ਦਿਸ ਟ੍ਰੈਕ ਸਟੇਅ ਯੂ ਨੋ ਦੀ ਔਨ ਐਫ ਐਮ ਰੇਨਬੋ, ਆਰ ਜੇ ਪੂਜਾ ਟੋਹਾਨੀ ਦੇ ਨਾਲ ਦਿਲ ਆਪਣਾ ਪੰਜਾਬੀ।

0: ਸਵੇਰੇ ਦਰਸ਼ਨ ਹੋਣ ਭਾਵਾਂ ਜਦੋਂ ਮਰਜ਼ੀ ਦਰਸ਼ਨ ਹੋਣ, ਲੇਕਿਨ ਜਿਹਦੇ ਨਾਲ ਪਿਆਰ ਹੁੰਦਾ ਨਾ ਬੰਦੇ ਦਾ, ਜਦੋਂ ਉਹਦੇ ਦਰਸ਼ਨ ਹੁੰਦੇ ਦਿਲ ਆਪਣੇ ਬਾਗੋ ਬਾਗ ਵੀ ਹੋ ਜਾਂਦਾ ਤੇ ਦਿਨ ਵੀ ਵਧੀਆ ਨਿਕਲਦਾ ਤੇ ਸਮਾਂ ਵੀ ਵਧੀਆ ਨਿਕਲਦਾ। ਸੋ ਤੁਹਾਡੇ ਸਮੇਂ ਨੂੰ ਵਧੀਆ ਕਢਵਾਉਣ ਦੇ ਲਈ ਔਰ ਤੁਹਾਡੇ ਦਿਲ ਤੇ ਮੂਡ ਨੂੰ ਵਧੀਆ ਕਰਨ ਦੇ ਲਈ FM ਰੇਨਬੋ ਆਪਣੇ ਅਲੱਗ ਅਲੱਗ ਪ੍ਰੋਗਰਾਮ ਦੇ ਨਾਲ ਆ ਜਾਂਦਾ ਹੈ ਜੀ ਤੁਹਾਡੇ ਐਂਟਰਟੇਨਮੈਂਟ ਦੇ ਲਈ, ਤੁਹਾਡੀ ਸੇਵਾ ਦੇ ਵਿੱਚ। ਔਰ ਫਿਲਹਾਲ ਚੱਲ ਰਿਹਾ ਹੈ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਪੰਜਾਬੀ ਦਿਲ ਆ ਨਾ, ਮਤਲਬ ਦਿਲ ਇੱਕ, ਮਤਲਬ ਕਹਿ ਦਿੰਦੇ ਹਾਂ ਆਪਾਂ, ਮੈਨੂੰ ਤਾਂ ਲੱਗਦਾ ਪੰਜਾਬੀ ਤਾਂ ਇੱਕ ਵਾਈਬ ਹੈ। ਬਸ ਕਈ ਵਾਰੀ ਪੰਜਾਬੀ ਭਾਸ਼ਾ ਨਹੀਂ ਵੀ ਕਿਸੇ ਨੂੰ ਆਉਂਦੀ, ਮੈਂ ਤਾਂ ਵੀ ਲੋਕ ਪੰਜਾਬੀ ਗਾਣਿਆਂ 'ਤੇ ਥਿਰਕਦੇ, ਨੱਚਦੇ ਐਨ ਮਸਤੀ ਦੇ ਨਾਲ ਝੂਮਦੇ ਹੋਏ ਦੇਖੇ ਨੇ, ਮਤਲਬ ਦਿਲ ਤੋਂ ਆਪਣੇ ਆਪ ਨੂੰ ਪੰਜਾਬੀ ਮੰਨਦੇ ਆ ਨਾ। ਬਸ ਇਹ ਉਹੀ ਵਾਈਬ ਵਾਲਾ ਪ੍ਰੋਗਰਾਮ ਹੈ। ਅਤੇ ਤੁਸੀਂ ਮੈਸੇਜ ਭੇਜਣੇ ਨੇ 9855-10-10-27 ਅਤੇ 9855-101027 'ਤੇ। ਵੈਸੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਬੜੀਆਂ ਗੱਲਾਂ ਕੀਤੀਆਂ, ਕੁਝ ਡੂੰਘੀਆਂ, ਕੁਝ ਮਤਲਬ ਸਿਆਣੀਆਂ ਔਰ ਸਿਹਤ ਨੂੰ ਠੀਕ ਰੱਖਣ ਵਾਲੀਆਂ, ਔਰ ਗੱਲ ਅਸੀਂ ਕੀਤੀ ਬੜੀ ਇੰਪੋਰਟੈਂਟ ਜੀਆਂ ਗੱਲਾਂ ਦੇ ਵਿੱਚੋਂ। ਇੱਕ ਹੋਰ ਗੱਲ ਵੀ ਮੈਨੂੰ ਯਾਦ ਆਈ ਹੈ ਕਿ ਜਿੱਥੇ ਅੱਜ ਅਸੀਂ ਗੱਲ ਕੀਤੀ ਪੰਜਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ, ਅਤੇ ਸੁਖਮਨੀ ਸਾਹਿਬ ਨੂੰ ਅਸੀਂ ਇਹ ਮੰਨਦੇ ਹਾਂ ਕਿ ਸੁੱਖਾਂ ਦੀ ਮਣੀ ਆ ਨਾ, ਉਹ ਮਨ ਨੂੰ ਸ਼ਾਂਤੀ ਦਾ ਖਜ਼ਾਨਾ ਦੇਣ ਵਾਲਾ ਉਹ ਬਾਣੀ ਨੂੰ ਮੰਨਿਆ ਜਾਂਦਾ ਹੈ। ਅਤੇ ਇਹ ਜੇ ਮੈਂ ਇਹ ਕਹਾਂ ਕਿ ਅਸੀਂ ਹਰ ਰੋਜ਼ ਗੁਰੂ ਸਾਹਿਬਾਨ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਉਤਾਰੀਏ ਤਾਂ ਦੇਖੋ ਫਿਰ ਸਾਡੀ ਜ਼ਿੰਦਗੀ ਕਿੰਨੀ ਸ਼ਾਂਤੀਪੂਰਵਕ ਨਿਕਲੇ। ਅੱਜ ਅਸੀਂ ਛੋਟੇ ਛੋਟੇ ਗੱਲਾਂ 'ਤੇ ਝੱਟ ਘਬਰਾ ਜਾਂਦੇ ਹਾਂ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਉਹਨਾਂ ਦਾ ਸਬਰ ਇਸੇ ਗੱਲ 'ਤੇ ਰੋਸ਼ਨੀ ਪਾਉਂਦਾ ਹੈ ਕਿ ਅਸਲੀ ਜੋ ਖੁਸ਼ੀ ਹੈ ਉਹ ਇਹ ਹੈ ਕਿ ਜੇ ਅਸੀਂ ਪਰਮਾਤਮਾ ਨੂੰ ਆਪਣਾ ਮੰਨਿਆ ਨਾ, ਤਾਂ ਆਪਣੇ ਸਾਰੇ ਦੁੱਖ ਦਰਦ ਤਕਲੀਫ ਉਹਦੇ ਉੱਪਰ ਛੱਡ ਦੇਈਏ ਅਤੇ ਉਹਦਾ ਜੋ ਵੀ ਫਰਮਾਨ ਹੈ ਉਸਨੂੰ ਮੰਨ ਲਈਏ ਖੁਸ਼ੀ ਖੁਸ਼ੀ। ਅਤੇ ਚਲੋ ਜੀ, ਇਹ ਗੱਲਾਂ ਕਰਦੇ ਕਰਦੇ ਪ੍ਰੋਗਰਾਮ ਦੇ ਵਿੱਚ ਆ ਚੁੱਕਾ ਹੈ ਪਹਿਲਾ ਵੌਇਸ ਮੈਸੇਜ। ਸੁਣਦੇ ਹਾਂ ਕਿ ਕਿੱਥੋਂ ਆਇਆ ਹੈ ਇਹ ਮੈਸੇਜ।
1: ਪਿੰਡ ਮਹਿਰਮਪੁਰ SBS ਨਗਰ ਪ੍ਰਲੋਚਨ ਟੇਲਰ ਪੂਜਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਜੀ
1: ਹੋਰ ਸੁਣਾਓ, ਕੀ ਹਾਲ ਚਾਲ?
0: ਬਹੁਤ ਵਧੀਆ ਜੀ,
1: ਠੀਕ ਠਾਕ ਹੋ?
0: ਹਾਂਜੀ।
1: ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੀਆਂ ਸਭ ਤੋਂ ਪਹਿਲਾਂ ਤਾਂ ਸਾਰੀ ਟੀਮ ਨੂੰ ਤੇ ਸਰੋਤਿਆਂ ਨੂੰ ਵਧਾਈਆਂ ਦਿੰਦਾ ਹਾਂ ਤੇ ਸਾਰੇ ਹੀ ਤੰਦਰੁਸਤ ਰਹਿਣ। ਬਾਕੀ ਪੂਜਾ ਜੀ, ਗਰਮੀ ਬਹੁਤ ਪੈ ਰਹੀ ਹੈ, ਸੋ ਸਾਰੇ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਮੈਂ ਨਾ ਮੈਸੇਜ ਦਾਰੇ ਵਿੱਚ ਹੀ ਰਹਿ ਕੇ ਕਰੂੰਗਾ। ਪੂਜਾ ਜੀ, ਇੱਦਾਂ ਨਾ ਜਿੱਦਾਂ ਸਿਆਣੇ ਕਹਿੰਦੇ ਨੇ, ਸਿਆਣੇ ਕਹਿੰਦੇ ਕਿ ਰੇਲ ਗੱਡੀ ਦੇ ਇੰਜਣ ਦੇ ਮਗਰ ਡੱਬੇ ਉਨੇ ਹੀ ਪਾਓ ਜਿੰਨੇ ਇੰਜਣ ਦੇ ਖਿੱਚਣ ਦੀ ਸਮਰੱਥਾ ਹੋਵੇ। ਸੋ ਮੈਸੇਜ ਅਸੀਂ ਉਸੇ ਹਿਸਾਬ ਨਾਲ ਕਰਨੇ ਜਿੰਨੇ ਕਿ ਤੁਸੀਂ ਪਲੇ ਸੌਖੇ ਜਿਹੜੇ ਕਰ ਸਕੋ, ਠੀਕ ਹੈ
0: ਜੀ?
1: ਦੁੱਖ ਲੈਣਾ ਤੁਹਾਡੇ ਵਾਸਤੇ
0: ਜੀ।
1: ਪੂਜਾ ਮਾਪਿਆਂ ਦੀ ਕਰੋ, ਪੂਜਾ ਮਾਪਿਆਂ ਦੀ ਕਰੋ, ਜਾਂ ਪੂਜਾ ਗੁਰਦੁਆਰਿਆਂ ਚ ਕਰੋ, ਚਾਹੇ ਮੰਦਰਾਂ ਚ ਕਰੋ, ਪੂਜਾ ਕਰਨੀ ਜ਼ਰੂਰੀ ਹੈ। ਇੱਧਰ FM ਰੇਨਬੋ ਤੇ ਪੂਜਾ ਮੈਡਮ ਦੇ ਸ਼ੋਅ ਵਿੱਚ ਵੀ ਹਾਜ਼ਰੀ ਭਰਨੀ ਜ਼ਰੂਰੀ ਹੈ, ਹਾਜ਼ਰੀ ਭਰਨੀ ਜ਼ਰੂਰੀ ਹੈ। ਸੋ ਗੱਲ ਇੱਦਾਂ ਵੀ ਤੁਹਾਡੇ ਪਿੱਛੇ ਲਾਈਨ ਜਿਹੜੀ ਆ ਬਹੁਤ ਲੰਬੀ ਲੱਗੀ ਹੋਈ ਹੈ, ਸਾਰਿਆਂ ਨੇ ਤੁਹਾਡੇ ਬੂਹੇ ਤੇ ਦਸਤਕ ਦੇਣੀ ਹੈ, ਤੁਹਾਡੀ ਪਿਆਰੀ ਆਵਾਜ਼ ਨੂੰ ਸਲੂਟ ਕਰਦੇ ਹਾਂ। ਸੋ ਜਿੰਨੇ ਵੀ ਸ਼ੋਅ ਹੋ ਰਹੇ ਨੇ FM ਰੇਨਬੋ ਤੇ ਸਾਰੇ ਸੁਪਰ ਡੁਪਰ ਹਿੱਟ ਜਾ ਰਹੇ ਨੇ, ਦਰਵਾਜ਼ੇ ਘਰ ਘਰ ਦੇ ਦਰਵਾਜ਼ਿਆਂ ਤੇ ਕਾਰਾਂ ਦੇ ਵਿੱਚ ਜਿਹੜਾ

0: ਐਫਐਮ ਧੁੰਮਾ ਪਾ ਰਿਹਾ ਹੈ। ਸੋ ਤੁਸੀਂ ਵਧਾਈ ਦੇ ਪਾਤਰ ਹੋ। ਥੈਂਕ ਯੂ ਵੈਰੀ ਮੱਚ।
1: ਥੈਂਕ ਯੂ, ਥੈਂਕ ਯੂ ਤਰਲੋਚਨ ਜੀ, ਇੰਨੀ ਸਾਰੀ ਤਾਰੀਫ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਚੱਲਦੇ ਹਾਂ ਅਗਲੇ ਵੌਇਸ ਮੈਸੇਜ ਦੇ ਵੱਲ।
2: ਸਤਿ ਸ੍ਰੀ ਅਕਾਲ ਸਭੀ ਦੋਸਤੋ ਕੋ, ਐਫਐਮ ਰੇਨਬੋ ਜਲੰਧਰ ਕੋ, ਪੂਜਾ ਜੀ ਕੋ,
1: ਜੀ
2: ਸਭੀ ਕੋ ਪਿਆਰ ਭਰੀ ਨਮਸਕਾਰ।
1: ਨਮਸਕਾਰ ਜੀ, ਸਵਾਗਤ ਹੈ ਬਹੁਤ ਬਹੁਤ।
2: ਮੈਂ ਸੁਸ਼ੀਲ ਕੁਮਾਰ
1: ਜੀ,
2: ਆਪਕਾ ਪ੍ਰੋਗਰਾਮ ਬਹੁਤ ਹੀ ਅੱਛਾ ਲਗਤਾ ਹੈ
1: ਜੀ। ਸ਼ੁਕਰੀਆ।
2: ਆਪਣਾ ਪੰਜਾਬੀ ਰੇਡੀਓ ਸੁਣਤੇ ਸੁਣਤੇ ਸਫ਼ਰ ਵੀ ਕੱਟ ਰਿਹਾ ਹੈ
1: ਜੀ,
2: ਔਰ ਦਿਲ ਕੀ ਅੱਛੀ ਸ਼ੁਰੂਆਤ ਆਪਕੇ ਪ੍ਰੋਗਰਾਮ ਸੇ ਹੋ ਗਈ ਹੈ।
1: ਥੈਂਕ ਯੂ ਜੀ।
2: ਆਪਕੀ ਮਿੱਠੀ ਆਵਾਜ਼ ਸੇ ਅਬ ਦਿਨ ਵੀ ਅੱਛਾ ਕਟੇਗਾ
1: ਜੀ, ਉਮੀਦ ਕਰਦੀ
2: ਹਾਂ। ਸਭੀ ਦੋਸਤੋ ਕੋ ਇੱਕ ਬਾਤ ਜ਼ਰੂਰ ਕਹਿਣਾ ਚਾਹੂੰਗਾ, ਜਬ ਵੀ ਆਪ ਆਪਣੀ ਗਾੜੀ ਜਾਂ ਕੋਈ ਵੀ ਬਾਈਕ ਕਾਰ ਲਾਲ ਬੱਤੀ ਪਰ ਹੋ ਖੜੇ, ਆਪਣਾ ਏਸੀ ਵੀ ਬੰਦ ਕਰ ਲੀਜੀਏ ਔਰ ਗਾੜੀ ਕਾ ਇੰਜਨ ਵੀ ਬੰਦ ਕਰ ਲੀਜੀਏ। ਗਰਮੀ ਟੈਂਪਰੇਚਰ ਬਹੁਤ ਹੈ, ਉਸ ਵਜ੍ਹਾ ਸੇ ਜਿਤਨਾ ਵੀ ਥੋੜ੍ਹਾ ਹਮ ਆਪਣੇ ਇੰਜਨ ਕੋ ਬੰਦ ਕਰੇਂਗੇ ਤੋ ਉਸਕੀ ਗਰਮੀ ਹੀਟ ਕਮ ਨਿਕਲਤੀ ਹੈ ਔਰ ਥੋੜੀ ਗਾੜੀ ਵੀ ਸੇਫ ਰਹਤੀ ਹੈ ਔਰ ਪੋਲੂਸ਼ਨ ਵੀ ਕਮ ਰਹੇਗਾ।
1: ਬਿਲਕੁਲ ਜੀ, ਸਹੀ ਕਿਹਾ ਤੁਸੀਂ।
2: ਬਸ ਯਹੀ ਆਜ ਬੋਲਨਾ ਥਾ ਆਪਣੇ ਐਫਐਮ ਰੇਨਬੋ ਕੋ ਮਾਧਿਅਮ ਸੇ ਸਭੀ ਦਰਸ਼ਕੋ ਕੋ, ਬਹਿਨੋ ਭਾਈਓ ਕੋ ਪਿਆਰ ਭਰੀ ਨਮਸਕਾਰ
1: ਜੀ। ਸ਼ੁਕਰੀਆ, ਤੁਸੀਂ ਬਹੁਤ ਮੈਸੇਜ 'ਤੇ ਸਿਆਣਾ ਅਤੇ ਸਹੀ ਦਿੱਤਾ ਹੈ ਕਿ ਜਦੋਂ ਵੀ ਅਸੀਂ ਖੜ੍ਹੇ ਹੁੰਦੇ ਹਾਂ ਸਿਗਨਲ 'ਤੇ, ਅਤੇ ਅਸੀਂ ਅਗਰ ਆਪਣਾ ਇੰਜਨ ਬੰਦ ਕਰ ਦਈਏ, ਹੈ ਨਾ, ਅਤੇ ਸਾਡੇ ਹੀ ਪੈਟਰੋਲ ਦੀ ਸੇਵਿੰਗ ਵੀ ਹੋਏਗੀ, ਹੈ ਨਾ, ਐਨਰਜੀ ਸੇਵ ਕਰਨ ਲਈ ਸਾਡੇ ਹੱਥ ਵਿੱਚ ਹੀ ਹੈ, ਅਤੇ ਪੋਲਿਊਸ਼ਨ ਵੀ ਘਟੇਗਾ ਅਗਰ ਸਾਰੀਆਂ ਗੱਡੀਆਂ ਇੱਦਾਂ ਦੇ ਰੂਲਸ ਨੂੰ ਫੋਲੋ ਕਰਨ, ਔਰ ਥੋੜ੍ਹਾ ਜਿਹਾ ਅਸੀਂ ਐਕਸਟਰਾ ਟਾਈਮ ਲੈ ਕੇ ਘਰੋਂ ਅਗਰ ਨਿਕਲੀਏ ਤਾਂ ਫਿਰ ਮੈਨੂੰ ਲੱਗਦਾ ਕਿ ਰੋਡ 'ਤੇ ਜਿਹੜੀ ਰੋਡ ਰੇਜ ਹੁੰਦੀ ਹੈ, ਹੈ ਨਾ, ਉਹ ਘੱਟ ਜਾਏਗੀ ਕਿ ਐਵੇਂ ਦੌੜ ਭਜਾਈ ਲੱਗੀ ਹੋਈ ਹੈ, ਹੋਰਨ ਵਜਾਈ ਜਾਂਦੇ ਆ, ਮਤਲਬ ਪਤਾ ਹੀ ਨਹੀਂ ਆ ਹੋਰਨ ਦਾ ਮਤਲਬ, ਲੋ ਹੋਰਨ ਅਸੀਂ ਕਰਦੇ ਹਾਂ ਕਿ ਹੋਰਨ ਪਲੀਜ਼, ਲੇਕਿਨ ਹੋਰਨ ਕਿਸੇ ਕਾਰਨ 'ਤੇ ਵਜਾਇਆ ਜਾਂਦਾ ਹੁੰਦਾ ਹੈ, ਟ੍ਰੈਫਿਕ ਰੂਲਸ ਅਤੇ ਟ੍ਰੈਫਿਕ ਨਿਯਮਾਂ ਦਾ ਸਾਨੂੰ ਪਤਾ ਹੀ ਨਹੀਂ ਹੈ, ਪਤਾ ਹੋਣਾ ਚਾਹੀਦਾ ਸੜਕ 'ਤੇ ਨਿਕਲਣ ਤੋਂ ਪਹਿਲਾਂ ਗੱਡੀ ਲੈ ਕੇ। ਮੈਨੂੰ ਲੱਗਦਾ ਕਿ ਇੱਕ ਵਾਰੀ ਪੜ੍ਹ ਲੈਣੇ ਚਾਹੀਦੇ ਨੇ, ਦਿਮਾਗ 'ਚ ਬਿਠਾ ਲੈਣੇ ਚਾਹੀਦੇ ਨੇ ਰੋਡ ਰੂਲਸ ਐਂਡ ਟ੍ਰੈਫਿਕ ਰੂਲਸ। ਚਲੋ ਫਿਲਹਾਲ ਟਾਈਮ ਹੋ ਗਿਆ ਹੈ ਪ੍ਰੋਗਰਾਮ 'ਚ ਅਗਲੇ ਗਾਣੇ ਨੂੰ ਇੰਜੋਏ ਕਰਨ ਦਾ। ਗਾਣਾ ਸੁਣ ਕੇ ਜਲਦੀ ਦੇ ਨਾਲ ਵਾਪਸ ਆ, ਪੂਜਾ ਟੋਹਾਨੀ ਯਾਨੀ ਕਿ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਦਿਲ ਆਪਣਾ ਪੰਜਾਬੀ 'ਚ।

0: ਚਲੋ ਚਲੋ ਚਲੋ ਚਲੋ ਚਲੀਏ, ਜਲਦੀ ਦੇ ਨਾਲ ਚਲੀਏ। ਮੈਂ ਤਾਂ ਚੱਲਣ ਨੂੰ ਹਮੇਸ਼ਾ ਤਿਆਰ ਰਹਿੰਦੀ ਹਾਂ। ਦੇਰ ਤੁਹਾਡੇ ਵੱਲੋਂ ਹੋ ਜਾਂਦੀ ਹੈ। ਮੈਂ ਤਾਂ ਅੱਗੇ ਕਹਿੰਦੀ ਹਾਂ, ਮੈਂ ਤਾਂ ਘੁੰਮਣ ਫਿਰਨ ਨੂੰ ਇੱਕਦਮ ਰੈਡੀ ਹਾਂ। ਬਸ ਮੈਂ ਘਰੋਂ ਬੈਗ ਚੱਕ ਕੇ ਲੈ ਕੇ ਆਉਂਦੀ ਹਾਂ, ਤੁਸੀਂ ਬਸ ਜਲਦੀ ਦੇ ਨਾਲ ਪਹੁੰਚੋ, ਜਾਂ ਫਿਰ ਮਿਲਦੇ ਹਾਂ ਆਪਾਂ ਉੱਥੇ ਇਕੱਠੇ ਜਿੱਥੇ ਮੈਂ ਘੁੰਮਣ ਚੱਲੀ ਹਾਂ। ਚੱਲ ਜਿੰਦੂਆ ਚੱਲੀਏ ਫਿਰ ਘੁੰਮਣ। ਇੱਦਾਂ ਦੀ ਵਾਈਬ ਸਾਰਿਆਂ ਨੂੰ ਆ ਰਹੀ ਹੈ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਨਾ। ਵੈਸੇ ਮੈਨੂੰ ਤਾਂ ਉੱਦਾਂ ਹੀ ਜਦੋਂ ਮਰਜ਼ੀ ਘੁੰਮਾਉਣ ਨੂੰ ਲੈ ਜਾਓ, ਮੈਂ ਤਾਂ ਹਮੇਸ਼ਾ ਤਿਆਰ ਰਹਿੰਦੀ ਹਾਂ ਬਈ। ਇੱਦਾਂ ਹੀ ਹੈ ਕਿ ਕਈ ਵਾਰੀ ਬੰਦੇ ਨੂੰ ਬ੍ਰੇਕ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਬ੍ਰੇਕ ਹਰ ਤਰ੍ਹਾਂ ਦੀ ਜ਼ਰੂਰੀ ਹੁੰਦੀ ਹੈ। ਡੇਲੀ ਰੂਟੀਨ ਤੋਂ ਬੰਦਾ ਥੋੜ੍ਹਾ ਅੱਕ ਜਿਹਾ ਜਾਂਦਾ ਨਾ, ਉਸ ਤੋਂ ਕੁਛ ਵੀ ਹਲਕਾ ਜਿਹਾ ਥੋੜ੍ਹਾ ਜਿਹਾ ਹਟ ਕੇ ਚੇਂਜ ਹੈ, ਸਾਨੂੰ ਰੀਚਾਰਜ, ਰੀਐਨਰਜਾਈਜ਼ ਔਰ ਰੈਜੂਵਨੇਟ ਕਰ ਦਿੰਦਾ ਹੈ। ਥੋੜ੍ਹਾ ਰੀਫਰੈਸ਼ ਸਾਨੂੰ ਫੀਲ ਹੋਣ ਲੱਗ ਜਾਂਦਾ ਹੈ ਜਦੋਂ ਅਸੀਂ ਥੋੜ੍ਹਾ ਜਿਹਾ ਆਪਣੀ ਰੂਟੀਨ ਨੂੰ, ਡੇਲੀ ਰੂਟੀਨ ਨੂੰ ਚੇਂਜ ਕਰੀਏ ਤੇ ਅੱਛਾ ਅੱਛਾ ਫੀਲ ਹੁੰਦਾ ਹੀ ਹੈ। ਔਰ ਹਰ ਕਿਸੇ ਦਾ ਹੱਕ ਹੈ। ਤੁਸੀਂ ਵੀ ਫਿਰ ਆਪਣੇ ਪਰਿਵਾਰ ਦੇ ਨਾਲ ਜਦੋਂ ਘੁੰਮਣ ਜਾਓ ਤਾਂ ਮੇਕ ਸ਼ਿਓਰ ਜਿੱਥੇ ਘੁੰਮਣ ਗਏ ਹੋ ਉੱਥੇ ਕੂੜਾ ਕਰਕਟ ਸੜਕ 'ਤੇ ਬਿਲਕੁਲ ਨਾ ਸੁੱਟ ਕੇ ਆਓ। ਰਿਸਪੋਂਸੀਬਲ ਸਿਟੀਜ਼ਨ ਬਣ ਕੇ ਆਉਣਾ ਹੈ ਅਤੇ ਜਾਣਾ ਹੈ ਅਤੇ ਘੁੰਮਣਾ ਫਿਰਨਾ ਹੈ। ਦਿਸ ਇਜ਼ ਨੰਬਰ ਵਨ ਰੂਲ। ਫਿਲਹਾਲ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜਿਸ ਆਲਰੇਡੀ ਮੇਰੇ ਕੋਲ ਆ ਰਹੇ ਨੇ, ਔਰ ਕੋਸ਼ਿਸ਼ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮੈਸੇਜਿਸ ਆਪਾਂ ਸ਼ੇਅਰ ਤੁਹਾਡੇ ਨਾਲ ਕਰੀਏ, ਮਤਲਬ ਜਿਹੜੇ ਤੁਸੀਂ ਸਾਨੂੰ ਭੇਜੇ ਹੋਏ ਨੇ ਉਹ ਮੈਂ ਤੁਹਾਨੂੰ ਪੜ੍ਹ ਕੇ ਜ਼ਰੂਰ ਸੁਣਾਵਾਂ, ਚਾਹੇ ਉਹ ਲਿਖ ਕੇ ਆ ਰਹੇ ਨੇ ਅਤੇ ਚਾਹੇ ਤੁਸੀਂ ਵੋਇਸ ਮੈਸੇਜ ਭੇਜ ਰਹੇ ਹੋ। ਲੇਕਿਨ ਫਿਲਹਾਲ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਚੱਲ ਰਿਹਾ ਹੈ, ਔਰ ਮੈਨੂੰ ਕਈਆਂ ਨੇ ਆਪਣੇ ਸੌਂਗ ਦੀ ਰਿਕੁਐਸਟ ਭੇਜੀ ਹੈ ਕਿ ਬਈ ਦੇਖੋ ਇਹ ਸੌਂਗ ਜਿਹੜਾ ਹੈਗਾ, ਮਤਲਬ ਰਿਕੁਐਸਟ ਵਾਲਾ ਸੁਣਾਉਣ ਵਾਲਾ ਨਹੀਂ ਹੈ, ਫਰਮਾਇਸ਼ੀ ਨਹੀਂ ਹੈ ਇਹ ਪ੍ਰੋਗਰਾਮ, ਇਹ ਹੁਣ ਤੱਕ ਤਾਂ ਸ਼ਾਇਦ ਤੁਹਾਨੂੰ ਪਤਾ ਚੱਲ ਜਾਣਾ ਚਾਹੀਦਾ ਸੀ। ਸੋ ਇਹਦੇ ਵਿੱਚ ਡਿਸਅਪੋਇੰਟਮੈਂਟ ਬਿਲਕੁਲ ਨਹੀਂ ਰੱਖਣੀ ਅਗਰ ਮੈਂ ਤੁਹਾਡੀ ਪਸੰਦ ਦਾ ਗੀਤ ਨਹੀਂ ਸੁਣਾਇਆ ਤਾਂ। ਕਿਸੇ ਹੋਰ ਪ੍ਰੋਗਰਾਮ ਦੇ ਵਿੱਚ, ਫਰਮਾਇਸ਼ੀ ਪ੍ਰੋਗਰਾਮ ਦੇ ਵਿੱਚ ਆਪਣੀਆਂ ਫਰਮਾਇਸ਼ਾਂ ਰੱਖੋ। ਇਹਦੇ ਵਿੱਚ ਤੁਸੀਂ ਮੇਰੀ ਫਰਮਾਇਸ਼ 'ਤੇ ਹੀ ਪ੍ਰੋਗਰਾਮ ਦੇ ਵਿੱਚ ਗਾਣੇ ਸੁਣੂਗੇ ਔਰ ਗੱਲਾਂ ਬਾਤਾਂ ਸਾਡੀਆਂ ਸਾਰਿਆਂ ਦੀਆਂ ਪਸੰਦ ਦੀਆਂ ਹੋਣਗੀਆਂ। ਔਰ ਇੱਕ ਅਗਲਾ ਵੋਇਸ ਮੈਸੇਜ ਜੋ ਆ ਚੁੱਕਾ ਹੈ ਸੁਣਦੇ ਹਾਂ ਪ੍ਰੋਗਰਾਮ 'ਚ ਕਿੱਥੋਂ ਆਇਆ ਹੈ।
1: ਮੈਡਮ ਪੂਜਾ ਟਵਾਨੀ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ, ਸੁਖਦੇਵ ਸਿੰਘ ਲਖਨਪਾਲ, ਬਸਤੀ ਸ਼ੇਖ, ਜਨਕ ਨਗਰ, ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
0: ਸ਼ੁਕਰੀਆ ਜੀ।
1: ਕੁਝ ਲਾਈਨਾਂ ਲੈ ਕੇ ਹਾਜ਼ਰਾਂ ਕਬੂਲ ਕਰਿਓ। ਜਿਨ੍ਹਾਂ ਦੇ ਕੋਲ ਆਪਣੇ ਹੁੰਦੇ ਨੇ ਉਹ ਆਪਣਿਆਂ ਤੇ ਲੜਦੇ ਨੇ, ਜਿਨ੍ਹਾਂ ਦਾ ਕੋਈ ਆਪਣਾ ਨਹੀਂ ਉਹ ਆਪਣਿਆਂ ਲਈ ਤਰਸਦੇ ਨੇ। ਕੱਲ ਨਾ ਅਸੀਂ ਹੋਣਾ ਨਾ ਕੋਈ ਗਿਲਾ ਹੋਣਾ, ਸਿਰਫ ਸਿਮਟੀ ਹੋਈ ਯਾਦਾਂ ਦਾ ਸਿਲਸਿਲਾ ਹੋਣਾ, ਜੋ ਪਲ ਮਿਲੇ ਨੇ ਚਲੋ ਹੱਸ ਕੇ ਬਿਤਾ ਲਵੋ, ਨਾ ਜਾਣੇ ਕੱਲ ਜ਼ਿੰਦਗੀ ਦਾ ਕੀ ਫੈਸਲਾ ਹੋਣਾ।
0: ਜੀ
1: ਦਿਲ ਸਾਫ ਰੱਖੋ ਕਿਉਂਕਿ ਹਿਸਾਬ ਕਰਮਾਂ ਦਾ ਹੋਣਾ ਕਮਾਈ ਦਾ ਨਹੀਂ, ਮੋੜ ਆਵੇ ਤਾਂ ਮੁੜਨਾ ਹੀ ਪੈਣਾ ਹੈ ਜਨਾਬ, ਉਹਨੂੰ ਰਾਹ ਬਦਲਣਾ ਨਹੀਂ ਕਹਿੰਦੇ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
0: ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਸਾਨੂੰ ਭੇਜਿਆ ਹੈ ਹਰਜਿੰਦਰ ਸਿੰਘ ਮੋਮੀ ਹੋਰਾਂ ਨੇ, ਪਿੰਡ ਇਬਨ ਕਲਾਂ ਅੰਮ੍ਰਿਤਸਰ ਤੋਂ। ਲਿਖ ਰਹੇ ਨੇ, ਜਪੋ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੇਨ ਗਰਬ ਨਾ ਆ ਪਾਓ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟੀ ਕੋਟੀ ਪ੍ਰਣਾਮ।

ਜਿਨ੍ਹਾਂ ਨੇ ਧਰਮ, ਸੱਚ ਅਤੇ ਇਨਸਾਨੀਅਤ ਲਈ ਆਪਣਾ ਸਰਬੰਸ ਵੱਡਾ ਬਲੀਦਾਨ ਦਿੱਤਾ। ਉਹਨਾਂ ਦੀ ਅਟਲ ਸ਼ਰਧਾ, ਅਦੁੱਤੀ ਹਿੰਮਤ ਅਤੇ ਗੁਰੂ ਭਗਤੀ ਸਦਾ ਹੀ ਸਾਡੇ ਲਈ ਪ੍ਰੇਰਨਾ ਸਰੋਤ ਰਹੇਗੀ। ਵਾਹਿਗੁਰੂ ਜੀ ਸਾਨੂੰ ਉਹਨਾਂ ਦੇ ਦਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਬਖਸ਼ਣ। ਬਿਲਕੁਲ ਸਹੀ ਕਿਹਾ ਜੀ ਤੁਸੀਂ, ਉਹਨਾਂ ਨੇ ਸਾਨੂੰ ਜਿਹੜਾ ਭਗਤੀ ਦਾ ਮਾਰਗ ਦਿਖਾਇਆ ਹੈ, ਸਿਖਾਇਆ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਰਸਤੇ ਨੂੰ ਅਪਣਾਈਏ ਅਤੇ ਉਸ ਰਸਤੇ 'ਤੇ ਚੱਲੀਏ। ਇਸ ਦੇ ਨਾਲ ਹੀ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲੇ ਗਾਣੇ ਦੇ ਵੱਲ, ਔਰ ਗਾਣੇ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ ਨਾਲ ਹੀ ਤੁਹਾਡੇ ਵੌਇਸ ਮੈਸੇਜਸ ਦਾ

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਵੈਲਕਮ ਬੈਕ ਵਾਂਸ ਅਗੇਨ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਜੀ ਨੇ ਮੈਸੇਜ ਭੇਜਿਆ ਹੈ ਕਿ ਇਜ਼ਾਨਾ ਪ੍ਰੋਗਰਾਮ ਸੁਣ ਰਹੇ ਨੇ। ਔਰ ਇਹਨਾਂ ਨੇ ਇੱਕ ਚੁਟਕਲਾ ਲਿਖਿਆ ਹੈ, ਚੁਟਕਲਾ ਮੈਨੂੰ ਕੁਝ ਖਾਸ ਸਮਝ ਨਹੀਂ ਆਇਆ, ਨਹੀਂ ਤਾਂ ਮੈਂ ਤੁਹਾਨੂੰ ਸੁਣਾ ਦਿੰਦੀ ਇਸ ਵਜ੍ਹਾ ਕਰਕੇ। ਕੋਈ ਗੱਲ ਨਹੀਂ, ਚੱਲਦੇ ਹਾਂ ਜੀ ਅਗਲੇ ਗੱਲਾਂ ਵੱਲ। ਪ੍ਰੋਗਰਾਮ ਦੇ ਵਿੱਚ ਫਿਲਹਾਲ ਤੁਸੀਂ ਵੀ ਆਪਣੀ ਉਪਸਥਿਤੀ ਦਰਜ ਕਰਵਾ ਸਕਦੇ ਹੋ ਜੀ 9 8 1 0 1 0 2 7 ਤੇ, ਯਾਨੀ ਕਿ 9 8 5 10 10 27 ਤੇ ਪ੍ਰੋਗਰਾਮ ਦੇ ਵਿੱਚ ਆਪਣਾ ਵੋਇਸ ਮੈਸੇਜ ਭੇਜ ਕੇ। ਤਾਂ ਤੁਸੀਂ ਵੀ ਮੈਨੂੰ ਦੱਸ ਸਕਦੇ ਹੋ ਕਿ ਇੱਦਾਂ ਦਾ ਕੀ ਕੁਝ ਖਾਸ ਹੈ ਜੋ ਤੁਹਾਨੂੰ ਆਪਣੇ ਪੰਜਾਬ ਦਾ ਪਸੰਦ ਹੈ। ਅਗਰ ਤੁਸੀਂ ਬਾਹਰ ਟਰੈਵਲ ਕੀਤਾ ਹੈ, ਤੁਸੀਂ ਬਾਹਰ ਜਾ ਕੇ ਰਹੇ ਹੋ, ਕਿਸੇ ਹੋਰ ਸਟੇਟ ਦੇ ਵਿੱਚ ਕੰਮ ਕੀਤਾ ਹੈ ਜਾਂ ਆਊਟ ਆਫ ਕੰਟਰੀ ਵੀ ਗਏ ਹੋ, ਤਾਂ ਉੱਥੇ ਜਾ ਕੇ ਤੁਹਾਨੂੰ ਆਪਣੇ ਪੰਜਾਬ ਦੀ ਕੋਈ ਗੱਲ ਇੱਦਾਂ ਦੀ ਕਿਹੜੀ ਹੈ ਜਿਹੜੀ ਬਹੁਤ

0: ਜ਼ਿਆਦਾ ਯਾਦ ਆਈ ਹੋਵੇ। ਇਹ ਦੱਸਣੀ ਤੁਸੀਂ ਮੈਨੂੰ ਜ਼ਰੂਰ ਹੈ। ਅਤੇ ਫਿਲਹਾਲ ਪ੍ਰੋਗਰਾਮ 'ਚ ਅਗਲੇ ਵੋਇਸ ਮੈਸੇਜ ਦੇ ਵੱਲ ਚੱਲਦੇ ਹਾਂ।
1: ਹੈਲੋ, ਸਤਿ ਸ਼੍ਰੀ ਅਕਾਲ, ਮੈਂ ਲਿਆਕਤਵੀਰ ਸਿੰਘ ਬੋਲ ਰਿਹਾ ਤੇ ਮੈਂ ਕਾਫੀ ਚਿਰ ਬਾਅਦ ਬਾਹਰੋਂ ਵਾਪਸ ਆਇਆ। ਮੈਂ ਪਹਿਲਾਂ ਆਲ ਇੰਡੀਆ ਰੇਡੀਓ ਦਾ ਹਿੱਸਾ ਹੁੰਦਾ ਸੀ ਤੇ ਬੜਾ ਵਧੀਆ ਲੱਗ ਰਿਹਾ ਕਿ ਮੈਂ ਹੁਣ ਰੇਡੀਓ ਸੁਣ ਰਿਹਾ ਤੇ ਮੇਰੇ ਆਪਣੇ ਦੋਸਤਾਂ ਦੀ ਆਵਾਜ਼ ਮੈਨੂੰ ਸੁਣਨ ਨੂੰ ਮਿਲ ਰਹੀ ਹੈ।
0: ਅਰੇ ਵਾਹ,
1: ਆਕਾਸ਼ਵਾਣੀ ਦੇ 90 ਸਾਲ ਰੀਸੈਂਟਲੀ ਪੂਰੇ ਹੋਏ। ਮੈਨੂੰ ਬੜਾ ਮਾਣ ਹੋਇਆ ਜਦੋਂ ਮੈਂ ਸੋਸ਼ਲ ਮੀਡੀਆ ਤੇ ਜਾਂ ਵੱਖ ਵੱਖ ਅਦਾਰਿਆਂ ਦੇ ਵਿੱਚ ਇਹ ਦੇਖਿਆ ਕਿ 90 ਸਾਲ ਜਿਹੜੇ ਨੇ ਉਹ ਮਨਾਏ ਗਏ।
0: ਜੀ ਜੀ,
1: ਤੇ ਬੜਾ ਵਧੀਆ ਲੱਗਦਾ ਹੈ ਜਦੋਂ ਮੈਂ ਆਨਲਾਈਨ ਵੀ ਰੇਡੀਓ ਸੁਣਦਾ ਜਾਂ ਜਦੋਂ ਇੱਥੇ ਆਉਂਦਾ ਤਾਂ ਗੱਡੀ ਵਿੱਚ ਵੀ ਰੇਡੀਓ ਸੁਣਦਾ ਤੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ। ਤੇ ਇਹ ਵੀ ਬੜਾ ਚੰਗਾ ਲੱਗਦਾ ਕਿ ਜਿਹਨਾਂ ਦੀ ਆਵਾਜ਼ ਮੈਂ ਸੁਣ ਰਿਹਾ ਹੁੰਦਾ ਉਹਨਾਂ ਦੇ ਨਾਲ ਹੀ ਮੈਂ ਬਾਅਦ 'ਚ ਮਿਲਦਾ ਵੀ ਹਾਂ ਜਾਂ ਫਿਰ
0: ਸਾਰਿਆਂ
1: ਨੂੰ ਬੜੇ ਵਧੀਆ ਢੰਗ ਦੇ ਨਾਲ ਅੱਛੇ ਕੰਮ ਜਿਹੜੇ ਨੇ ਉਹ ਕਰਦੇ ਰਹੋ। ਧੰਨਵਾਦ
0: ਜੀ। ਥੈਂਕ ਯੂ ਲਿਆਕਤ, ਬਹੁਤ ਬਹੁਤ ਬਹੁਤ ਦਿਲੋਂ ਸ਼ੁਕਰੀਆ। ਔਰ ਜਿਹੜਾ ਤੁਸੀਂ ਅੱਜ ਮੈਨੂੰ ਮੈਸੇਜ ਭੇਜਿਆ ਨਾ, ਮਤਲਬ ਨਸਟੈਲਜੀਆ ਜਿਹਾ ਹੋ ਗਿਆ ਇੱਕਦਮ, ਜਿੱਦਾਂ ਇੱਕਦਮ 10 ਸਾਲ ਪਿੱਛੇ ਮੈਂ ਪਹੁੰਚ ਗਈ। ਤੁਸੀਂ ਕਿਹਾ ਕਿ ਬਹੁਤ ਅੱਛਾ ਲੱਗਦਾ ਜਿਹਨਾਂ ਦੇ ਨਾਲ ਕੰਮ ਕੀਤਾ ਜਾਂ ਜਿਹਨਾਂ ਦੇ ਨਾਲ ਜਿਹਨਾਂ ਦੀ ਆਵਾਜ਼ ਸੁਣ ਰਹੇ ਹਾਂ, ਉਹ ਤੋਂ ਬਾਅਦ ਉਹਨਾਂ ਦੇ ਨਾਲ ਹੀ ਆਪਾਂ ਮਿਲੀਦਾ ਵੀ ਆ। ਤੁਹਾਨੂੰ ਸ਼ਾਇਦ ਯਾਦ ਵੀ ਨਹੀਂ ਹੋਏਗਾ ਪਰ ਮੈਨੂੰ ਯਾਦ ਹੈ ਕਿ ਜਦੋਂ ਐਂਟਰੀ ਦੇ ਲਈ ਪੇਪਰ ਜਮ੍ਹਾਂ ਕਰਵਾਉਣ ਆਏ ਸੀ ਰਜਿਸਟ੍ਰੇਸ਼ਨ ਦੇ ਲਈ, ਤੁਸੀਂ ਔਰ ਮੈਂ ਇਕੱਠੇ ਹੀ ਪਹੁੰਚੇ ਸੀ। ਉਦੋਂ ਸ਼ਾਇਦ ਪਤਾ ਵੀ ਨਹੀਂ ਸੀ ਕਿ ਸਫ਼ਰ ਇੰਨਾ ਲੰਬਾ ਚੱਲੇਗਾ। ਪਰਮਾਤਮਾ ਇੱਦੀ ਮਿਹਰ ਰੱਖੇ ਅਤੇ ਤੁਸੀਂ ਵੀ ਇੱਦਾਂ ਹੀ ਐਫ ਐਮ ਹਮੇਸ਼ਾ ਸੁਣਦੇ ਰਹੋ ਅਤੇ ਐਫ ਐਮ ਦੇ ਨਾਲ ਆਪਣੀਆਂ ਯਾਦਾਂ ਵੀ ਸਾਂਝੀਆਂ ਕਰਦੇ ਰਹੋ ਅਤੇ ਐਫ ਐਮ 'ਤੇ ਆ ਕੇ ਆਪਣੀ ਆਵਾਜ਼ ਬਾਕੀ ਲਿਸਨਰਸ ਨੂੰ ਵੀ ਸੁਣਾਉਂਦੇ ਰਹੋ। ਇਹ ਸਾਡੇ ਲਈ ਵੀ ਬਹੁਤ ਇੱਕ ਅੱਛੀ ਯਾਦ ਹੈ ਕਿ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣ ਕੇ ਆਪਣੀਆਂ ਜੜ੍ਹਾਂ ਨੂੰ, ਆਪਣੇ ਪਿਆਰੇ ਚੈਨਲ ਨੂੰ ਅਤੇ ਆਪਣੇ ਦੋਸਤਾਂ ਨੂੰ ਕਦੀ ਵੀ ਨਹੀਂ ਭੁੱਲਦੇ, ਹਮੇਸ਼ਾ ਯਾਦ ਰੱਖਦੇ ਹੋ। ਔਰ ਹਮੇਸ਼ਾ ਇੱਦਾਂ ਹੀ ਆਪਣੇ ਦੋਸਤਾਂ ਦੇ ਨਾਲ ਬਣੇ ਰਹਿਣਾ ਚਾਹੀਦਾ ਹੈ। ਕਨੈਕਸ਼ਨ ਕਦੀ ਵੀ ਟੁੱਟਣ ਨਹੀਂ ਦੇਣਾ ਚਾਹੀਦਾ ਜਿਹੜਾ ਦਿਲ ਤੋਂ ਹੋਵੇ। ਥੈਂਕ ਯੂ ਸੋ ਮੱਚ ਵੰਸ ਅਗੇਨ। ਔਰ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਅਗਲੇ ਗੀਤ ਦੇ ਵੱਲ, ਕਿਉਂਕਿ ਟਾਈਮ ਹੈ ਨਾ ਜਿਹੜਾ ਉਹ ਮੈਨੂੰ ਇਹ ਕਹਿ ਰਿਹਾ ਕਿ ਹੁਣ ਗੱਲਾਂ ਬਾਤਾਂ ਤਾਂ ਹੋ ਗਈਆਂ ਅਤੇ ਇੱਕ ਹੋਰ ਵਧੀਆ ਜਿਹਾ ਗਾਣਾ ਹੋ ਜਾਣਾ ਚਾਹੀਦਾ ਹੈ। ਔਰ ਗਾਣਾ ਬਿਨਾਂ ਦੇਰ ਕਿਤੇ ਮੈਂ ਤੁਹਾਡੇ ਲਈ ਪਲੇਅ ਕਰੂੰਗੀ, ਕਿਉਂਕਿ ਗਾਣਾ ਹੈ ਜੀ ਬੜਾ ਵਧੀਆ। ਔਰ ਉਮੀਦ ਹੀ ਕਰਦੀ ਹਾਂ ਕਿ ਤੁਹਾਨੂੰ ਵੀ ਇਹ ਗੀਤ ਜ਼ਰੂਰ ਪਸੰਦ ਆਏਗਾ। ਔਰ ਆ ਰਿਹਾ ਜੀ ਅਗਲਾ ਟਰੈਕ, ਇੰਜੋਏ ਦਿਸ ਬਿਊਟੀਫੁਲ ਸੋਫੁਲ ਟਰੈਕ।

0: वेरी सोलफुल ट्रैक और मैनू भी बहुत पसंद है. उम्मीद कर दिया तुहानू ये गीत बहुत पसंद आया होगा. आई थिंक दिस इज जेम काइंड ऑफ सॉन्ग जिहड़ा दादा लिखिया जांदा फिर उसनू रूह तो गाया जांदा. एनीवे वेलकम बैक. जल्दी दे नाल सुनदे आ प्रोग्राम च अगला वॉइस मैसेज.
1: हेलो सत श्री अकाल, मैं लिया
0: ये ते आपा सुन लिया जी. इस तो अगला मैसेज सुनदे आ.
2: कोई ऐसा ना करो काम दिन के उजेरे में जो तुम्हें नींद ही ना आए रात के अंधेरे में, और कोई ऐसा ना करो काम रात के अंधेरे में जो मूछ पाते फिरो दिन के उजेरे में. तड़कदे दिलां ते सुनदे कन्नां नूं निमाणा जा श्रोता ओदे चंदर सारिआं नूं नमस्कार आखदा है.
0: नमस्कार जी.
2: रेडियो रेनबो दी कमान संभालण दा जिम्मा साडी तीराणी पूजा टोहाणी नूं मिलिआ है. जो साडी तीराणी हरफन मौला है बंदे मातरम बोल के प्रोग्रामां दी शुरुआत कीती ते वंदना प्रोग्राम विच एक ओंकार सतनाम करता पुरख निरभउ निरवैर नाल मन नूं रब नाल जोड़िया ते रख लाज मेरी गणपति अपनी शरण में लीजिए. भजन शब्द सुना के इन्हां दे नाल नाल प्रवचन भी दित्ते जेड़े कि सानू इस मात लोक ते आउण दा मंतव दसदे ने
0: जी.
2: अज गुरुवार है, गुरु दे वचना ते अमल करांगा, अज गुस्सा नहीं करांगा. इस वाजे नाल अपने अपने कम्मां कारां ते जाओ जी, खुशियां मानो जी. अज गल करांगा स्वामी विवेकानंद जी दी ਜਿਹੜੇ ਕਿ ਸਾਡੇ ਨੌਜਵਾਨਾਂ ਵਾਸਤੇ ਪ੍ਰੇਰਨਾ ਸਰੋਤ ਨੇ. ਅੱਜ ਦੇ ਨੌਜਵਾਨਾਂ ਨੂੰ ਉਹਨਾਂ ਦੀ ਜੀਵਨੀ ਪੜ੍ਹ ਕੇ ਤੇ ਉਹਨਾਂ ਦੇ ਦੱਸੇ ਰਸਤਿਆਂ ਤੇ ਚੱਲਣ ਦੀ ਬੜੀ ਲੋੜ ਹੈ, ਕਿਉਂਕਿ ਅੱਜ ਦਾ ਨੌਜਵਾਨ ਦਿਸ਼ਾਹੀਨ ਹੋ ਗਿਆ ਹੈ. ਡਿਗਰੀਆਂ ਤੇ ਜ਼ਰੂਰ ਲੈ ਰਿਹਾ ਹੈ ਪਰ ਵਿਵੇਕਹੀਨ ਤੇ ਮਰਿਆਦਾਹੀਨ ਹੋ ਗਿਆ ਹੈ. ਜ਼ਿਆਦਾ ਵਿਸਤਾਰ ਵਿੱਚ ਨਹੀਂ ਜਾਵਾਂਗਾ ਕਿਉਂਕਿ ਅਸੀਂ ਸਾਰੇ ਹੀ ਟੈਲੀਵਿਜ਼ਨ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਤੇ ਨਵੇਂ ਨਵੇਂ ਚੰਨ ਚੜ੍ਹਦੇ ਵੇਖਦੇ ਸੁਣਦੇ ਰਹਿੰਦੇ ਹਾਂ. ਸਵਾਮੀ ਵਿਵੇਕਾਨੰਦ ਚਿੱਤਰਵਾਨ ਬਣਨ ਤੇ ਬੜਾ ਜ਼ੋਰ ਦਿੰਦੇ ਸੀ. ਉਹ ਆਖਦੇ ਸੀ ਗਿਆ ਹੋਇਆ ਪੈਸਾ ਵਾਪਸ ਪਾਇਆ ਜਾ ਸਕਦਾ ਏ, ਗਈ ਹੋਈ ਸਿਹਤ ਵੀ ਵਾਪਸ ਪਾਈ ਜਾ ਸਕਦੀ ਏ, ਗਈ ਹੋਈ ਸੱਤਾ ਵੀ ਵਾਪਸ ਪਾਈ ਜਾ ਸਕਦੀ ਏ, ਤੇ ਜੇ ਕਿਤੇ ਚਰਿੱਤਰ ਚਲਾ ਗਿਆ ਤੇ ਬੇੜਾ ਹੀ ਗਰਕ, ਸਮਝੋ ਸਭ ਕੁਝ ਚਲਾ ਗਿਆ. ਪੈਸਾ ਕੀ ਸੋਨੇ ਦੀਆਂ ਇੱਟਾਂ ਦੇ ਕੇ ਵੀ ਗਿਆ ਹੋਇਆ ਚਰਿੱਤਰ ਵਾਪਸ ਨਹੀਂ ਮਿਲਦਾ ਏ. ਇਹ ਜਿਹੜੀਆਂ ਮਹਾਨ ਸ਼ਖਸੀਅਤਾਂ ਹੋਈਆਂ ਨੇ ਨਾ ਉਹਨਾਂ ਨੇ ਆਪਣਾ ਚਰਿੱਤਰ ਮੈਲਾ ਨਹੀਂ ਹੋਣ ਦਿੱਤਾ. ਮੈਂ ਇੱਕ ਜਗ੍ਹਾ ਬੋਰਡ ਲੱਗਾ ਵੇਖਿਆ ਤੇ ਬੋਰਡ ਪੜ੍ਹ ਕੇ ਬੜਾ ਚੰਗਾ ਲੱਗਾ. ਉਸ ਪਰ ਲਿਖਿਆ ਸੀ ਸੜਕ ਤੇ ਕੀਤਾ ਵਿਵਹਾਰ ਵੀ ਆਪ ਜੀ ਦੇ ਚਰਿੱਤਰ ਦੀ ਪਹਿਚਾਣ ਕਰਾਉਂਦਾ ਹੈ. ਮੈਂ ਨੌਜਵਾਨਾਂ ਨੂੰ ਅਪੀਲ ਵੀ ਤੇ ਬੇਨਤੀ ਵੀ ਕਰਾਂਗਾ ਕਿ ਉਮਰ ਦੇ ਹਰ ਪੜਾਅ ਤੇ ਹਰ ਚੀਜ਼ ਮਿਲ ਜਾਣੀ ਏ, ਕਾਲੇ ਨਾ ਪਵੋ. ਵੱਡੀ ਪੂੰਜੀ ਚਰਿੱਤਰ ਏ, ਇਕੱਠੀ ਕਰੋ ਤੇ ਅਮੀਰ ਬਣੋ. ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ
0: ਜੀ. ਬਹੁਤ ਬਹੁਤ ਸ਼ੁਕਰੀਆ, ਵਧੀਆ ਤੁਸੀਂ ਨਸੀਹਤ ਦਿੱਤੀ ਹੈ. ਔਰ ਜਲਦੀ ਦੇ ਨਾਲ ਅਗਲਾ ਵੌਇਸ ਮੈਸੇਜ ਵੀ ਸੁਣ ਲੈਂਦੇ ਆ.
3: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ ਮੈਡਮ ਢੋਣੀ ਜੀ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਡੀ ਸਾਰੀ ਟੀਮ ਨੂੰ. ਮੈਂ ਜੀ ਸਮਲਤਾਨੀ ਜਲੰਧਰ ਤੋਂ
0: ਜੀ
3: ਹਾਜ਼ਰ ਹਾਂ ਜੀ. ਜਿਹੜਾ ਕਬੂਲ ਕਰਨਾ ਦੋ ਕੁ ਲਾਈਨਾਂ
0: ਜੀ ਜੀ ਜੀ.
3: ਤਤੀ ਤਵੀ ਨੇ ਪੁੱਛਿਆ ਅੱਗ ਕੋਲੋਂ ਇਨਾ ਸੇਖ ਗੁਰੂ ਕਿਵੇਂ ਸਹਾਰ ਗਏ ਸੀ, ਥੋੜਾ ਸਹਿਮ ਕੇ

0: ਸੁਣ ਜਾਲਮਾਂ ਦੀ ਅੱਖਾਂ ਚ ਖੂਨ ਆਇਆ, ਉਦੋਂ ਜਾਲਮ ਵੀ ਗੁਰਾਂ ਤੋਂ ਹਾਰ ਗਏ ਸੀ। ਰੇਤ ਤੱਤੀ ਉਹ ਕੇਸਾਂ ਚ ਪਾਉਣ ਲੱਗੇ, ਕਿਣਕੇ ਰੇਤਾਂ ਦੇ ਬਣ ਤਿੱਖੇ ਤਾਰ ਗਏ ਸੀ। ਗੁਰੂ ਦੀ ਕੁਰਬਾਨੀ ਨੂੰ ਦੋਸਤੋ ਯਾਦ ਰੱਖਿਓ, ਜੋ ਦੇਸ਼ ਕੌਮ ਤੋਂ ਅਪਣਾਇਆ ਪਵਾਰ ਗਏ ਸੀ। ਥੈਂਕ ਯੂ, ਧੰਨਵਾਦ ਜੀ।
1: ਜੀ, ਔਰ ਇਸ ਦੇ ਨਾਲ ਹੀ ਹੁਣ ਸੁਣਦੇ ਹਾਂ ਜਲਦੀ ਦੇ ਨਾਲ ਅਗਲਾ ਵੋਇਸ ਮੈਸੇਜ।
2: ਨਮਸਕਾਰ ਪੂਜਾ।

0: ਜੋ ਦੇਸ਼ ਕੌਮ ਤੋਂ ਅਪਣਾਇਆ ਮਾਰ ਗਏ ਸੀ। ਥੈਂਕ ਯੂ, ਧੰਨਵਾਦ ਜੀ।
1: ਜੀ, ਔਰ ਇਸ ਦੇ ਨਾਲ ਹੀ ਹੁਣ ਸੁਣਦੇ ਹਾਂ ਜਲਦੀ ਦੇ ਨਾਲ ਅਗਲਾ ਵੌਇਸ ਮੈਸੇਜ।
2: ਨਮਸਕਾਰ ਪੂਜਾ ਜੀ।
1: ਨਮਸਕਾਰ ਜੀ।
2: ਜਿਹੜਾ ਆਪਣਾ ਪੰਜਾਬੀ ਗਾਣਾ ਸੁਣਨ ਵਾਲੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ
1: ਜੀ। ਅਰੇ ਵਾਹ,
2: ਜੰਮੂ ਕਸ਼ਮੀਰ ਤੋਂ ਯਸ਼ਪਾਲ ਸ਼ਰਮਾ,
1: ਪਿੱਛੇ ਮੰਦਰ ਦੀ
2: ਤਸੀਲ ਖੜਾਵਲੀ, ਪਿੰਡ ਸਾਡਾ ਸਿਓਨੀ। ਅੱਜ ਸਾਡੇ ਵਾਸਤੇ ਇੱਕ ਬਹੁਤ ਖਾਸ ਦਿਨ ਹੈ
1: ਜੀ।
2: ਆਪਣੇ ਇੱਥੋਂ ਦੀ ਜਗ੍ਹਾ ਦੇ ਬਾਰੇ ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸਦੇ ਹੋ?
1: ਜੀ ਜੀ ਜੀ, ਜ਼ਰੂਰ। ਪਿੱਛੇ ਘੰਟੀ ਵੀ ਸੁਣੀ,
2: ਵੀਡੀਓ ਕਲਿੱਪ ਤੁਹਾਨੂੰ ਭੇਜ ਰਹੇ ਹਾਂ ਵਿੱਚ। ਅੱਜ ਸਾਡੇ ਆਪਣੇ ਕੁਲਦੇਵਤਾ ਬਾਬਾ ਮੀਮਲ ਜੀ ਦੀ ਇੱਕ ਮੇਲ ਬਣਾਈ ਜਾ ਰਹੀ ਹੈ, ਜਿੱਥੇ ਜਨਮ ਸਥਾਨ ਬਾਬਾ ਜੀ ਦਾ, ਤਸੀਲ ਖੜਾਵਲੀ ਦੇ ਡੋਰੀ ਡਗੀਰ ਪਲੇਲ ਵਿੱਚ 18 ਜੂਨ ਨੂੰ ਅੱਜ ਜਿਹੜਾ ਬਹੁਤ ਵੱਡਾ ਮੇਲਾ ਲੱਗਿਆ ਹੋਇਆ।
1: ਠੀਕ ਹੈ ਜੀ।
2: ਇਹਦੇ ਬਾਅਦ ਵਿੱਚ ਠੀਕ 29 ਜੂਨ 2026 ਨੂੰ ਵੀ ਇੱਕ ਬਹੁਤ ਵਿਸ਼ਾਲ ਮੇਲਾ ਜਿਹੜਾ ਉਹ ਲੱਗਣੀ ਜਾ ਕਰਦਾ ਹੈ।
1: ਠੀਕ ਹੈ ਜੀ।
2: ਅਤੇ ਜਿੰਨੇ ਵੀ ਸ਼ਰੋਤਾ ਸੁਣ ਰਹੇ ਨੇ, ਸਾਡੀ ਆਵਾਜ਼ ਜਿੱਥੇ ਜਿੱਥੇ ਵੀ ਜਾ ਰਹੀ ਹੈ, ਅਸੀਂ ਸਾਰਿਆਂ ਨੂੰ ਸਾਦਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਮੇਲੇ ਵਿੱਚ ਆਓ। ਬਹੁਤ ਬਹੁਤ ਦੂਰ ਦੂਰੋਂ ਚੱਲ ਕੇ ਜਿਹੜੇ ਲੋਕ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ, ਆਪਣੀ ਮਨੋਕਾਮਨਾ ਪੂਰਨ ਕਰਦੇ
1: ਜੀ।
2: ਬਹੁਤ ਬਹੁਤ ਧੰਨਵਾਦ ਜੀ।
1: ਜੀ, ਰਕੇਸ਼ ਕੁਮਾਰ ਹੋਰਾਂ ਨੇ ਜਿਹੜਾ ਜੋਕ ਭੇਜਿਆ ਜੀ ਸਾਨੂੰ, ਲਿਖਿਆ ਕਿ ਇੱਕ ਪੂਜਾ ਨਾਮ ਦੀ ਕੁੜੀ ਕਾਰ ਵਿੱਚ ਬੈਠੀ ਹੁੰਦੀ ਹੈ, ਫਿਰ ਇੱਕ ਮੰਗਣ ਵਾਲਾ ਆਉਂਦਾ ਹੈ। ਪੂਜਾ ਆਪਣੇ ਪਰਸ ਵਿੱਚੋਂ 10 ਦਾ ਨੋਟ ਕੱਢ ਕੇ ਮੰਗਣ ਵਾਲੇ ਨੂੰ ਦੇ ਦਿੰਦੀ ਹੈ। ਮੰਗਣ ਵਾਲਾ 10 ਦਾ ਨੋਟ ਲੈ ਕੇ ਜਾਣ ਲੱਗਦਾ। ਪੂਜਾ ਆਵਾਜ਼ ਮਾਰ ਕੇ ਕਹਿੰਦੀ, ਬਾਬਾ ਆਸ਼ੀਰਵਾਦ ਤਾਂ ਦੇ ਜਾ। ਬਾਬਾ ਕਹਿੰਦਾ, ਵੱਡੀ ਕਾਰ 'ਚ ਬੈਠੀ ਹੈ, ਹੋਰ ਤੈਨੂੰ ਰੋਕਟ 'ਤੇ ਚੜ੍ਹਾ ਦਿਆਂ। ਇੱਥੇ ਹੱਸਣਾ ਸੀ ਪਰ ਆਇਆ ਨਹੀਂ ਮੈਨੂੰ ਹਾਸਾ। ਬਈ ਦੇਖੋ, ਮਤਲਬ ਕੁਝ ਇਹ ਜਿਹੜਾ ਬਿਜ਼ਨਸ ਹੈ ਗਿਵ ਐਂਡ ਟੇਕ ਦਾ, ਇਹਦੇ ਵਿੱਚ ਆਸ਼ੀਰਵਾਦ ਤੋਂ ਬਿਨਾਂ ਤਾਂ ਫਿਰ ਗੱਲ ਬਣੀ ਨਹੀਂ ਨਾ। ਜੇ ਪੂਜਾ ਨੇ ਦੇ ਦਿੱਤੇ ਪੈਸੇ, ਬਾਬਾ ਜੀ ਨੂੰ ਆਸ਼ੀਰਵਾਦ ਤਾਂ ਦੇਣਾ ਬਣਦਾ ਸੀ ਨਾ। ਮਤਲਬ ਵੱਡੀ ਗੱਡੀ ਤੋਂ ਬਾਅਦ ਇੱਕ ਹੋਰ ਵੱਡੀ ਗੱਡੀ ਆ ਜਾਂਦੀ, ਇਹ ਤਾਂ ਗੱਲ ਗਲਤ ਹੈ। ਬਾਬਾ ਜੀ ਥੋੜ੍ਹਾ ਸਵਾਰਥ ਹੀ ਨਿਕਲੇ ਅਤੇ ਜੋਕ 'ਤੇ ਮੈਨੂੰ ਹਾਸਾ ਵੀ ਨਹੀਂ ਆਇਆ। ਤੁਹਾਨੂੰ ਆਇਆ ਕਿ ਨਹੀਂ ਦੱਸ ਦਿਓ, ਮੈਨੂੰ ਨਹੀਂ ਆਇਆ। ਚਲੋ ਜਲਦੀ ਦੇ ਨਾਲ ਸੁਣਦੇ ਆ ਜੀ ਅਗਲਾ ਵੌਇਸ ਮੈਸੇਜ।
3: ਮਾਣਯੋਗ ਮੈਡਮ ਜੀ ਤੇ ਸਾਰੇ ਹੀ ਸਰੋਤੇ
1: ਜੀ
3: ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਪ੍ਰੋਗਰਾਮ ਐਫਐਮ ਰੈਂਬੋ ਦੇ ਜ਼ਰੀਏ ਇਸ ਖੂਬਸੂਰਤ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਤੇ ਇਸ ਦਾ ਆਨੰਦ ਮਾਣ ਰਹੇ ਨੇ
1: ਜੀ।
3: ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ, ਸਵਾਗਤ ਹੈ।
3: ਆਪ ਜੀ ਦਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਵਧੀਆ ਤੇ ਲਾਜਵਾਬ।
1: ਸ਼ੁਕਰੀਆ ਜੀ।
3: ਬਹੁਤ ਵਧੀਆ ਵਧੀਆ ਤੁਸੀਂ ਗੀਤ ਵੀ ਸੁਣਾ ਰਹੇ ਹੋ।
1: ਸ਼ੁਕਰੀਆ ਜੀ।
3: ਤੁਹਾਡਾ ਵੀ ਧੰਨਵਾਦ
1: ਜੀ।
3: ਸਾਰੇ ਸੁਣਨ ਵਾਲਿਆਂ ਦੇ ਵਿਚਾਰ ਬਹੁਤ ਹੀ ਵਧੀਆ, ਸਾਰੇ ਆਪਣੀ ਆਪਣੀ ਯਾਦਾਂ ਤਾਜ਼ੇ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਤੇ ਅੱਜ ਸਾਡੇ ਬਹੁਤ ਹੀ ਸ਼ਾਂਤੀ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ 5ਵੇਂ ਪਾਤਸ਼ਾਹ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ
1: ਜੀ।
3: ਉਹਨਾਂ ਨੇ ਸਾਡੇ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਤਸੀਹੇ ਸਹਿ ਕੇ ਤੇ ਸਾਨੂੰ ਜ਼ਿੰਦਗੀਆਂ ਬਖਸ਼ੀਆਂ ਨੇ। ਉਹਨਾਂ ਨੂੰ ਕੋਟ ਕੋਟ ਨਮਨ ਤੇ ਕੋਟ ਕੋਟ ਸ਼ਰਧਾਂਜਲੀ
1: ਜੀ।
3: ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲਿਆ ਜਾਵੇ
1: ਜੀ,
3: ਕਿ ਇਹੀ ਉਹਨਾਂ ਦੀ ਸੱਚੀ ਸ਼ਰਧਾਂਜਲੀ ਹੈ। ਤੇ ਅੱਜ ਥਾਂ ਥਾਂ ਤੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲੱਗੀਆਂ ਹੋਈਆਂ ਨੇ ਤੇ ਸਾਡੇ ਪਿੰਡ ਨਿਮਣਾਬਾਦ ਦੇ ਵਿੱਚ ਵੀ ਇੱਕ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਬਹੁਤ ਹੀ ਠੰਡੇ ਮਿੱਠੇ ਪਾਣੀ ਦੀ ਛਬੀਲ ਲੱਗੀ ਹੋਈ ਹੈ ਤੇ ਸੰਗਤਾਂ ਇਸ ਠੰਡੇ ਮਿੱਠੇ ਜਲ ਨੂੰ ਛੱਕ ਕੇ ਆਨੰਦ ਮਾਣ ਰਹੀਆਂ ਨੇ। ਤੇ ਸਾਰੇ ਹੀ ਬਹੁਤ ਸਾਰਿਆਂ ਨੂੰ ਇਸ ਕਰਕੇ ਸੱਚੀ ਸ਼ਰਧਾਂਜਲੀ ਹੈ ਗੁਰੂ ਜੀ ਨੂੰ, ਜਿਨ੍ਹਾਂ ਨੂੰ ਇਸ ਸੱਚੇ ਮਾਰਗ ਤੇ ਚੱਲਦਿਆਂ ਸਾਨੂੰ ਜ਼ਿੰਦਗੀਆਂ ਦਿੱਤੀਆਂ ਤੇ ਸਾਰੇ ਤੁਸੀਂ ਇਸੇ ਰਾਹ ਤੇ ਚੱਲੋ
1: ਜੀ।
3: ਤੇ ਧੰਨਵਾਦ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ। ਉਦੇ ਚੰਦਰ ਜੀ, ਮੈਡਮ ਕਿੰਨਰ ਨੁਰਲਾ ਜੀ, ਕਪੂਰਥਲੇ ਵਾਲੇ ਮੁਲਤਾਨ ਜੀ ਤੇ ਰਖੜਾ ਜੀ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਦੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
1: ਜੀ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ। ਔਰ ਜਲਦੀ ਦੇ ਨਾਲ ਅਗਲਾ ਵੌਇਸ ਮੈਸੇਜ ਵੀ ਆਪਾਂ ਸੁਣ ਲੈਂਦੇ ਹਾਂ ਕਿੱਥੋਂ ਆਇਆ ਹੈ।
4: ਤੇਰੀ ਆਵਾਜ਼ ਹੀ ਪਹਿਚਾਨ ਹੈ। ਸਤਿ ਸ੍ਰੀ ਅਕਾਲ ਪੂਜਾ ਟੋਹਾਨੀ ਜੀ, ਜ਼ਿਲ੍ਹਾ ਆਪਣਾ ਪੰਜਾਬੀ ਵਿੱਚ
1: ਜੀ। ਸਵਾਗਤ ਹੈ
4: ਬਲਵਿੰਦਰ ਸਰਾ, ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂਮਾਨਗੜ੍ਹ
1: ਜੀ,
4: ਰਾਜਸਥਾਨ ਬੋਲ ਰਿਹਾ ਜੀ।

0: जी
1: तुम्हारी आवाज ही बन चुकी है हमारी पहचान।
0: जी
1: जब तक ना सुने तो सूना सूना सा लगता है जहान।
0: अरे वाह,
1: हमारी
0: शुक्रिया
1: उम्र हो गई है 60 साल,
0: जी।
1: आपकी आवाज सुनते ही ऐसा लगता है शायद हो गई है 30 साल।
0: अरे वाह,
1: हम कभी बूढ़े नहीं होंगे जब तक रहेगा एफएम रेनबो का साथ।
0: अरे वाह जी,
1: एफएम रेनबो पे हमें है इतना विश्वास। इसी दिन पूजा टूहानी जी, सत श्री अकाल।
0: जी बलविंदर सराज जी, सानू पूरा यकीन है कि तुसी एदे हमेशा रहोगे जवान ते हुंदे रहोगे साडे प्रोग्राम च शामिल। जिदा दी तुहाडी शायरी सी, मैं भी उदां दी बोल दित्ती ना विदाउट राइमिंग, पर नहीं, ये बड़ी क्यूट जी शायरी सी। थैंक यू सो मच, तारीफ के लिए शुक्रिया। तारीफ बहुत वधिया तुसी कीती है, मतलब पूरी अपनी 100% कोशिश कीती है, एफर्ट दे 100% मार्क्स एंड परसनल क्लैप्स तुहाडे लई। थैंक यू थैंक यू थैंक यू, मैनू बहुत अच्छा लगा तुहाडा ये ट्राई अटैम्प्ट जिहड़ा सीगा तुसी कीता शायरी दे लई। जल्दी दे नाल हुण प्रोग्राम दे विच गाणा नहीं, एक छोटी जी ब्रेक जरूरी है तुहाडे लई, साडे लई, सारे दे लई ब्रेक जरूरी हुंदी है। सो एक छोटी जी ब्रेक तो बाद गल्लां बातां दा सिलसिला जारी रहेगा।
2: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
3: भारत के प्रधानमंत्री ने भारत विच जिस सौर क्रांति का आगाज किया सी, उसका असर हुण दिखाई देन लगा है। भारत विच एक एक करके 30 लाख तो वध परिवारां दी छत ते सोलर पैनल लग चुके हैं। तुसी भी इस ऊर्जा क्रांति का हिस्सा बनो। पीएम सूर्य घर मुफ्त बिजली योजना, जुड़न लई रजिस्टर करो pmsuryaghar.gov.in। सूर्य घर,
0: स्वागत बहुत बहुत तुहाडा सारे दा। आपकी सफलता पर वो लोग तेज ढोल बजाएंगे जिनके खुद के ढोल फटे हुए हैं। कि कीर्तिमान संगरूर तो ये मैसेज साढ़े नाल सांझा कर रहे सी। गल बिल्कुल सही है, क्योंकि किसी की असफलता नु देख के सानू खुश नहीं होना चाहिए बिल्कुल भी। वो दिन कदों पलट के साढ़े के साढ़े तक आ जाए, साढ़े कोल आ जाए, सानू नहीं ना पता। सो जल्दी दे नाल अगली एक वीडियो वाला मैसेज, ऑडियो वीडियो मैसेज सुन गए।
4: भैन भरावां नू सत श्री अकाल
0: जी।
4: ਸ਼ਹਿਰ ਚੋਲਾ ਸਾਹਿਬ ਗੁਰੂ ਅਰਜਨ ਦੇਵ ਦੀ ਨਗਰੀ ਚੋ ਬੋਲਦਾ ਪਿਆ ਹਾਂ, ਪਵਨ ਕੁਮਾਰ ਬੋਲਦਾ ਪਿਆ ਹਾਂ
0: ਜੀ। ਪਵਨ ਕੁਮਾਰ ਜੀ,
4: ਅੱਜ ਸਾਡੇ ਸ਼ਹਿਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਦਿਹਾੜਾ ਹੈ। ਸਾਡੇ ਸ਼ਹਿਰ ਦੇ ਵਿੱਚ ਅੱਜ ਠੰਡੇ ਜਲ ਦੀਆਂ ਛਬੀਲਾਂ ਲੱਗਣਗੀਆਂ
0: ਜੀ,
4: ਠੰਡੇ ਵਰਤਾਏ ਜਾਣਗੇ, ਪੂੜੀਆਂ ਛੋਲਿਆਂ ਦੇ ਲੰਗਰ ਲੱਗਣਗੇ, ਲੰਗਰ ਲੱਗਣਗੇ, ਹੋਰ ਬਹੁਤ ਜ਼ਿਆਦਾ ਲੰਗਰ ਲੱਗਣੇ ਆ ਸਾਡੇ। ਅਤੇ ਵੱਡੀ ਗੱਲ ਆ, ਸਾਡੇ ਅੱਜ ਸ਼ਹਿਰ ਦੇਸੀ ਘਿਓ ਦੀ ਚੂਰੀ ਜਿਹੜੀ ਆ ਉਹ ਲੋਕਾਂ ਨੇ ਘਰਾਂ ਘਰਾਂ ਸਾਰਿਆਂ ਨੇ ਬਣਾ ਕੇ ਲੈ ਕੇ ਆਉਣੀ ਆ।
0: ਅਰੇ ਵਾਹ,
4: ਤੇ ਦਰਬਾਰ ਸਾਹਿਬ ਵੀ ਬਣਨੀ ਆ
0: ਜੀ,
4: ਤੇ ਅੱਜ ਸਾਰੀ ਦਿਹਾੜੀ ਦੇਸੀ ਘਿਓ ਦੀ ਚੂਰੀ ਚੱਲਣੀ ਆ।
0: ਠੀਕ ਹੈ ਜੀ।
4: ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਮਨਾਇਆ ਜਾਣਾ ਹੈ
0: ਜੀ,
4: ਦੂਜਾ
0: ਸ਼ਹੀਦੀ ਦਿਹਾੜਾ ਹੈ ਜੀ,
4: ਮਨਾਇਆ ਜਾਣਾ ਹੈ
0: ਜੀ।
4: ਸਾਡੇ ਗੁਰੂ ਅਰਜਨ ਦੇਵ ਦੀ ਨਗਰੀ ਚੋਲਾ ਸਾਹਿਬ ਚ ਆਣ ਕੇ ਸਾਰੇ ਦਰਸ਼ਨ ਮੇਲੇ ਕਰੋ
0: ਜੀ,
4: ਦੇਸੀ ਘਿਓ ਦੀਆਂ ਚੂਰੀਆਂ ਚੱਲਣੀਆਂ ਉਹ ਸ਼ਕ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਪਹੁੰਚਦੇ ਹਾਂ ਅਸੀਂ ਵੀ, ਅਤੇ ਅੱਜ ਹੈ ਜੀ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ। ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਦੇ ਅੱਗੇ ਉਹਨਾਂ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਨੂੰ ਯਾਦ ਕਰ ਰਹੇ ਹਾਂ ਅਤੇ ਕੋਟੀ ਕੋਟੀ ਪ੍ਰਣਾਮ ਕਰ ਰਹੇ ਹਾਂ ਉਹਨਾਂ ਦੀ ਸ਼ਹਾਦਤ ਨੂੰ। ਅਤੇ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅੱਗੇ। ਲਿਖ ਰਹੇ ਨੇ ਨੰਦਿਨੀ ਹੋਰਾਂ ਦਾ ਮੈਸੇਜ ਆਇਆ ਸਾਨੂੰ। ਨੰਦਿਨੀ ਜੀ ਨਮਸਕਾਰ ਔਰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਅੱਜ ਪਿਕਨਿਕ ਦਿਵਸ ਹੈ, ਇਸ ਦਿਨ ਦਾ ਉਦੇਸ਼ ਹੈ ਕਿ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕਿਸੇ ਮੰਦਰ, ਕਿਸੇ ਪਾਰਕ ਜਾਂ ਕਿਸੇ ਇਤਿਹਾਸਿਕ ਸਥਾਨ 'ਤੇ ਜਾਣਾ, ਯਾਤਰਾ ਕਰਨੀ, ਘੁੰਮਣਾ ਫਿਰਨਾ। ਗਰਮੀਆਂ ਦੀਆਂ ਛੁੱਟੀਆਂ ਵੀ ਚੱਲ ਰਹੀਆਂ ਨੇ, ਗਰਮੀ ਬਹੁਤ ਹੈ ਅਤੇ ਕੁਝ ਨੌਜਵਾਨਾਂ ਦੇ ਇਮਤਿਹਾਨ ਵੀ ਚੱਲ ਰਹੇ ਨੇ ਅਤੇ MA ਦੇ ਵਿਦਿਆਰਥੀਆਂ ਦੇ ਇਗਜ਼ਾਮ ਚੱਲ ਰਹੇ ਨੇ। ਜਿਨ੍ਹਾਂ ਕੋਲ ਸਮਾਂ ਹੈ ਉਹਨਾਂ ਨੂੰ ਘੁੰਮਣਾ ਚਾਹੀਦਾ ਹੈ, ਪਿਕਨਿਕ ਦਿਵਸ ਮਨਾਉਣਾ ਚਾਹੀਦਾ ਹੈ। ਬਾਕੀ ਅਸੀਂ ਤਾਂ ਗਰਮੀ ਦੀਆਂ ਛੁੱਟੀਆਂ ਵਿੱਚ ਆਕਾਸ਼ਵਾਣੀ ਜਲੰਧਰ ਸੁਣ ਰਹੇ ਹਾਂ ਅਤੇ ਛੁੱਟੀਆਂ ਤੋਂ ਬਾਅਦ ਵੀ ਸਮਾਂ ਕੱਢ ਕੇ ਸੁਣਦੇ ਹੀ ਰਹਾਂਗੇ ਅਤੇ ਸੁਣਦੇ ਹਾਂ। ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ ਅਤੇ ਸਾਰੀ ਧੀਮਾਨ ਫੈਮਿਲੀ ਕਰ ਰਹੇ ਨੇ ਜੀ ਮੈਸੇਜ, ਬਹੁਤ ਬਹੁਤ ਸ਼ੁਕਰੀਆ ਜੀ।

0: ਇੱਕ ਹੋਰ ਵੌਇਸ ਮੈਸੇਜ ਆਇਆ ਹੈ, ਜਲਦੀ ਦੇ ਨਾਲ ਸੁਣਦੇ ਹਾਂ।
1: ਜੀ ਗੁੱਡ ਮਾਰਨਿੰਗ, ਕੀ ਹਾਲ ਚਾਲ ਮੈਡਮ ਜੀ? ਮੈਂ ਕੁਲਵਿੰਦਰ ਜਲੰਧਰ ਤੋਂ
0: ਜੀ।
1: ਮੈਡਮ ਜੀ, ਅੱਜ ਪੰਜੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ
0: ਜੀ,
1: ਅਤੇ ਉਹਨਾਂ ਦੀ ਸ਼ਹੀਦੀ ਨੂੰ ਅਸੀਂ ਕਰੋੜੋਂ ਕਰੋੜ ਨਮਸਕਾਰ ਕਰਦੇ ਹਾਂ
0: ਜੀ।
1: ਜਿੰਨਾ ਵੀ ਹੋ ਸਕੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਅੱਜ ਗੁਰੂ ਸਾਹਿਬਾਨ ਦੀ ਗੱਲ ਕੀਤੀ ਜਾਵੇ, ਤਾਂ ਜੋ ਆਉਣ ਵਾਲੀ ਜਨ ਸੰਖਿਆ ਨੂੰ ਪਤਾ ਲੱਗ ਸਕੇ, ਜਨਰੇਸ਼ਨ ਨੂੰ, ਕਿ ਸਾਡੇ ਗੁਰੂ ਸਾਹਿਬ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨ
0: ਜੀ।
1: ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ। ਔਰ ਇੱਕ ਹੋਰ ਮੈਸੇਜ ਆਇਆ ਹੈ ਸੁਨੀਲ ਕੁਮਾਰ ਹੋਰਾਂ ਦਾ, ਜੰਮੂ ਅਤੇ ਕਸ਼ਮੀਰ ਡਿਸਟ੍ਰਿਕਟ ਸਾਂਭਾ ਤੋਂ। ਇਹਨਾਂ ਨੇ ਲਿਖਿਆ, ਨਹੀਂ ਸਵੇਰ ਨਵੀਆਂ ਉਮੀਦਾਂ ਅਤੇ ਨਵੀਆਂ ਖੁਸ਼ੀਆਂ ਲੈ ਕੇ ਆਈ ਹੈ, ਭਗਵਾਨ ਕਰੇ ਤੁਹਾਡਾ ਹਰ ਦਿਨ ਮੁਸਕਰਾਹਟ ਦੇ ਨਾਲ ਭਰਿਆ ਹੋਵੇ ਅਤੇ ਖੁਸ਼ ਰਹੋ, ਸਵਸਥ ਰਹੋ ਅਤੇ ਆਪਣਿਆਂ ਦਾ ਖਿਆਲ ਰੱਖੋ। ਜ਼ਰੂਰ ਜੀ, ਆਪਣਾ ਦਾ ਖਿਆਲ ਅਸੀਂ ਵੀ ਰੱਖਣਾ ਹੈ ਅਤੇ ਤੁਸੀਂ ਵੀ ਰੱਖੋ, ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਆਪਣਿਆਂ ਦਾ ਖਿਆਲ ਰੱਖਣਾ ਚਾਹੀਦਾ, ਔਰ ਖਾਸ ਕਰਕੇ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ, ਤਾਂ ਹੀ ਗੱਲ ਬਣੇਗੀ। ਸੋ ਇਹ ਹੋ ਗਈਆਂ ਜੀ ਬਹੁਤ ਸਾਰੀਆਂ ਗੱਲਾਂ ਵੀ, ਅਤੇ ਹੁਣ ਮੈਨੂੰ ਲੱਗਦਾ ਕਿ ਨਾਲ ਦੀ ਨਾਲ ਇੱਕ ਛੋਟਾ ਜਿਹਾ ਡਾਂਸਿੰਗ ਟਰੈਕ ਵੀ ਹੋ ਜਾਵੇ ਤਾਂ ਅੱਛਾ ਹੈ ਨਾ। ਚਲਾ ਦਈਏ ਫਿਰ ਤੁਹਾਡੇ ਲਈ ਇੱਕ ਵਧੀਆ ਜਿਹਾ ਗੀਤ। ਚਲੋ ਠੀਕ ਹੈ, ਤੁਹਾਡੇ ਲਈ ਇੱਕ ਵਧੀਆ ਜਿਹਾ ਗੀਤ ਪਲੇ ਕਰਦੀ ਹਾਂ ਔਰ ਜਲਦੀ ਦੇ ਨਾਲ ਵਾਪਸ ਆਓ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ।

ਆਖਦੇ ਅੰਗਿਆਰ ਗਰਮੀ ਦਾ ਨਹੀਂ ਅੰਤ ਸ਼ਮਾਰ, ਵੇਖੋ ਚੰਨ ਕੁਰਬਾਨੀ ਦਾ ਇੱਕ ਲੋ ਤੇ ਬੈਠਾ ਚੌਂਕੜਾ ਮਾਰ, ਤੱਤੀ ਲੋ ਆਖਦੇ ਅੰਗਿਆਰ ਚੰਦੂ ਬਣਿਆ ਹੈ ਹੱਥ ਠੋਕਾ ਜਹਾਂਗੀਰ ਪਿਆ ਤਾਰੀ ਹਲਾਵੇ, ਜਿਵੇਂ ਨਚਾਉਂਦਾ ਉਵੇਂ ਨੱਚੇ, ਜਿਵੇਂ ਕਰਦਾ ਉਸ ਤੇਰਾ ਕਰਵਾਵੇ, ਜੇ ਮਹੀਨਾ ਲੂ ਪਈ ਤਪਦੀ ਤੱਤੀ ਰੇਤ ਹੈ ਸੀਸ ਚੁਪਵਾਵੇ, ਹੁੰਦਾ ਵੇਖ ਕੇ ਜ਼ੁਲਮ ਹੈ ਪਾਰਾ, ਹੁੰਦਾ ਵੇਖ ਕੇ ਜ਼ੁਲਮ ਹੈ ਪਾਰਾ।

0: ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ 'ਚ ਹਾਜ਼ਰੀ ਲਗਵਾਈ, ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਬਹੁਤ ਬਹੁਤ ਥੈਂਕ ਯੂ ਜੀ। ਇਕਬਾਲ ਸਿੰਘ ਚੌਹਾਨ ਹੋਰਾਂ ਦਾ ਅੰਮ੍ਰਿਤਸਰ ਨੂੰ ਮੈਸੇਜ ਆਇਆ ਹੈ, ਉਹ ਵੀ ਸੁਣ ਲੈਂਦੇ ਹਾਂ।
1: ਹਾਂ ਜੀ ਮੈਡਮ, ਪੂਜਾ ਟੋਹਾਨੀ ਜੀ ਨਮਸਕਾਰ ਜੀ।
0: ਜੀ
1: ਮੈਡਮ ਜੀ, ਮੈਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਸੰਬੰਧੀ ਪੂਰਵ ਆਰਜੇ ਮਨਜੀਤ ਸਿੰਘ ਜੀ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ, ਜੋ ਸੁਣ ਕੇ ਅੱਖਾਂ ਵਿੱਚ ਅੱਥਰੂ ਆ ਗਏ, ਕਿਉਂਕਿ ਗੁਰੂ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਤਨ 'ਤੇ ਬਹੁਤ ਕਸ਼ਟ ਝੱਲੇ। ਇਹ ਬਹੁਤ ਹੀ ਦੁੱਖਦਾਈ ਸਮਾਂ ਸੀ।
0: ਸਾਨੂੰ
1: ਸਿੱਖਿਆ ਮਿਲਦੀ ਹੈ ਕਿ ਕਦੇ ਵੀ ਧਰਮ ਨੂੰ ਕੋਈ ਵੀ ਆਂਚ ਨਹੀਂ ਆਉਣ ਦੇਣੀ ਚਾਹੀਦੀ, ਹਮੇਸ਼ਾ ਹੀ ਪਰਮਾਤਮਾ ਦੇ ਬਣਾਏ ਹੋਏ ਇਨਸਾਨਾਂ ਨਾਲ ਪਿਆਰ ਅਤੇ ਹਮਦਰਦੀ ਕਰਨੀ ਚਾਹੀਦੀ ਹੈ।
0: ਜੀ
1: ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਭਾਵ ਸਭ ਇਨਸਾਨਾਂ ਵਿੱਚ ਅਕਾਲ ਪੁਰਖ ਦਾ ਹੀ ਵਾਸਾ ਹੁੰਦਾ ਹੈ, ਪਰੰਤੂ ਇਨਸਾਨ ਆਪਣੇ ਬੁਰੇ ਕੰਮਾਂ ਕਾਰਨ ਬੁਰਾ ਬਣ ਜਾਂਦਾ ਹੈ ਅਤੇ ਭਲੇ ਕਰਮਾਂ ਕਰਕੇ ਇਨਸਾਨ ਨੇਕ ਬਣ ਜਾਂਦਾ ਹੈ।
0: ਜੀ
1: ਹਮੇਸ਼ਾ ਹੀ ਸੱਚ ਬੋਲੋ, ਬਜ਼ੁਰਗਾਂ ਦਾ ਸਨਮਾਨ ਕਰੋ। ਮੈਡਮ ਜੀ, ਆਪ ਜੀ ਆਪਣੇ ਅਨਮੋਲ ਬਚਨਾਂ ਨਾਲ ਸਮੇਂ ਦਾ ਪਤਾ ਨਹੀਂ ਚੱਲਣ ਦਿੰਦੇ ਕਿ ਕਦੋਂ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਹੈ।
0: ਜੀ
1: ਆਪ ਜੀ ਨੂੰ ਦਿਲੋਂ ਦੁਆ ਦਿੰਦਾ ਹਾਂ ਕਿ ਤੁਸੀਂ ਹਮੇਸ਼ਾ ਹੀ ਤਰੱਕੀ ਕਰਦੇ ਰਹੋ, ਯੁਗਾਂ ਯੁਗਾਂ ਤੱਕ ਜੀਓ, ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੋ ਅਤੇ FM ਰੇਨਬੋ ਜਲੰਧਰ 'ਤੇ ਸੋਹਣੇ ਤੋਂ ਸੋਹਣੇ ਸੋਹਣੇ ਪ੍ਰੋਗਰਾਮ ਪੇਸ਼ ਕਰਦੇ ਰਹੋ। ਧੰਨਵਾਦ ਜੀ। ਇਕਬਾਲ ਸਿੰਘ ਚੌਹਾਨ ਅੰਮ੍ਰਿਤਸਰ ਤੋਂ ਬੋਲ ਰਿਹਾ ਜੀ।
0: ਤੁਹਾਨੂੰ ਪਤਾ, ਚੜ੍ਹਦੀ ਕਲਾ ਦਾ ਜਿਹੜਾ ਸੰਦੇਸ਼ ਹੈ ਇਹ ਵੀ ਸਾਨੂੰ ਗੁਰੂ ਅਰਜਨ ਦੇਵ ਜੀ ਨੇ ਹੀ ਦਿੱਤਾ ਸੀ। ਥੈਂਕ ਯੂ ਜੀ ਇਕਬਾਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਸਾਡੇ ਇੱਕ ਦੋਸਤ ਸਾਨੂੰ ਦੁਬਈ ਤੋਂ ਮੈਸੇਜ ਕਰ ਰਹੇ ਨੇ, ਸੁਖਵਿੰਦਰ ਸਿੰਘ ਹੋਰਾਂ ਦਾ ਆਇਆ ਹੈ ਮੈਸੇਜ ਕਿ ਉਹ ਹਰ ਰੋਜ਼ ਦੁਬਈ ਤੋਂ ਸੁਣਦੇ ਨੇ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਜੀ, ਕਦੀ ਵੋਇਸ ਮੈਸੇਜ ਵੀ ਆਪਣਾ ਭੇਜ ਕੇ ਆਪਣੀ ਉਪਸਥਿਤੀ ਦਰਜ ਕਰਵਾਓ ਜੀ ਪ੍ਰੋਗਰਾਮ 'ਚ। ਔਰ ਇੱਕ ਹੋਰ ਵੋਇਸ ਮੈਸੇਜ ਆਇਆ, ਸੁਣਦੇ ਹਾਂ ਜੀ ਕਿੱਥੋਂ ਆਇਆ ਹੈ।
2: ਪ੍ਰੋਗਰਾਮ ਦਿਲ ਆਪਣਾ ਪੰਜਾਬੀ FM ਨਾਲ ਜੁੜੇ ਸਾਰੇ ਦੋਸਤਾਂ ਨੂੰ, ਸਾਡੀ ਛੋਟੀ ਭੈਣ ਕਿਰਨ ਰੋਲਾ ਜੀ ਨੂੰ ਤੇ ਪੂਜਾ ਜੀ ਤੁਸਾਨੂੰ ਵੀ, ਜਸਵੀਰ ਸਿੰਘ ਦੂੜਾ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ
0: ਪ੍ਰਵਾਨ
2: ਕਰਨੀ ਜੀ।
0: ਸ਼ੁਕਰੀਆ ਜੀ।
2: ਸੋ ਅੱਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ, ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ। ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਚੱਲ ਰਹੇ ਨੇ
0: ਜੀ।
2: ਉਪਰੰਤ ਦਮਦਮੀ ਟਕਸਾਲ ਤੋਂ ਕੀਰਤਨ ਜਥਾ ਕੀਰਤਨ ਰਾਹੀਂ ਸਤਿ ਸੰਗਤਾਂ ਨੂੰ ਨਿਹਾਲ ਕਰਨਗੇ
0: ਜੀ।
2: ਸੰਗਤਾਂ ਨੂੰ ਨਿਹਾਲ ਕਰਨਗੇ।
0: ਲੱਗ ਰਿਹਾ ਇਹਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਬਾਰ ਬਾਰ ਬੰਦ ਹੋ ਰਿਹਾ ਜੀ ਇਹ ਮੈਸੇਜ। ਔਰ ਸਾਨੂੰ ਇੰਦਰਵੀਰ ਅਰੋੜਾ ਹੋਰਾਂ ਨੇ ਸੁਲਤਾਨਪੁਰ ਲੋਧੀ ਤੋਂ ਵੀ ਮੈਸੇਜ ਭੇਜਿਆ ਹੈ। ਗੁੱਡ ਮਾਰਨਿੰਗ ਮੈਮ ਜੀ, ਇੱਕ ਹੋਰ ਵੋਇਸ ਮੈਸੇਜ ਜਲਦੀ ਦੇ ਨਾਲ ਸੁਣ ਲੈਂਦੇ ਹਾਂ।
3: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੇਟੀ।
0: ਥੈਂਕ ਯੂ ਜੀ, ਸਤਿ ਸ੍ਰੀ ਅਕਾਲ, ਨਮਸਕਾਰ।
3: ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੈ, ਜੋ ਕਿ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੀਆਂ ਹਨ। ਚਾਹੇ ਸ਼ਹੀਦੀ ਕਿਸੇ ਤਰ੍ਹਾਂ ਦੀ ਲਾ ਲਈ, ਪਰ ਜਿਹੜੀ ਸ਼ਹੀਦੀ ਹੈ, ਸਭ ਤੋਂ ਪਹਿਲੇ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਹੋਏ ਹੈ, ਜਿਨ੍ਹਾਂ ਨੂੰ ਕਿ ਲਾਹੌਰ ਦੇ ਵਿੱਚ ਤੱਤੀ ਤਵੀ ਦੇ ਉੱਪਰ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅਤੇ ਅੱਜ ਦੇ ਦਿਨ ਗੁਰੂ ਘਰਾਂ ਦੇ ਵਿੱਚ ਮਹਾਰਾਜ ਪ੍ਰਕਾਸ਼ ਹੋਏ ਵੀ ਹੈ, ਕਈਆਂ ਥਾਵਾਂ 'ਤੇ ਤਾਂ ਭੋਗ ਵੀ ਪਾਏ ਜਾ ਰਹੇ ਹੈ ਅਤੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਵੀ ਲੱਗ ਰਹੀਆਂ ਹਨ। ਇਹ ਜਿਹੜੀ ਛਬੀਲ ਦੀ ਮਹੱਤਤਾ ਹੈਗੀ ਹੈ ਬੇਟੀ, ਇਹ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉੱਪਰ ਬਿਠਾਇਆ ਗਿਆ ਸੀ
0: ਤਾਂ
3: ਉੱਥੇ ਇੱਕ ਮਾਤਾ ਠੰਡਾ ਮਿੱਠਾ ਜਲ ਲੈ ਕੇ ਉਹਨਾਂ ਵਾਸਤੇ ਆਈ ਵੀ ਮਹਾਰਾਜ ਜੀ ਇਹ ਜਲ ਛਕੋ। ਅਤੇ ਇਹ ਜਲ ਦੀ ਪਰੰਪਰਾ ਉਦੋਂ ਤੋਂ ਲੈ ਕੇ ਹੁਣ ਤੱਕ ਛਬੀਲ ਦੇ ਤੌਰ ਦੇ ਉੱਤੇ ਮਨਾਈ ਜਾ ਰਹੀ ਹੈ।
0: ਜੀ ਬਿਲਕੁਲ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਨੂੰ ਦਿੱਤੀ। ਮਨਜੀਤ ਸਿੰਘ ਬੱਦਰ ਹੁਣਾਂ ਨੇ ਵੀ ਆਪਣੀ ਉਪਸਥਿਤੀ ਦਰਜ ਕਰਵਾਈ ਹੈ ਸਾਨੂੰ ਮੈਸੇਜ ਭੇਜ ਕੇ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਇਸ ਦੇ ਨਾਲ ਹੀ ਪ੍ਰੋਗਰਾਮ ਇੱਥੇ ਹੀ ਵਾਇੰਡ ਅਪ ਕਰ ਰਹੀ ਹਾਂ। ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਹੈ ਜੀ, ਤੁਹਾਡਾ ਸਾਰਿਆਂ ਦਾ ਹੀ ਦਿਲੋਂ ਥੈਂਕ ਯੂ ਕਰਦੀ ਹਾਂ। ਤੁਸੀਂ ਆਪਣੀ ਸਾਰੀ ਹੀ ਦੋਸਤਾਂ ਨੇ ਪ੍ਰੋਗਰਾਮ 'ਚ ਅਟੈਂਡੈਂਸ ਲਗਵਾਈ, ਔਰ ਜਿੰਨੇ ਜਿੰਨੇ ਵੀ ਪ੍ਰੋਗਰਾਮ ਦੇ ਵਿੱਚ ਮੈਸੇਜ ਸ਼ਾਮਿਲ ਨਹੀਂ ਕਰ ਪਾਏ ਜਿਸ ਵੀ ਕਾਰਨ ਕਰਕੇ, ਖਾਸ ਕਰਕੇ

ਜਿਹੜੇ ਦੋਸਤਾਂ ਨੇ ਸਾਨੂੰ ਸਰਹੱਦ ਪਾਰ ਤੋਂ ਮੈਸੇਜ ਭੇਜੇ ਆ ਉਹਨਾਂ ਦਾ ਵੀ ਹੱਥ ਜੋੜ ਕੇ ਥੈਂਕ ਯੂ ਕਰਦੀ ਹਾਂ ਜੀ ਦਿਲ ਤੋਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਨਾਲ ਫਿਰ ਕਿਸੇ ਹੋਰ ਦਿਨ ਜਲਦੀ ਹੀ ਹੋਵੇਗੀ ਮੁਲਾਕਾਤ, ਇਸੇ ਆਸ ਔਰ ਉਮੀਦ ਦੇ ਨਾਲ ਮੈਨੂੰ ਪੂਜਾ ਤੁਹਾਨੂੰ ਦਿਓ ਇਜਾਜ਼ਤ, ਬਾਏ, ਟੇਕ ਕੇਅਰ ਐਂਡ ਹੈਵ ਅ ਗ੍ਰੇਟ ਡੇ ਅਹੈਡ, ਲਵ ਯੂ ਆਲ।

ਵੇਲਾ ਹੋ ਚੁੱਕਿਆ ਜੀ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਨਾਲ ਵਿਵਾਟੇਕ 2026 ਸੰਮੇਲਨ ਵਿੱਚ ਹਿੱਸਾ ਲੈਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ ਤੇ ਹੋਣਗੇ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਇਸ ਸਾਲ 15 ਜੁਲਾਈ ਤੋਂ ਲਾਗੂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਰਾਨ ਰਾਸ਼ਟਰਪਤੀ ਮਸੂਦ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨਿਵਾਕਤੀ ਅਮਨ ਸਮਝੌਤੇ ਦੇ ਦਸਤਖਤ ਕੀਤੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਤੇ ਕਰ ਵਿਭਾਗ ਵਿੱਚ 14 ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ। ਔਰਤਾਂ ਲਈ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਪਟਿਆਲਾ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਆਪਕੇ ਦੁਆਰ ਤਹਿਤ 45 ਤੋਂ ਜ਼ਿਆਦਾ ਮਾਮਲਿਆਂ 'ਚ ਔਰਤਾਂ ਲਈ ਜਨ ਸੁਣਵਾਈ ਕੀਤੀ ਗਈ ਹੈ। ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।

72 ਦੌੜਾਂ ਨਾਲ ਹਰਾ ਕੇ 2-0 ਦੀ ਜੇਤੂ ਲੀਡ ਬਣਾਈ ਹੈ। ਭਾਰਤ ਨੇ ਬੀਤੀ ਰਾਤ ਔਰਤਾਂ ਦੇ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਨੀਦਰਲੈਂਡ ਨੂੰ 55 ਦੌੜਾਂ ਦੇ ਨਾਲ ਜਿਤਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਚੀਨ ਦੇ ਗੁਆਂਗ ਵਿੱਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਭਾਰਤ ਦੇ ਨਿਖਲ, ਦੀਪਕ ਅਤੇ ਸਨੇਹ ਨੇ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਕੁਆਟਰ ਫਾਈਨਲਜ਼ ਵਿੱਚ ਥਾਂ ਬਣਾ ਲਈ ਹੈ। ਉਧਰ ਕ੍ਰਿਕਟ ਵਿੱਚ ਭਾਰਤ ਨੇ ਲਖਨਊ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਨੂੰ 170

ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਜੀ, ਵੈਰੀ ਵੈਰੀ ਗੁੱਡ ਮੋਰਨਿੰਗ ਅਤੇ ਸਭ ਨੂੰ ਪਿਆਰ ਭਰੀ ਇੱਕ ਵਾਰ ਫਿਰ ਤੋਂ ਕਹਿੰਦੇ ਨੇ ਜੀ ਹੈਲੋ, ਹਾਏ, ਸਤਿ ਸ਼੍ਰੀ ਅਕਾਲ। ਵੇਲਾ ਹੋ ਚੁੱਕਿਆ ਜੀ ਉਸ ਪ੍ਰੋਗਰਾਮ ਦਾ ਜਿਹਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ। FM ਨਿਊਜ਼ ਹੈਡਲਾਈਨਸ ਤੋਂ ਬਾਅਦ ਤੁਹਾਡੀ ਪਿਆਰੀ ਅੱਜ ਦੋਸਤ ਰਣਦੀਪ ਕੌਰ ਹੋਏਗੀ ਤੁਹਾਡੇ ਨਾਲ, ਯਾਨੀ ਕਿ ਮੈਂ ਤੁਹਾਡੇ ਨਾਲ ਹਾਂ ਪੂਰੇ 2 ਵਜੇ ਤੱਕ। ਆਪਾਂ ਪੂਰਾ ਫੰਕਸ਼ਨ ਅਤੇ ਪੂਰੀ ਮਸਤੀ ਕਰਨੀ ਹੈ, ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀ ਇਨਫੋਰਮੇਸ਼ਨ ਅਤੇ ਬਹੁਤ ਸਾਰੇ ਗੀਤਾਂ ਦਾ ਗੁਲਦਸਤਾ ਲੈ ਕੇ ਹਾਜ਼ਰ ਹਾਂ ਮੈਂ। ਸਟੂਡੀਓ ਦੀ ਘੜੀ 'ਤੇ 10:06 ਹੋ ਚੁੱਕੇ ਨੇ, ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਹਨਾਂ 90s ਦੇ ਦੌਰ ਦੇ ਵਿੱਚ ਜਾ ਕੇ, ਮਤਲਬ 90 ਦੇ ਦਹਾਕੇ ਤੋਂ ਲੈ ਕੇ ਬਾਅਦ ਵਿੱਚ ਜਿੰਨੀਆਂ ਫਿਲਮਾਂ ਬਣੀਆਂ ਸੀ ਨਾ, ਵਾਕਈ ਸੁਪਰ ਡੁਪਰ ਹਿੱਟ ਹੋਈਆਂ ਸੀ। ਔਰ ਉਹ ਰੋਮੈਂਟਿਕ ਦੌਰ ਔਰ ਅਜਿਹਾ ਦੌਰ ਜਿੱਥੇ ਨਾ ਬਹੁਤ ਸਾਰੀਆਂ ਬਿਲਡਿੰਗਸ, ਬਹੁਤ ਸਾਰੇ ਮਤਲਬ ਇੱਦਾਂ ਦੇ ਚੀਜ਼ਾਂ ਨੂੰ ਜ਼ਿਆਦਾ ਸ਼ੋਅ ਆਫ ਨਹੀਂ ਕੀਤਾ ਜਾਂਦਾ ਸੀ ਫਿਲਮਾਂ ਦੇ ਵਿੱਚ, ਇੱਕ ਨੈਚੁਰਲ ਜਿਹਾ ਪ੍ਰੋਸਪੈਕਟ ਲੈ ਕੇ, ਬੇਸ ਬਣਾ ਕੇ ਅਤੇ ਸਿੰਪਲ ਸਿਟੀ ਦੇ ਨਾਲ ਕੱਪੜਿਆਂ ਦੀ ਹੀਰੋ ਹੀਰੋਇਨਸ ਦੇ ਵਿੱਚ ਵਰਾਇਟੀ ਹੁੰਦੀ ਸੀਗੀ। ਬਟ ਪਾਰਕਸ ਦੇ ਵਿੱਚ, ਫਲਾਵਰਸ ਦੇ ਵਿੱਚ ਅਤੇ ਗ੍ਰੀਨ ਗ੍ਰੀਨਰੀ ਜਿਹੜੀ ਹੁੰਦੀ ਸੀ ਨਾ, ਨੋਰਮਲ ਨੈਚੁਰਲ, ਉਹ ਚੀਜ਼ਾਂ ਨੂੰ ਹੀ ਜ਼ਿਆਦਾ ਜਿਹੜੀ ਹੈ ਪ੍ਰਾਇਓਰਟੀ ਦਿੱਤੀ ਜਾਂਦੀ ਸੀ। ਇਹ ਨਹੀਂ ਸੀਗਾ ਕਿ ਬਹੁਤ ਜ਼ਿਆਦਾ ਤੁਸੀਂ ਮਤਲਬ ਜਿੰਨੀਆਂ ਵੱਖਰੀ ਵੱਖਰੀ ਕੰਟਰੀਜ਼ ਦੇ ਵਿੱਚ ਜਾ ਕੇ ਸ਼ੂਟ ਕਰਨਾ, ਵੱਖਰੇ ਵੱਖਰੇ ਬਿਲਡਿੰਗਸ ਅਤੇ ਵੱਖਰੀਆਂ ਵੱਖਰੀਆਂ ਚੀਜ਼ਾਂ ਨੂੰ ਹਾਈਲਾਈਟ ਕਰਨਾ, ਅਤੇ ਕਿਤੇ ਕਿਤੇ ਮਿਊਜ਼ਿਕ ਦਾ ਇੰਨਾ ਜ਼ਿਆਦਾ ਅੱਜ ਦੇ ਸਮੇਂ ਦੇ ਨਾਲ, ਪਹਿਲੇ ਸਮੇਂ ਦੀਆਂ ਜਿੰਨੀਆਂ ਫਿਲਮ ਅਤੇ ਮਿਊਜ਼ਿਕ ਨੂੰ ਆਪਾਂ ਕੰਪੇਅਰ ਕਰਦੇ ਹਾਂ ਨਾ, ਮੈਂ ਉਸ ਸਮੇਂ ਦੀ ਗੱਲ ਕਰ ਰਹੀ ਹਾਂ, ਪਰ ਉਹ ਸਮੇਂ ਦੇ ਵਿੱਚ ਵਾਕਈ ਮਤਲਬ ਹੁਣ ਉਹ ਸਮੇਂ ਦੇ ਗੀਤਾਂ ਨੂੰ ਜਾਂ ਫਿਲਮਾਂ ਨੂੰ ਆਪਾਂ ਹੁਣ ਵੀ ਦੇਖਦੇ ਹਾਂ ਨਾ, ਅਤੇ ਬੜਾ ਸੋਹਣਾ ਅਤੇ ਪਿਆਰਾ ਜਿਹਾ ਵਾਈਬ ਜਿਹੜੀ ਨੇ ਉਹ ਸਾਡੇ ਨਾਲ ਚੱਲਦੀ ਰਹਿੰਦੀ ਹੈ, ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਦਾ ਮਿਊਜ਼ਿਕ ਚੱਲ ਰਿਹਾ। ਕੁਛ ਕੁਛ ਯਾਦ ਆਇਆ? ਹਾਂਜੀ ਹਾਂਜੀ ਬਿਲਕੁਲ ਜੀ, ਕਿਉਂਕਿ ਜੀ ਰਣਦੀਪ ਤੁਹਾਨੂੰ ਨਾ ਉਸ ਦੌਰ ਦੇ ਵਿੱਚ ਦੁਬਾਰਾ ਲੈ ਹੀ ਜਾਂਦੀ ਹੈ, ਜਿੱਥੇ ਪਿਆਰਾ ਜਿਹਾ ਮਿਊਜ਼ਿਕ ਚੱਲਦਾ ਰਹਿੰਦਾ ਅਤੇ ਨਾਲ ਦੀ ਨਾਲ ਉਹ ਹੀਰੋ ਹੀਰੋਇਨ ਜਿਹੜੇ ਨਾ, ਜਿਨ੍ਹਾਂ ਨੂੰ ਅਸੀਂ ਹੁਣ ਵੀ ਮਿਲਦੇ ਹਾਂ, ਮਤਲਬ ਦੇਖਦੇ ਹਾਂ ਸਕਰੀਨ 'ਤੇ, ਮਿਲਣਾ ਹੀ ਹੁੰਦਾ ਹੈ ਨਾ, ਅਤੇ ਸਾਨੂੰ ਲੱਗਦਾ ਕਿ ਬਸ ਜੀ ਇਹ ਕੱਲ੍ਹ ਦੀ ਗੱਲ ਹੈ ਅਤੇ ਕੱਲ੍ਹ ਦੀ ਗੱਲ ਜਿਹੜੀ ਹੈ ਸਾਡੇ ਨਾਲ, ਸਾਡੇ ਦਿਲ ਦੀ ਗੱਲ ਹੈ ਜੀ। ਆਗਾਜ਼ ਕਰਦੀ ਹਾਂ ਫਿਲਮ ਹਮ ਤੁਮ ਪੇ ਮਰਤੀ ਹੈਂ, ਜੋ ਕਿ 1999 ਦੇ ਵਿੱਚ ਰਿਲੀਜ਼ ਹੋਈ ਸੀਗੀ। ਲਤਾ ਐਨ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਇਹ ਵਾਲਾ ਗੀਤ, ਬਹੁਤ ਹੀ ਪਿਆਰਾ ਜਿਹਾ ਸ਼ੁਰੂਆਤ, ਔਰ ਇਸ ਤੋਂ ਬਾਅਦ ਵੱਖਰੇ ਵੱਖਰੇ ਗੀਤਾਂ ਦਾ ਰੰਗ, ਗੁਲਦਸਤਾ ਇਸ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ।

जी दोस्तों, गोविंदा एंड उर्मिला मातोंडकर की एक फिल्म जो कि जिदे विच डिंपल कपाड़िया एंड परेश रावल एंड जॉनी लिवर ने भी अपनी जड़ी अदाकारी की है। एंड जी नाभ कुमार यानी कि राजू पहला मशहूर जड़े कि डायरेक्टर सन सूरज एंड सहायक रह चुके सन, इस करके फिल्म काफ़ी उम्मीदा मतलब इस फिल्म तो बहुत सारिया उम्मीदा सब ने लाइया हुई सन। पर वाकई जी उस समय की जिदा कि मैं पहले दसिया कि उस समय के दौर योजना जिन्या भी मूवी से ना वो सारिया ही बहुत सुपर डुपर हिट हुई, मतलब भी उन्होंने ब्लॉक ब्लॉक के नाल नाल अपने जड़ा एक दिल के जड़ा गहरी जगह बना ली सी वाकई जी। एंड फिल्म का संगीत जड़ा उत्तम सिंह ने दिता सी एंड आनंद बख्शी ने लिखी हुई ये गीत जेडे कि बहुत ही फेमस हुए सन। और उसी ही समय दी यानी कि 1999 ਦੀ ਇੱਕ ਹੋਰ ਫਿਲਮ ਹੈ ਸੰਘਰਸ਼, ਜਿੱਥੇ ਇੱਕ ਫਿਲਮ ਗੋਵਿੰਦਾ ਅਤੇ ਉਰਮਿਲਾ ਮਾਤੋਂਡਕਰ ਕੀ ਹੁੰਦੀ ਹੈ ਅਤੇ ਦੂਸਰੀ ਤਰਫ ਇੱਕ ਫਿਲਮ ਜਿਹੜੀ ਉਸੇ ਦੌਰ ਦੇ ਵਿੱਚ ਬਣਦੀ ਹੈ ਸੰਘਰਸ਼, ਜਿਹਦੇ ਵਿੱਚ ਅਕਸ਼ੇ ਕੁਮਾਰ ਐਂਡ ਪ੍ਰੀਤੀ ਜਿੰਟਾ ਨੇ ਇੱਕ ਵੱਖਰੀ ਅਦਾਕਾਰੀ ਕੀਤੀ ਹੈ, ਜਿੱਥੇ ਫਿਲਮਾਂ ਦਾ ਨਾਮ ਪਿਆਰ ਦੇ ਨਾਮ ਦੇ ਨਾਲ ਜਿੱਦਾਂ ਕਿ ਹਮ ਤੁਮ ਪੇ ਮਰਤੇ ਹੈ ਟਾਈਟਲ ਟਰੈਕ ਹੁੰਦਾ ਹੈ ਅਤੇ ਉਸੇ ਫਿਲਮ ਦੇ ਨਾਂ 'ਤੇ ਹੀ ਇੱਕ ਗੀਤ ਹੁੰਦਾ। ਇਸੇ ਤਰ੍ਹਾਂ ਸੰਘਰਸ਼ ਫਿਲਮ ਹੈਗੀ ਹੈ, ਪਰ ਇਹਦੇ ਵਿੱਚ ਸੰਘਰਸ਼ ਦੀ ਸਟੋਰੀ ਜਿਹੜੀ ਨਾ ਬਿਲਕੁਲ ਹੀ ਦੂਸਰੀਆਂ ਫਿਲਮਾਂ ਨਾਲੋਂ ਡਿਫਰੈਂਟ ਹੈ। ਇੱਕ ਡਰ ਔਰ ਇੱਕ ਭੈ ਜਿਹਦੇ ਨਾਲ ਪੂਰੀ ਦੀ ਪੂਰੀ ਫਿਲਮ ਚੱਲਦੀ ਹੈ, ਮਤਲਬ ਸਟਾਰਟਿੰਗ ਤੋਂ ਐਂਡ ਤੱਕ ਇੱਕ ਇੰਟਰਸਟ ਬਣਿਆ ਹੁੰਦਾ ਹੈ ਕਿ ਪਤਾ ਨਹੀਂ ਉਹ ਕੌਣ ਹੋਏਗਾ ਕਿੱਥੇ ਹੋਏਗਾ ਔਰ ਇਹ ਜੋ ਵੀ ਕੁਝ ਇਸ ਫਿਲਮ ਦੇ ਵਿੱਚ ਘਟਨਾ ਵਾਪਰਦੀਆਂ ਨੇ ਘਟਨਾਵਾਂ ਵਾਪਰਦੀਆਂ ਨੇ ਉਹ ਕਿੱਦਾਂ ਹੋ ਰਹੀਆਂ ਨੇ। ਔਰ ਇਸ ਫਿਲਮ ਦੇ ਵਿੱਚ ਜਿਹੜਾ ਮਿਊਜ਼ਿਕ ਦਿੱਤਾ ਗਿਆ ਸੀ ਨਾ ਉਹ ਜਿੱਦਾਂ ਜਿੱਦਾਂ ਫਿਲਮ ਚੱਲਦੀ ਹੈ ਜਿੱਦਾਂ ਜਿੱਦਾਂ ਅਕਸ਼ੀ ਐਂਡ ਪ੍ਰੀਤੀ ਆਪਣੇ ਆਪਣੇ ਡਾਇਲੋਗ ਬੋਲਦੇ, ਮਤਲਬ ਜੇ ਘੱਟ ਬੋਲਣ ਦੇ ਨਾਲ ਇੱਕ ਮਿਊਜ਼ਿਕ ਔਰ ਇੱਕ ਤੁਹਾਡਾ ਡਰ ਹੀ ਪੂਰੀ ਦੀ ਪੂਰੀ ਕਹਾਣੀ ਬਿਆਨ ਕਰਦਾ, ਉਹ ਵੀ ਆਪਣੇ ਆਪ ਦੇ ਵਿੱਚ ਬਾਕਮਾਲ ਹੈ। ਔਰ ਇਸੀ ਫਿਲਮ ਦਾ ਇੱਕ ਪਿਆਰਾ ਜਿਹਾ ਗੀਤ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ

102.7 FM ਦੀ ਤੁਸੀਂ ਇੰਜੋਏ ਕਰ ਰਹੇ ਹੋ ਜੀ ਮੇਰੇ ਨਾਲ ਯਾਨੀ ਕਿ ਰਣਦੀਪ ਕੌਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਐਂਡ ਜੀ ਹੁਣ ਮੈਂ ਗੱਲ ਕਰਨ ਜਾ ਰਹੀ ਹਾਂ ਅਕਸ਼ੇ ਖੰਨਾ ਦੀ ਉਸ ਫਿਲਮ ਦੇ ਬਾਰੇ ਮਤਲਬ ਜਿਹੜੀ ਹੁਣ ਰੀਸੈਂਟ ਫਿਲਮ ਆਈ ਹੈ ਉਹਦੇ ਬਾਰੇ ਨਹੀਂ ਜੀ ਬਹੁਤ ਸਾਰੀਆਂ ਪਹਿਲੇ ਵੀ ਉਹਨਾਂ ਨੇ ਫਿਲਮਾਂ ਜਿਹੜੀਆਂ ਰਿਲੀਜ਼ ਹੋਈਆਂ ਨੇ ਉਸ ਦੌਰ ਦੇ ਉਸ ਦਹਾਕੇ ਦੇ ਵਿੱਚ ਜਿੱਥੇ ਉਹਨਾਂ ਨੇ ਇੱਕ ਫਿਲਮ ਦੇ ਵਿੱਚ ਇੱਕ ਸ਼ਾਂਤ ਇਮਾਨਦਾਰ ਅਤੇ ਪਰਿਵਾਰ ਦੀ ਕਦਰ ਕਰਨ ਵਾਲੇ ਨੌਜਵਾਨ ਦਾ ਕਿਰਦਾਰ ਨਿਭਾਇਆ ਸੀਗਾ ਸੋਚੋ ਸੋਚੋ ਕਿਹੜਾ ਰੋਲ ਹੋ ਸਕਦਾ ਹੈ ਉੱਥੇ ਕਿਹੜੀ ਹੋਏਗੀ ਫਿਲਮ ਜੀ ਜੀ ਜੀ ਜੀ ਹਾਂਜੀ ਨਾ ਵੈਸੇ ਤਾਂ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਸੀ ਮਤਲਬ ਬਹੁਤ ਜ਼ਿਆਦਾ ਫਿਲਮਾਂ ਨਹੀਂ ਪਰ ਜਿੰਨੀਆਂ ਵੀ ਉਹਨਾਂ ਨੇ ਫਿਲਮਾਂ ਕੀਤੀਆਂ ਸੀ ਭਾਵੇਂ ਉਹ ਬਾਰਡਰ ਹੋਵੇ ਜਾਂ ਤਾਲ ਹੋਵੇ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਸਿੰਪਲ ਸਧਾਰਨ ਅਤੇ ਭਾਵੁਕ ਜਿਹਾ ਇਮੋਸ਼ਨਲ ਜਿਹਾ ਇਨਸਾਨ ਮਤਲਬ ਹੀਰੋ ਦਿਖਾਇਆ ਗਿਆ ਹੈ ਅਤੇ ਉਹਨਾਂ ਫਿਲਮਾਂ ਦੇ ਵਿੱਚੋਂ ਇਹ ਫਿਲਮ ਹੈ ਡੋਲੀ ਸਜਾ ਕੇ ਰੱਖਣਾ ਜੋ ਕਿ 1998 ਦੇ ਵਿੱਚ ਰਿਲੀਜ਼ ਹੋਈ ਸੀਗੀ ਇਸ ਫਿਲਮ ਦੇ ਵਿੱਚ ਜਿੱਥੇ ਨਾ ਫਿਲਮ ਦੀ ਆਪਣੀ ਇੱਕ ਸਟੋਰੀ ਜਿੰਨੇ ਵੀ ਚਾਹੁਣ ਵਾਲੇ ਨੇ ਅਕਸ਼ੇ ਖੰਨਾ ਦੀ ਉਹਨਾਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਂਦੀ ਹੈ ਉੱਥੇ ਕੁਝ ਗੀਤ ਇਸ ਫਿਲਮ ਦੇ ਜਿਹੜੇ ਕਿ ਸੁਪਰ ਡੁਪਰ ਹਿੱਟ ਹੋਏ ਨੇ ਅਤੇ ਉਹਨਾਂ ਉਸ ਗੀਤ ਦਾ ਦੌਰ ਜਿਹੜਾ ਨਾ ਉਹ ਅੱਜ ਵੀ ਹੂ ਬਹੂ ਉਸੇ ਤਰ੍ਹਾਂ ਮਤਲਬ ਕਿ ਐਂਟਰਟੇਨ ਕਰਦਾ ਹੈ ਸਾਨੂੰ ਸਭ ਨੂੰ ਅਤੇ ਲਓ ਜੀ ਤੁਹਾਡੇ ਰੇਡੀਓ ਸੈਟਸ 'ਤੇ ਅਗਲਾ ਗੀਤ ਹੈ ਫਿਲਮ ਡੋਲੀ ਸਜਾ ਕੇ ਰੱਖਣਾ ਅਨੁਰਾਧਾ ਪੌੜਵਾਲ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਕਿੱਸਾ ਹਮ ਲਿਖੇਂਗੇ

ਵੈਲ ਦੋਸਤੋ, ਕਿੱਸਾ ਤਾਂ ਅਸੀਂ ਲਿਖਣਾ ਹੀ ਹੈ ਤੁਹਾਡੇ ਨਾਲ, ਕਿਉਂਕਿ ਜੀ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ, ਔਰ ਗੀਤ ਬਹਾਰ ਦੇ ਵਿੱਚ ਪੂਰਾ ਇਹ ਗੁਲਦਸਤਾ ਜਿਹੜਾ ਨੇ ਸਜਾ ਕੇ ਰਣਦੀਪ ਲੈ ਕੇ ਆਈ ਹੈ ਸਿਰਫ ਅਤੇ ਸਿਰਫ ਤੁਹਾਡੇ ਲਈ। ਜਿਵੇਂ ਕਿ ਮਿਡ ਡੇ ਮੈਲੋਡੀਜ਼ ਦੇ ਵਿੱਚ ਵੀ ਨਾ ਉਸ ਪੁਰਾਣੇ ਦੌਰ ਨੂੰ ਯਾਦ ਕੀਤਾ ਜਾਂਦਾ, ਮਤਲਬ 90 ਤੋਂ ਦਹਾਕੇ ਤੋਂ ਪਹਿਲੇ ਵਾਲਾ ਜਿਹੜਾ ਸਮਾਂ ਸੀ, ਲੇਕਿਨ ਇਸ ਪ੍ਰੋਗਰਾਮ ਦੇ ਵਿੱਚ ਕਿਤੇ ਨਾ ਕਿਤੇ ਕੁਝ ਨਵੀਆਂ ਬੀਟਸ, ਨਵਾਂ ਮਿਊਜ਼ਿਕ, ਮਤਲਬ ਡਾਂਸ ਅਤੇ ਤਿਰਕਣ ਨੂੰ ਵੀ ਸਾਡਾ ਦਿਲ ਕਰਦਾ, ਅਤੇ ਕਦੇ ਕਦੇ ਦਿਲ ਕਰਦਾ ਕਿ ਪੁਰਾਣੀਆਂ ਯਾਦਾਂ ਨੂੰ ਕਿਉਂ ਨਾ ਤਰੋ ਤਾਜ਼ਾ ਕੀਤਾ ਜਾਵੇ। ਅਤੇ ਜਿੱਥੇ ਅਸੀਂ ਬਹੁਤ ਸਾਰੀਆਂ ਪੁਰਾਣੀਆਂ ਫਿਲਮਾਂ ਜੋ ਕਿ 90 ਦੇ ਦਹਾਕੇ ਦੇ ਵਿੱਚ ਬਣੀਆਂ ਸੀਗੀਆਂ, ਉਹਨਾਂ ਨੂੰ ਥੋੜ੍ਹਾ ਜਿਹਾ ਰਿਫਰੈਸ਼ ਕੀਤਾ, ਉੱਥੇ ਅਸੀਂ ਆਪਣੇ ਮੂਡ ਨੂੰ ਥੋੜ੍ਹਾ ਜਿਹਾ ਹੋਰ ਫਰੈਸ਼ ਕਰਨ ਦੇ ਲਈ ਅਗਲਾ ਗੀਤ ਮੈਂ ਤੁਹਾਡੇ ਲਈ ਲੈ ਕੇ ਆਈ ਜੀ, ਬਿਲਕੁਲ ਨਵਾਂ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਸੋਚਾਂ ਵਿੱਚ ਮੈਂ ਹੁਣ ਬੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz।

ਕਿੰਨੀ ਪਿਆਰੀ ਅਤੇ ਕਿੰਨੀ ਮਤਲਬ ਸੋਫਟ ਜਿਹੀ ਆਵਾਜ਼ ਹੈ ਜਿਹੜੀ ਤੁਸੀਂ ਸੁਣੀ ਹੈ ਜੀ ਸੁਣੋ ਨਾ ਸੁਣੋ ਨਾ। ਅਭਿਜੀਤ ਭੱਟਾਚਾਰਿਆ ਦੀ ਇਹ ਗੀਤ ਉਹਨਾਂ ਦੇ ਬੋਲ ਨੇ। ਭਾਰਤ ਦੇ ਮਸ਼ਹੂਰ ਪਲੇਬੈਕ ਸਿੰਗਰ ਹਨ ਔਰ ਇਹਨਾਂ ਦਾ ਜਨਮ 30 ਅਕਤੂਬਰ 1958 ਨੂੰ ਕਾਨਪੁਰ ਦੇ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀਗਾ। 1981 ਦੇ ਵਿੱਚ ਉਹ ਮੁੰਬਈ ਆਏ ਅਤੇ ਉੱਥੇ ਆਣ ਕੇ ਇਹਨਾਂ ਨੇ ਆਪਣੀ ਸਟਰਗਲ ਜਿਹੜੀ ਹੈ ਸ਼ੁਰੂ ਕੀਤੀ ਅਤੇ ਕਹਿੰਦੇ ਨੇ ਕਿ ਇੱਕ ਦਿਨ ਦੇ ਵਿੱਚ ਕੋਈ ਵੀ ਨਾ ਸੁਪਰ ਸਟਾਰ ਨਹੀਂ ਬਣ ਜਾਂਦਾ, ਉਹਦੇ ਵਾਸਤੇ ਤੁਹਾਨੂੰ ਸਮਾਂ ਲੱਗਦਾ, ਮਿਹਨਤ ਕਰਨੀ ਪੈਂਦੀ ਹੈ, ਹਾਰਡ ਵਰਕ ਕਰਨਾ ਪੈਂਦਾ ਅਤੇ ਆਪਣੇ ਆਪ ਦੇ ਵਿੱਚੋਂ ਹੁਣ ਕਦੀ ਵਾਰ ਨਹੀਂ ਹਮੇਸ਼ਾ ਇੱਕ ਹੁਨਰ ਪਹਿਚਾਨਣਾ ਪੈਂਦਾ ਹੈ ਕਿ ਵਾਕਈ ਤੁਹਾਡੇ 'ਚ ਕੋਈ ਕੁਆਲਿਟੀ ਹੈ, ਤੁਸੀਂ ਕੁਛ ਕਰ ਸਕਦੇ ਹੋ। ਐਂਡ ਜੀ ਇਹਨਾਂ ਨੂੰ ਸਭ ਤੋਂ ਪਹਿਲਾਂ ਵੱਡਾ ਮੌਕਾ ਮਿਲਿਆ ਆਰ ਡੀ ਬਰਮਨ ਦੇ ਨਾਲ ਸੰਗੀਤਕਾਰ ਜਿਹੜੇ ਨੇ ਉਹਨਾਂ ਦੇ ਨਾਲ ਕੰਮ ਕਰਨ ਦਾ। ਕਹਿੰਦੇ ਨੇ ਕਿ ਬਹੁਤ ਵੱਡੀ ਓਪਰਚੁਨਿਟੀ ਸੀ ਉਹਨਾਂ ਲਈ ਔਰ ਵਾਕਈ ਉਹਨਾਂ ਨੇ ਸੁਪਨੇ ਦੇ ਵਿੱਚ ਸੁਪਨਾ ਵੀ ਨਹੀਂ ਸੀ ਲਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਕੁਝ ਇੱਦਾਂ ਦਾ ਹੋਏਗਾ। ਔਰ ਫਿਰ ਜੀ ਇੱਕ ਫਿਲਮ ਇੱਕ ਗੀਤ ਹਿੱਟ ਹੋਣ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਫਿਲਮਾਂ ਅਤੇ ਕਿੰਨੇ ਮਿਊਜ਼ਿਕ, ਕਿੰਨਾ ਸੰਗੀਤ ਅਤੇ ਕਿੰਨੇ ਗੀਤ ਜਿਹੜੇ ਨੇ ਇਹਨਾਂ ਦੀ ਝੋਲੀ ਪਏ ਅਤੇ ਇਹਨਾਂ ਨੇ ਸਾਨੂੰ ਉਹ ਸਾਰੇ ਗੀਤ ਜਿਹੜੇ ਨੇ ਗਿਫਟ ਕੀਤੇ ਨੇ ਅਤੇ ਅੱਜ ਵੀ ਅਸੀਂ ਉਹਨਾਂ ਦੀ ਆਵਾਜ਼ ਦੇ ਵਿੱਚ ਸਾਰੇ ਗੀਤਾਂ ਦਾ ਲੁਫਤ ਉਠਾਉਂਦੇ ਹਾਂ ਸਿਰਫ ਤੋਂ ਸਿਰਫ FM ਰੇਨਬੋ 'ਤੇ ਸਪੈਸ਼ਲੀ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ।

ਵੈਲ ਦੋਸਤੋ, ਨੇਹਾ ਕੱਕੜ ਐਂਡ ਮੀਤ ਬ੍ਰਦਰਸ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਜਿਹੜਾ ਨਾ ਇੰਜੋਏ ਕੀਤਾ ਜੀ ਪ੍ਰੋਗਰਾਮ ਗੀਤ ਬਹਾਰ। ਐਂਡ ਜੀ, ਭਾਰਤੀ ਸੰਗੀਤਕਾਰ ਅਤੇ ਗਾਇਕ ਭਰਾਵਾਂ ਦੀ ਜੋੜੀ, ਮਤਲਬ ਕਿ ਦੋ ਬ੍ਰਦਰਸ ਜਿਹੜੇ ਨੇ ਜਿਨ੍ਹਾਂ ਨੇ ਆਪਣੀ ਪਹਿਚਾਣ ਬਣਾਈ ਹੈ ਬਾਲੀਵੁੱਡ ਇੰਡਸਟਰੀ ਦੇ ਵਿੱਚ ਜੀ। ਉਹਨਾਂ ਦਾ ਨਾਮ ਹੈ ਮਨਮੀਤ ਸਿੰਘ ਐਂਡ ਹਰਮੀਤ ਸਿੰਘ। ਵਾਕਿਆ ਜੀ, ਨਾਮ ਵੀ ਦੋਨਾਂ ਦੇ ਸੇਮ ਨੇ, ਮਤਲਬ ਮੀਤ ਮੀਤ, ਤਾਂ ਹੀ ਤਾਂ ਉਹਨਾਂ ਨੇ ਮੀਤ ਬ੍ਰਦਰਸ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ। ਔਰ ਬਹੁਤ ਹੀ ਫੇਮਸ ਨੇ ਐਂਡ ਮੱਧ ਪ੍ਰਦੇਸ਼ ਦੀ ਗਵਾਲੀਅਰ ਸ਼ਹਿਰ ਦੇ ਵਿੱਚ ਰਹਿਣ ਵਾਲੇ ਨੇ, ਰਹਿੰਦੇ ਸਨ। ਉਸ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਨਾ ਬਾਲੀਵੁੱਡ ਇੰਡਸਟਰੀ ਦੇ ਨਾਲ ਜੁੜਨ ਤੋਂ ਬਾਅਦ ਜਿਹੜੇ ਮੁੰਬਈ ਦੇ ਵਿੱਚ ਸ਼ਿਫਟ ਹੋ ਗਏ ਸਨ। ਸ਼ੁਰੂ ਦੇ ਵਿੱਚ ਇਹਨਾਂ ਨੇ ਵੀ ਕਾਫੀ ਸਟਰਗਲ ਕੀਤੀ ਔਰ ਦੋਨੋਂ ਕਹਿੰਦੇ ਨੇ ਕਿ ਇੱਕਦਮ ਤੋਂ ਇੰਨੇ ਵੱਡੇ ਜਿਹੜੇ ਨੇ ਉਹਨਾਂ ਦਾ ਨਾਮ ਜਿਹੜਾ ਦੁਨੀਆਂ ਦੇ ਵਿੱਚ ਨਹੀਂ ਜਾਣਿਆ ਜਾਣ ਲੱਗਿਆ। ਹੌਲੀ ਹੌਲੀ ਕਰਕੇ ਇਹਨਾਂ ਨੇ ਆਪਣੀ ਪਹਿਚਾਣ ਜਿਹੜੀ ਹੈ ਬਣਾਉਣੀ ਸ਼ੁਰੂ ਕੀਤੀ ਹੈ। ਐਂਡ ਜੀ, ਸਭ ਤੋਂ ਪਹਿਲੇ ਨਾ ਦੋਨਾਂ ਨੇ ਟੀ ਵੀ ਸੀਰੀਅਲ ਦੇ ਵਿੱਚ ਐਕਟਿੰਗ ਦਾ ਕੰਮ ਕੀਤਾ ਸੀ ਅਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਨਹੀਂ, ਕੁਝ ਔਰ ਕਰਨਾ ਚਾਹੀਏ ਆਪਣੀ ਜ਼ਿੰਦਗੀ ਕੋ ਔਰ ਜ਼ਿਆਦਾ ਬਿਹਤਰ ਬਣਾਉਣੇ ਕੇ ਲਈ। ਔਰ ਬਾਅਦ ਵਿੱਚ ਉਹਨਾਂ ਨੇ ਸੰਗੀਤ ਨੂੰ ਆਪਣਾ ਚੜ੍ਹਾਇਆ, ਇੰਪੋਰਟੈਂਟ ਜਿਹੜਾ ਲਾਈਫ ਦਾ ਰੋਲ ਮੰਨ ਲਿਆ, ਮਤਲਬ ਮੁੱਖ ਕੈਰੀਅਰ ਬਣਾ ਲਿਆ। ਐਂਡ ਇਸ ਤੋਂ ਬਾਅਦ ਮੀਤ ਬ੍ਰਦਰਸ ਅਨਜਾਨ ਦੇ ਨਾਂ ਨਾਲ ਇਹਨਾਂ ਨੂੰ ਜਾਣਿਆ ਜਾਣ ਲੱਗਿਆ। ਅਤੇ ਦੇਖ ਲਓ ਜੀ, ਹੌਲੀ ਹੌਲੀ ਕਰਕੇ ਕਿਸ ਤਰ੍ਹਾਂ ਕਿੱਥੋਂ ਸ਼ੁਰੂਆਤ ਹੁੰਦੀ ਹੈ, ਕਿੱਥੇ ਕਹਿੰਦੇ ਨੇ ਕਿ ਜਿੱਥੇ ਵੀ ਕਿਸੇ ਦਾ ਦਾਣਾ ਪਾਣੀ ਹੋਵੇ ਨਾ, ਚੋਗ ਚੁਗਾਉਣੀ ਹੋਵੇ ਪਰਮਾਤਮਾ ਨੇ, ਤਾਂ ਉੱਥੇ ਆਪਣੇ ਆਪ ਉਸਨੂੰ ਲੈ ਜਾਂਦਾ ਹੈ। ਕਈ ਵਾਰ ਅਸੀਂ ਨਾ ਬੜਾ ਸੋਚਦੇ ਹਾਂ, ਬੜੀ ਸਟਰਗਲ ਕਰਦੇ ਹਾਂ, ਪਰ ਜੋ ਅਸੀਂ ਅਚੀਵ ਕਰਨਾ ਹੁੰਦਾ ਨਾ, ਸਮ ਟਾਈਮ ਅਸੀਂ ਉਹ ਨਹੀਂ ਕਰ ਪਾਉਂਦੇ। ਅਤੇ ਜਿਹੜੇ ਵੀ ਸਾਡੇ ਮਤਲਬ ਕਿ ਸਾਡੇ ਤੋਂ ਸੀਨੀਅਰਸ ਨੇ, ਸਾਡੇ ਪੇਰੈਂਟਸ ਨੇ ਜਾਂ ਸਾਡੇ ਸੀਨੀਅਰ ਪਰਿਵਾਰਕ ਮੈਂਬਰ ਹੁੰਦੇ ਨੇ ਜਾਂ ਅੱਛੇ ਦੋਸਤ ਵੀ ਹੁੰਦੇ ਨੇ, ਉਹ ਫਿਰ ਸਾਨੂੰ ਉਹੀ ਸਲਾਹ ਦਿੰਦੇ ਨੇ ਕਿ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਸਮਾਂ ਆਏਗਾ। ਜਦੋਂ ਸਮਾਂ ਆਏਗਾ ਨਾ, ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਚੁਟਕੀ ਦੇ ਵਿੱਚ ਰੱਬ ਨੇ ਤੁਹਾਨੂੰ ਬਹੁਤ ਵਧੀਆ ਮੁਕਾਮ 'ਤੇ ਪਹੁੰਚਾ ਹੀ ਦੇਣਾ ਹੈ। ਬਾਕੀ ਜੀ, ਲਾਈਫ ਦੇ ਵਿੱਚ ਸਟਰਗਲ ਚੱਲਦੀ ਰਹਿੰਦੀ ਹੈ ਅਤੇ ਸਟਰਗਲ ਚੱਲਣੀ ਵੀ ਚਾਹੀਦੀ, ਕਿਉਂਕਿ ਸਟਰਗਲ ਤੋਂ ਬਿਨਾਂ ਤਾਂ ਲਾਈਫ ਹੈ ਹੀ ਨਹੀਂ। ਔਰ ਤੁਹਾਨੂੰ ਪਤਾ ਹੈ ਕਿ ਪੂਰੇ ਇੱਕ ਘੰਟੇ ਦੇ ਵਿੱਚ ਕਿੰਨੀ ਸਟਰਗਲ ਕਰਨੀ ਪੈਂਦੀ ਹੈ, ਵੱਖਰੇ ਵੱਖਰੇ ਗੀਤ ਜਿਹੜੇ ਨੇ ਸਰਚ ਕਰਕੇ ਮਤਲਬ ਤੁਹਾਡੇ ਤੱਕ ਪਹੁੰਚਾਉਣੇ ਪੈਂਦੇ ਨੇ, ਜਿਹਦੇ ਵਿੱਚ ਉਸ ਦਹਾਕੇ ਉਸ ਦੌਰ ਨੂੰ ਵੀ ਯਾਦ ਰੱਖਣਾ ਪੈਂਦਾ ਅਤੇ ਨਾਲ ਦੀ ਨਾਲ ਕੁਝ ਅਜਿਹੇ ਚਾਉਣ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਆਹ ਵਾਲਾ ਜਿਹੜਾ ਟਾਈਮ ਪੀਰੀਅਡ ਹੈ ਇਹ ਜ਼ਿਆਦਾ ਪਸੰਦ ਹੁੰਦਾ, ਕਿਉਂਕਿ ਇਸ ਮਿਊਜ਼ਿਕ ਨੂੰ ਜ਼ਿਆਦਾ ਲਾਈਕ ਕਰਦੇ ਨੇ। ਸੋ ਦੋਨਾਂ ਲਿਸਨਰਸ ਮਤਲਬ ਦੀ ਚੋਇਸ 'ਤੇ ਸਾਰੀ ਗੁਲਦਸਤੇ ਨੂੰ ਨਾ ਪਿਆਰ ਦੇ ਨਾਲ ਸਿੰਜਾਉਣਾ ਪੈਂਦਾ ਹੈ, ਮਹਿਕਾਉਣਾ ਪੈਂਦਾ ਨੇ ਅਤੇ ਨਾਲ ਦੀ ਨਾਲ

0: ਵੱਖਰੇ ਵੱਖਰੇ ਰੰਗਾਂ ਦੇ ਜਿਹੜੇ ਨੇ ਫੁੱਲ ਇਸ ਦੇ ਵਿੱਚ ਸਜਾ ਕੇ ਅਤੇ ਪ੍ਰੋਗਰਾਮ ਗੀਤ ਬਣਾਉਣਾ ਪੈਂਦਾ ਹੈ ਰਣਦੀਪ ਨੂੰ। ਹੈਂਦ ਜੀ, ਅਗਲਾ ਗੀਤ ਜਿਹੜਾ ਨਾ ਵਾਕਿਆ ਜੀ, ਮੈਨੂੰ ਪਤਾ ਕਿ ਇਸ ਗੀਤ ਨੂੰ ਵੀ ਤੁਸੀਂ ਬੇਹੱਦ ਪਸੰਦ ਕਰਨਾ ਕਿਉਂਕਿ ਗੀਤ ਹੈ ਹੀ ਇੰਨਾ ਸੋਹਣਾ। ਆ ਜਾਓ ਜੀ ਸੁਣਦੇ ਹਾਂ।
1: મજૂર વર્ગ બહુ છે તો મને એક ગીત મોજુ કરતા હોય ત્યારે કંઈક આવું।

ਦੋਸਤੋ, ਬਿਲਕੁਲ ਵੀ ਦੋ ਪਿਆਰ ਕਰਨ ਵਾਲਿਆਂ ਦੇ ਵਿੱਚ ਤੀਜੇ ਕਿਸੇ ਦਾ ਕੰਮ ਹੋਣਾ ਵੀ ਨਹੀਂ ਚਾਹੀਦਾ। ਬਈ ਦੋ ਜ਼ਿੰਦਗੀਆਂ ਨੇ, ਦੋ ਮਾਸੂਮ ਪਿਆਰ ਕਰਨ ਵਾਲੇ ਨੇ, ਦੋ ਦਿਲ ਇੱਕ ਹੋਣ ਜਾ ਰਹੇ ਨੇ ਅਤੇ ਦੋ ਜ਼ਿੰਦਗੀਆਂ ਜਿਹੜੀਆਂ ਇਕੱਠੀਆਂ ਹੋਣ ਜਾ ਰਹੀਆਂ, ਅਤੇ ਫਿਰ ਤੁਹਾਨੂੰ ਕੀ ਪ੍ਰੋਬਲਮ ਹੋ ਸਕਦੀ ਹੈ? ਜੇ ਕੋਈ ਆਪਣੀ ਜ਼ਿੰਦਗੀ ਜੀਣਾ ਚਾਹੁੰਦਾ ਤਾਂ ਉਹਨੂੰ ਜੀਣ ਦਿਓ ਬਈ, ਤੁਸੀਂ ਵੀ ਖੁਸ਼ ਰਹੋ ਅਤੇ ਅਗਲਿਆਂ ਨੂੰ ਵੀ ਖੁਸ਼ ਰਹਿਣ ਦਿਓ। ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਜੀ 10:55 ਹੋ ਚੁੱਕੇ ਨੇ, ਯਾਨੀ ਕਿ ਹੁਣ ਇਸ ਪ੍ਰੋਗਰਾਮ ਨੂੰ ਵਾਈਨ ਅਪ ਕਰਨ ਦਾ ਸਮਾਂ ਹੋ ਚੁੱਕਾ ਹੈ। ਅਤੇ ਜਾਂਦੇ ਜਾਂਦੇ ਜਿੱਥੇ ਬਹੁਤ ਸਾਰੇ ਐਕਟਰਸ ਨੂੰ ਮੈਂ ਯਾਦ ਕੀਤਾ, ਉੱਥੇ ਫਿਰ ਅਕਸ਼ੇ ਕੁਮਾਰ ਦਾ ਇਹ

0: ਤਗੀਦ ਨਾ ਹੋਵੇ ਇਹ ਹੋ ਨਹੀਂ ਸਕਦਾ। ਸਿੰਘ ਇਜ਼ ਕਿੰਗ ਜੋ ਕਿ 2008 ਦੇ ਵਿੱਚ ਬਣੀ ਸੀਗੀ ਇਹ ਫਿਲਮ, ਯਾਦ ਤੋਂ ਇਹਨੇ ਕਰਨਾ ਬਣਤਾ ਹੈ ਨਾ। ਵਾਕਿਆ ਜੀ ਸਿੰਘ ਇਜ਼ ਕਿੰਗ ਦਾ ਇਹ ਗੀਤ ਜਿਹੜਾ ਕਿ ਮਿਊਜ਼ਿਕ ਬੀਟਸ ਐਂਡ ਤੁਹਾਨੂੰ ਵੀ ਥਿੜਕਣ ਲਾ ਦੇਗਾ। ਸੋ ਜੀ ਆਖਿਰ ਦਾ ਇਹ ਪ੍ਰੋਗਰਾਮ, ਮਤਲਬ ਪ੍ਰੋਗਰਾਮ ਦਾ ਆਖਿਰਲਾ ਇਹ ਗੀਤ, ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਜਲਦ ਹਾਜ਼ਰ ਹੋਣੀ ਹੈ। ਤਦ ਤੱਕ ਲਈ ਇਹ ਗੀਤ ਆਪਾਂ ਸਭ ਇੰਜੋਏ ਕਰਦੇ ਹਾਂ।
1: Yo, what up? This is Big Snoop Dogg. Represent that Punjabi. Hey, yo, hit him with this.

ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਮੈਲਨ ਮੈਕੋਂ ਦੇ ਨਾਲ ਵਿਵਾਕਟੇਕ 2026 ਸੰਮੇਲਨ ਵਿੱਚ ਹਿੱਸਾ ਲੈਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ 'ਤੇ ਹੋਣਗੇ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਇਸ ਸਾਲ 15 ਜੁਲਾਈ ਤੋਂ ਲਾਗੂ ਹੋ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਤੇ ਈਰਾਨੀ ਰਾਸ਼ਟਰਪਤੀ ਨੇ ਦੋਵਾਂ ਨੇ ਦੇਸ਼ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨੁਆਕਤੀ ਅਮਨ ਸਮਝੌਤੇ ਦੇ ਦਸਤਖਤ ਕੀਤੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਅਤੇ ਕਰ ਵਿਭਾਗ ਵਿੱਚ 14 ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਨੇ। ਔਰਤਾਂ ਲਈ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਪਟਿਆਲਾ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਆਪਕੇ ਦੁਆਰ ਤਹਿਤ 45 ਤੋਂ ਜ਼ਿਆਦਾ ਮਾਮਲਿਆਂ 'ਚ ਔਰਤਾਂ ਲਈ ਜਨ ਸੁਣਵਾਈ ਕੀਤੀ ਗਈ ਹੈ। ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਚੀਨ ਦੇ ਗੁਆਂਗ ਵਿੱਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਭਾਰਤ ਨੇ ਨਿਖਲ, ਦੀਪਕ ਅਤੇ ਸਨੇਹ ਨੇ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਕੁਆਟਰ ਫਾਈਨਲ ਵਿੱਚ ਆਪਣੀ ਥਾਂ ਬਣਾਈ ਹੈ। ਕ੍ਰਿਕਟ ਵਿੱਚ ਭਾਰਤ ਨੇ ਲਖਨਊ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਨੂੰ 170 ਦੌੜਾਂ ਨਾਲ ਹਰਾ ਕੇ 2-0 ਦੀ ਜੇਤੂ ਲੀਡ ਬਣਾਈ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਅਰੀਆ 7 MHz ਦੇ ਨਾਲ ਸਟੂਡੀਓ ਦੀ ਘੜੀ 'ਤੇ 11:04 ਹੋ ਚੁੱਕੇ ਨੇ ਅਤੇ ਤੁਹਾਡੀ ਪਿਆਰੀ ਅੱਜ ਦੋਸਤ ਰਣਦੀਪ ਹੈ ਤੁਹਾਡੇ ਨਾਲ। ਪ੍ਰੋਗਰਾਮ ਪੰਜਾਬੀ ਤੜਕਾ, ਯਾਨੀ ਕਿ ਫੋਨ ਇਨ ਫਰਮਾਇਸ਼ੀ, ਤੁਸੀਂ ਕਾਲ ਕਰਨੀ ਹੈ, ਅਸੀਂ ਰਿਸੀਵ ਕਰਨੀ ਹੈ ਅਤੇ ਫਿਰ ਤੁਹਾਡੇ ਨਾਲ ਹੋਏਗੀ ਗੱਲਬਾਤ। ਗਰਮੀ ਹਾਲਾਂਕਿ ਬਹੁਤ ਵੱਧ ਗਈ ਹੈ, ਪਰ ਤੁਸੀਂ ਠੰਡੇ ਠੰਡੇ ਰਹਿਣਾ ਹੈ ਅਤੇ ਪਿਆਰੇ ਪਿਆਰੇ ਗੱਲਾਂ ਦੇ ਨਾਲ ਪਿਆਰੇ ਪਿਆਰੇ ਗੀਤ ਹੋਣਗੇ ਪੰਜਾਬੀ ਤੜਕਾ ਦੇ ਵਿੱਚ, ਪੰਜਾਬੀ ਗੀਤ। ਨੰਬਰ ਤੁਸੀਂ ਡਾਇਲ ਕਰੋ ਜੀ 0181 43 174, ਅਤੇ ਦੇਖਦੀ ਹਾਂ ਜੀ ਫਿਰ ਸਾਡੇ ਪਹਿਲੇ ਕਾਲਰ ਕੌਣ ਬਣਦੇ ਨੇ। ਅਤੇ ਆਹ ਗੀਤ ਜਿਹੜਾ ਹੈ ਜੀ, ਉਨੀ ਦੇਰ ਤੱਕ ਮੈਂ ਚਲਾਉਂਦੀ ਹਾਂ ਜਦ ਤੱਕ ਕੋਈ ਕਾਲ ਪਹਿਲੀ ਵਾਲੀ ਨਹੀਂ ਆਉਂਦੀ।

0: ਐਮੇ ਵਿਰਕ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਦਾ ਪਹਿਲਾਂ ਗੀਤ ਇੰਜੋਏ ਕੀਤਾ ਹੈ। ਮੈਂ ਵੇਟ ਕਰ ਰਹੀ ਸੀਗੀ ਪਹਿਲੀ ਕਾਲ ਕਿਹਦੀ ਲੱਗੀ ਅਤੇ ਫਿਰ ਉਹਨਾਂ ਦੀ ਪਸੰਦ ਦੇ ਗੀਤ ਜਿਹੜੇ ਨੇ ਸੁਣਾਏ ਜਾਣ। ਲਓ ਜੀ, ਕਾਲ ਲੱਗ ਗਈ ਹੈ, ਤੁਸੀਂ ਵੀ ਨੰਬਰ ਡਾਇਲ ਕਰਕੇ ਇੱਥੇ ਤੱਕ ਪਹੁੰਚ ਸਕਦੇ ਹੋ, ਯਾਨੀ ਕਿ FM ਰੇਨਬੋ 'ਤੇ ਆਪਣੀ ਆਵਾਜ਼ ਸੁਣਾ ਸਕਦੇ ਹੋ। ਨੰਬਰ ਹੈ ਜੀ 0181 43 174। ਔਰ ਪਹਿਲੀ ਕਾਲ, ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸੰਦੀਪ ਕੌਰ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਹਰੀਸ਼ ਗੱਲ ਕਰਦਾ ਸੀ ਦਿਲੇ ਦੇਵੀ ਤਲਾਅ ਦੇ ਕੋਲੋਂ, ਜਲੰਧਰ ਦੇ ਨਾਲ ਵਾਲੀ ਦੁਕਾਨ ਮੇਰੀ ਜੀ,
0: ਜਲੰਧਰ ਤੋਂ।
1: ਹਾਂਜੀ ਹਾਂਜੀ, ਜਲੰਧਰ ਤੋਂ
0: ਜੀ। ਸਰ, ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ।
1: ਮੈਂ ਕਿਹਾ ਅੱਜ ਕਾਲ ਲਾ ਕੇ ਦੇਖੀਏ ਲੱਗਦੀ ਕਿ ਨਹੀਂ ਲੱਗਦੀ।
0: ਅੱਛਾ, ਮਤਲਬ ਅੱਗੇ ਟਰਾਈ ਨਹੀਂ ਕਰਦੇ?
1: ਅੱਗੇ ਟਰਾਈ ਕਰਦੇ ਆ, ਲੱਗਦੀ ਨਹੀਂ। ਪਰ ਕਿਸੇ ਨੇ ਦੱਸਿਆ ਸੀ, ਕਹਿੰਦੇ ਮੰਦਿਰ ਦੇ ਵਿੱਚ ਨਾ ਹਾਰ ਚੜਾ ਫੁੱਲਾਂ ਦਾ, ਫਿਰ ਲੱਗੂਗੀ। ਮੈਂ ਹਾਰ ਚੜਾਇਆ ਸਵੇਰੇ ਸਵੇਰੇ, ਤੁਸੀਂ ਦੇਖ ਲਓ ਅੱਜ ਕਾਲ ਲੱਗ ਚੁੱਕਿਆ ਨਹੀਂ।
0: ਚਲੋ, ਵਧੀਆ ਗੱਲ ਹੈ ਜੀ, ਤੁਸੀਂ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਇਸ ਪ੍ਰੋਗਰਾਮ ਨੂੰ ਨਾਲ ਦੀ ਨਾਲ FM ਰੇਨਬੋ ਨੂੰ।
1: ਬਿਲਕੁਲ ਜੀ, FM ਰੇਨਬੋ। ਮੈਂ ਕਿਹਾ ਇੰਨੀ ਦੇਰ 'ਚ ਭੋਲੇਨਾਥ ਅੱਖਾਂ ਖੋਲ ਦੇਵੇ, ਜੇ ਆਪਾਂ ਬੈਲਾਂ ਵਜਾਈਏ ਮੰਦਰ ਦੇ ਵਿੱਚ, ਤੇ ਦੇਖ ਲਓ ਇੱਧਰ ਬੈਲਾਂ ਮਾਰਦੇ ਰਹਿੰਦੇ ਆ, ਬੈਲ ਨਹੀਂ ਸੁਣਦੀ ਕਿਉਂਕਿ।
0: ਬਿਲਕੁਲ ਬਿਲਕੁਲ, ਪ੍ਰਭੂ ਸਭ ਦੀ ਸੁਣਦੇ ਨੇ। ਬਸ ਕਹਿੰਦੇ ਨੇ ਕਿ ਤੁਸੀਂ ਦਿਲੋਂ ਤਨੋਂ ਮਨੋਂ ਕੋਈ ਅਰਦਾਸ ਕਰੋ ਤਾਂ ਜ਼ਰੂਰ ਕਬੂਲ ਹੁੰਦੀ ਹੈ ਜੀ। ਸਰ, ਆਪਣੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣੋਗੇ?
1: ਫਰਮਾਇਸ਼ ਦੀ ਰੋਟੀ ਆਪਾਂ ਹੱਕ ਦੀ ਖਾਣੀ ਜੀ, ਦੇਖ ਲਓ ਜੀ ਹੱਕ ਦੀ ਖਾਣੀ ਜੀ। ਵੀ ਰੋਟੀ ਇਨਸਾਨ ਨੂੰ ਕੰਮ ਜਿੱਦਾਂ ਮਰਜ਼ੀ ਕਰੇ ਬੰਦਾ, ਹੈ ਨਹੀਂ?
0: ਵਾਕਈ ਵਾਕਈ, ਵੈਸੇ ਵੀ ਇਹ ਕਿਸੇ ਦਾ ਹੱਕ ਰੱਖਣਾ ਨਹੀਂ ਚਾਹੀਦਾ, ਔਰ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰੋ।
1: ਬਿਲਕੁਲ ਜੀ, ਇਮਾਨਦਾਰੀ ਨਾਲ ਹੀ ਰਹਿਣਾ ਚਾਹੀਦਾ ਬੰਦੇ ਨੇ, ਤੇ ਇਮਾਨਦਾਰੀ ਨਾਲ ਹੀ ਰਹਿਣਾ ਚਾਹੀਦਾ, ਇੱਕ ਦੂਜੇ ਦੀ ਸ਼ਿਕਾਇਤ ਨਹੀਂ ਚੱਟਣੀ ਚਾਹੀਦੀ ਜੀ।
0: ਬਿਲਕੁਲ, ਔਰ ਇੱਧਰ ਉੱਧਰ ਦੀ ਸੁਣਨੀ ਵੀ ਨਹੀਂ ਚਾਹੀਦੀ, ਪਰ ਨਾਲ ਦੀ ਨਾਲ ਗੀ ਜਿਹੜਾ FM ਤੇ ਜ਼ਰੂਰ ਸੁਣਨਾ ਚਾਹੀਦਾ ਹੈ।
1: ਕਿਸੇ ਸ਼ਿਕਾਇਤ ਨਹੀਂ ਦੇਣੀ ਚਾਹੀਦੀ, ਸਭ ਤੋਂ ਵੱਡਾ ਹੈ ਪਾਪ।
0: ਬਿਲਕੁਲ ਸਹੀ ਕਿਹਾ ਸਰ, ਤੁਸੀਂ ਗੁਰਦਾਸ ਮਾਨ ਦੀ ਫਰਮਾਇਸ਼ ਕੀਤੀ ਹੈ, ਗੀਤ ਰੋਟੀ ਤੁਹਾਡੀ ਫਰਮਾਇਸ਼ ਬਹੁਤ ਜਲਦ ਪੂਰੀ ਕਰਦੇ ਹਾਂ। ਅਤੇ ਅਗਲੇ ਕਾਲਰ ਜਿਹੜੇ ਹੋਣਗੇ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਆਪ ਨੰਬਰ ਤੁਸੀਂ ਡਾਇਲ ਕਰਨਾ 0181 43 174, ਤਾਂ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਸਕੋ ਆਪਣੀ ਪਿਆਰੀ

ਆਵਾਜ਼ ਅਤੇ ਸੁਨੇਹਾ ਸਾਡੇ ਤੱਕ ਪਹੁੰਚਾ ਸਕੋ। 102.7 ਮੈਗਾਹਰਟਸ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਅਤੇ ਲਓ ਜੀ, ਪਹਿਲੀ ਕਾਲ ਜਿਹੜੀ ਸੀ ਉਹਨਾਂ ਨੇ ਫਰਮਾਇਸ਼ ਕੀਤੀ ਸੀ ਰੋਟੀ ਹੱਕ ਦੀ ਖਾਈਏ। ਔਰ ਵਾਕਿਆ ਜੀ ਮਿਹਨਤ ਕਰੋ ਔਰ ਆਪਣੀ ਮਿਹਨਤ ਦਾ ਜਿਹੜਾ ਸਰੂਰ ਹੁੰਦਾ ਨਾ ਸਭ ਤੋਂ ਵਧੀਆ ਅਤੇ ਸਭ ਤੋਂ ਵੱਖਰਾ ਹੁੰਦਾ ਹੈ।

0: ਵਾਕਿਆ ਜੀ, ਰੋਟੀ ਦੇ ਮਗਰ ਦੁਨੀਆ ਭੱਜੀ ਫਿਰਦੀ ਹੈ, ਕਿਉਂਕਿ ਜੀ ਕਹਿੰਦੇ ਨੇ ਕਿ ਢਿੱਡ ਲੱਗਾ ਹੋਇਆ ਹੈ ਨਾ, ਅਤੇ ਇਹਦੇ ਵਿੱਚ ਕੁਝ ਨਾ ਕੁਝ ਜਾਣਾ ਜ਼ਰੂਰ ਚਾਹੀਦਾ। ਮਤਲਬ ਖਾਣਾ ਖਾਣ ਵਾਸਤੇ ਆਪਾਂ ਇੰਨੀ ਮਿਹਨਤ ਕਰਦੇ ਹਾਂ, ਜੇਕਰ ਆਪਾਂ ਨੂੰ ਖਾਣਾ ਬਣਾਉਣ ਪਕਾਉਣ ਅਤੇ ਖਾਣ ਦਾ ਕੋਈ ਝੰਝਟ ਨਾ ਹੁੰਦਾ, ਤਾਂ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕੋਈ ਇੰਨੀ ਜ਼ਿਆਦਾ ਹਾਰਡਵਰਕ 'ਤੇ ਕੋਈ ਸਟਰਗਲ ਕਰਦਾ ਹੁੰਦਾ। ਅਤੇ ਜੀ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਪਾਂ ਬੈਨ 102.7 ਮੈਗਾਹਰਟਜ਼ 'ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ, ਨੰਬਰ 081-43-4174। ਗੱਲ ਕਰਦੇ ਆ ਉਹਨਾਂ ਦੇ ਨਾਲ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ,
1: ਬਾਲੀ ਬੋਲਦਾ ਮੈਂ ਪਿਆਲਾ ਤੋਂ, ਜ਼ਿਲ੍ਹਾ ਹੁਸ਼ਿਆਰਪੁਰ।
0: ਹਾਂਜੀ ਬਾਲੀ ਜੀ, ਠੀਕ ਠਾਕ ਹੋ?
1: ਹਾਂਜੀ ਹਾਂਜੀ ਮੈਮ।
0: ਕਾਲ ਲੱਗ ਜਾਂਦੀ ਤੁਹਾਡੀ ਹੈ ਨਾ।

0: ਹਾਂ ਜੀ ਹਾਂ ਜੀ, ਮੈਂ ਕਿਹਾ ਮੈਡਮ ਆ ਜਾ, ਲਓ ਟਰਾਈ ਕਰਦੇ ਹਾਂ।
1: ਨਹੀਂ ਵੈਸੇ ਤੁਸੀਂ ਮਤਲਬ
0: ਲੱਗੀ ਹੈ ਜੀ
1: ਡੇਲੀ ਪ੍ਰੋਗਰਾਮ
0: ਕਾਲ
1: ਦੇ
0: ਜੀ
1: ਵਿੱਚ ਟਰਾਈ ਕਰਦੇ ਰਹਿੰਦੇ ਹੋ, ਤੇ ਕਿਤੇ ਨਾ ਕਿਤੇ ਕਾਲ ਲੱਗਦੀ ਹੈ ਤੁਹਾਡੀ। ਇਹ ਨਹੀਂ ਹੈ ਕਿ ਸਿਰਫ
0: ਲੱਗਦੀ
1: ਮੇਰੇ
0: ਹੈ ਜੀ,
1: ਪ੍ਰੋਗਰਾਮ
0: ਹਾਂ
1: ਚ ਕਾਲ ਲਾ ਰਹੇ ਹੋ ਤੁਸੀਂ।
0: ਹਾਂ ਜੀ
1: ਜੀ ਸਰ, ਠੀਕ ਠਾਕ, ਸਭ ਖੈਰੀਅਤ ਸੁੱਖ
0: ਹਾਂ
1: ਸਾਂਦ?
0: ਜੀ ਮੈਮ ਬਹੁਤ ਵਧੀਆ ਜੀ। ਮੈਮ ਗਰਮੀ ਬਹੁਤ ਪੈ ਰਹੀ ਹੈ, ਛੋਟੇ ਬੱਚਿਆਂ ਦਾ ਖਾਸ ਕਰਕੇ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਅੱਜ ਕੱਲ੍ਹ। ਮੈਂ
1: ਕਿੱਦਾਂ ਖਿਆਲ ਰੱਖਣਾ
0: ਉਹ
1: ਚਾਹੀਦਾ
0: ਮੈਮ ਦੇਖੇ, ਮੈਂ ਇੱਥੇ ਨਾ ਉਹਨਾਂ ਦੇ ਜਾਣੀ ਕਿ ਘਰ ਦੇ ਕੇਅਰ ਨਹੀਂ ਕਰਦੇ ਉਹ, ਧੁੱਪੇ ਦਾ ਧੁੱਪੇ ਤੋਂ ਨਿੱਕੇ ਨਿੱਕੇ ਬੱਚੇ ਦੌੜੇ ਰਹਿੰਦੇ ਖੇਡਣ ਵਾਸਤੇ, ਤੋ ਉਹਨਾਂ ਨੂੰ ਸ਼ਾਮ ਵੇਲੇ ਠੰਡੇ ਹੋਏ ਕੱਢਣਾ ਚਾਹੀਦਾ ਬਾਹਰ। ਮੈਮ
1: ਬਿਲਕੁਲ, ਕਿਉਂਕਿ ਹੁਣ ਛੁੱਟੀਆਂ ਵੀ ਹੋਈਆਂ
0: ਖੇਡਣ ਨੂੰ
1: ਨੇ,
0: ਵੀ ਟਾਈਮ ਦੇਣਾ ਚਾਹੀਦਾ ਮੈਮ ਥੋੜ੍ਹਾ ਠੰਡੇ ਹੋਏ।
1: ਔਰ ਜਿੱਦਾਂ ਦਾ ਸਮਾਂ ਚੱਲ ਰਿਹਾ, ਕਹਿੰਦੇ ਕਿ ਜੇਕਰ ਬੱਚਿਆਂ ਨੂੰ ਸ਼ਾਮ ਨੂੰ ਤੁਸੀਂ ਬਾਹਰ ਕੱਢਦੇ ਹੋ ਤੇ ਨਾਲ ਇੱਕ ਜਣਾ ਪਰਿਵਾਰਿਕ ਮੈਂਬਰ ਜ਼ਰੂਰ ਹੋਣਾ ਚਾਹੀਦਾ ਉਹਨਾਂ ਦਾ ਧਿਆਨ ਰੱਖਣ ਵਾਸਤੇ, ਕਿ ਕਿਤੇ ਇੱਧਰ ਉੱਧਰ ਨਾ ਚਲੇ ਜਾਣ, ਕੋਈ ਬੱਚਾ ਸੱਟ ਨਾਲ ਵਾਲਵੇ। ਕਈ ਵਾਰ ਬੱਚੇ ਪਿਆਰ ਦੇ ਨਾਲ ਆਪਸ ਦੇ ਵਿੱਚ ਵੀ ਇੱਕ ਦੂਸਰੇ ਨੂੰ ਜ਼ਿਆਦਾ ਪਿਆਰ ਦਿਖਾ ਦਿੰਦੇ ਨੇ ਨਾ।
0: ਹਾਂਜੀ ਮੈਮ, ਮੈਂ ਦੇਖਿਆ ਤੇ ਮੈਂ ਆਪ ਤੁਰੀ ਜਾਂਦੀ ਛਤਰੀ ਲੈ ਕੇ, ਤਾਂ ਮੁੰਡਾ ਨਿਆਣੇ ਮਗਰ ਤੁਰੇ ਆਉਂਦੇ ਨੰਗੇ ਸਿਰੀ ਉਦਾਂ ਹੀ।
1: ਉਹ ਕਹਿੰਦੇ ਕਿ
0: ਮੈਂ ਬਹੁਤ
1: ਬੱਚਿਆਂ,
0: ਦੇਖਿਆ ਮੈਮ
1: ਉਹ ਕਹਿੰਦੇ ਕਿ ਬੱਚਿਆਂ
0: ਇੱਦਾਂ
1: ਨੂੰ ਅਸੀਂ ਇੰਨਾ
0: ਨਹੀਂ ਚਾਹੀਦੀ।
1: ਸਟਰੋਂਗ
0: ਹਾਂਜੀ
1: ਬਣਾਉਣਾ ਹੈ।
0: ਹਾਂਜੀ
1: ਜੀ, ਬਹੁਤ ਵਧੀਆ ਸੁਨੇਹਾ ਦਿੱਤਾ ਔਰ ਤੁਹਾਡਾ ਸੁਨੇਹਾ ਸਭ ਤੱਕ ਪਹੁੰਚ ਗਿਆ। ਬਹੁਤ ਬਹੁਤ ਧੰਨਵਾਦ ਸਰ ਕਾਲ ਕਰਨ ਦੇ ਲਈ। ਔਰ ਗੀਤ ਤੁਹਾਡੀ ਫਰਮਾਇਸ਼ ਦੱਸੋ ਜੀ, ਕਿਹੜੀ ਪੂਰੀ ਕਰੀਏ?
0: ਮੈਮ ਫਰਮਾਇਸ਼ ਅੱਜ ਤੁਹਾਡੀ ਚੱਲੂਗੀ ਜੀ, ਤੁਹਾਡੀ ਬਹੁਤ ਵਧੀਆ ਫਰਮਾਇਸ਼ਾਂ ਚੱਲਦੀਆਂ ਢੱਲੀਆਂ ਵੀ, ਬਹੁਤ
1: ਜੀ
0: ਸੋਹਣੇ ਸੌਂਗ ਲਾਉਂਦੇ ਤੁਸੀਂ,
1: ਚਲੋ
0: ਕੋਈ ਪੁਰਾਣੀ ਪੰਜਾਬੀ ਮੂਵੀ ਦਾ ਗੀਤ ਲਾ ਦਿਓ।
1: ਚਲੋ ਠੀਕ ਹੈ ਜੀ, ਤੁਹਾਡੀ ਇਹ ਗੱਲ ਮੰਨ ਲੈਂਦੇ ਹਾਂ ਕਿ ਪੁਰਾਣੀ ਕਿਸੇ ਫਿਲਮ ਦੇ ਵਿੱਚੋਂ, ਕਿਉਂਕਿ ਉਦੋਂ ਜਿਹੜੀਆਂ ਫਿਲਮਾਂ ਹੁੰਦੀਆਂ ਸੀਗੀਆਂ ਨਾ, ਗੁੱਗੂ ਗਿੱਲ ਐਂਡ ਜੋਗਰਾਜ ਜੀ ਹੁਣਾਂ ਦੀਆਂ ਨਾ, ਉਹਨਾਂ ਫਿਲਮਾਂ ਦੇ ਵਿੱਚੋਂ ਕੋਈ ਗੀਤ ਤੁਹਾਨੂੰ ਸੁਣਾਉਂਦੇ ਹਾਂ। ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ, ਔਰ ਬਹੁਤ ਵਧੀਆ ਸੁਨੇਹਾ ਦਿੱਤਾ ਕਿ ਛੋਟੇ ਛੋਟੇ ਬੱਚਿਆਂ ਦਾ ਜ਼ਰੂਰ ਧਿਆਨ ਰੱਖੋ ਜੇਕਰ ਉਹ ਖੇਡਣਾ ਚਾਹੁੰਦੇ ਨੇ ਘਰ ਦੇ ਵਿੱਚ। ਮਤਲਬ ਤੁਸੀਂ ਸਮਾਂ ਜਿੰਨਾ ਦੇ ਸਕਦੇ ਹੋ, ਲੇਕਿਨ ਬਾਹਰ ਜ਼ਰੂਰ ਉਹਨਾਂ ਨੂੰ ਖੇਡਣ ਦਿਓ, ਪਰ ਉਹਦੇ ਨਾਲ ਨਾਲ ਧੁੱਪ ਦਾ ਵੀ ਖਿਆਲ ਰੱਖੋ, ਗਰਮੀ ਬਹੁਤ ਜ਼ਿਆਦਾ ਹੈ। ਅਤੇ ਬੱਚਿਆਂ ਦੇ ਨਾਲ ਇੱਕ ਜਣਾ ਪਰਿਵਾਰਕ ਮੈਂਬਰ ਜ਼ਰੂਰ ਹੋਣਾ ਚਾਹੀਦਾ ਹੈ। ਫਿਲਮ ਹੈ ਜੀ ਯਾਰੀ ਜੱਟ ਦੀ, ਔਰ ਇਹਦੇ ਵਿੱਚੋਂ ਗੀਤ ਲਿਆ ਗਿਆ ਹੈ ਗੁੜ ਨਾਲੋਂ ਇਸ਼ਕ। ਸੁਣਦੇ ਹਾਂ ਜੀ 102.7 MHz 'ਤੇ।

0: ਵਾਕਿਆ ਜੀ, ਜਿਹੜਾ ਸਮਾਂ ਹੈ ਕਹਿੰਦੇ ਸਦਾ ਇੱਦਾਂ ਦਾ ਨਹੀਂ ਰਹਿਣਾ, ਬਚਪਨ ਜਵਾਨੀ ਅਤੇ ਬੁਢਾਪਾ ਅਤੇ ਫਿਰ ਉਸ ਤੋਂ ਬਾਅਦ ਅਗਲਾ ਦੌਰ, ਔਰ ਇਹ ਸਮਾਂ ਜਿੱਦਾਂ ਜਿੱਦਾਂ ਬਦਲਦਾ ਉੱਦਾਂ ਉੱਦਾਂ ਸਾਡੇ ਤੌਰ ਤਰੀਕੇ, ਸਾਡਾ ਪਹਿਰਾਵਾ, ਸਾਡੀ ਸੋਚ ਵੀ ਬਦਲਦੀ ਰਹਿੰਦੀ ਹੈ। ਪਰ ਇਸ ਏਜ ਦੇ ਵਿੱਚ ਆ ਕੇ, ਇੱਕ ਏਜ ਦੇ ਵਿੱਚ ਆ ਕੇ ਕਹਿੰਦੇ ਨੇ ਕਿ ਬੰਦੇ ਨੂੰ ਸਬਰ, ਸੰਤੋਖ ਹੋ ਜਾਣਾ ਚਾਹੀਦਾ, ਸੰਤੁਸ਼ਟੀ ਹੋਣੀ ਚਾਹੀਦੀ ਹੈ, ਤ੍ਰਿਪਤੀ ਹੋਣੀ ਚਾਹੀਦੀ ਹੈ। ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਜਿਹੜੇ ਇੱਦਾਂ ਸੋਚਦੇ ਨੇ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ ਮੈਡਮ ਰਣਦੀਪ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਮੈਂ ਰਾਮ ਰੋਇਆ ਸ਼ਰਮਾ ਜੀ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਸਵਾਗਤ, ਵੈਲਕਮ ਜੀ ਆਇਆਂ ਨੂੰ।
1: ਮੈਡਮ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ। ਆਵਾਜ਼ ਦੇ ਜਿਹੜੀ ਸਾਡੇ ਨਗਰ ਸਮਰਾਏ ਪਹੁੰਚੀ ਹੈ ਜੀ ਗਰਮੀ ਦੇ ਵਿੱਚ।
0: ਬਿਲਕੁਲ ਬਿਲਕੁਲ ਜੀ, ਤੁਸੀਂ ਇਕੱਲੀ ਆਵਾਜ਼ ਜਿਹੜੀ ਹੈ ਐਫਐਮ ਦੀ ਜਾਂ ਮੇਰੀ, ਇਹ ਤੁਸੀਂ ਸੁਣਦੇ ਹੋ ਜਾਂ ਹੋਰਾਂ ਨੂੰ ਵੀ ਸੁਣਾਉਂਦੇ ਹੋ?
1: ਇਹ ਸੁਣਾਈ ਦਾ ਜੀ, ਹੋਰ ਬਹੁਤ ਸੁਣ, ਸਾਰਿਆਂ ਨੂੰ ਸੁਣਾਈ ਦਾ ਜੀ, ਸਾਡੇ ਤਾਂ ਕਾਫੀ ਪਰਿਵਾਰ ਸੁਣ ਰਹੇ ਜੀ।
0: ਵਧੀਆ ਗੱਲ ਹੈ। ਮੈਂ ਕਿਹਾ ਕਈ ਵਾਰ ਹੁੰਦਾ ਨਾ ਬੰਦਾ ਇਕੱਲਾ ਇਕੱਲਾ ਲੁਫਤ ਲੈਂਦਾ ਹੈ ਗੀਤਾਂ ਦਾ।
1: ਨਹੀਂ ਨਹੀਂ ਨਹੀਂ ਜੀ, ਮੈਂ ਤਾਂ ਹੁਣ ਮੇਰੀ ਮਿਸਿਜ ਵੀ ਮੇਰੇ ਨਾਲ ਸੁਣ ਰਹੇ ਆ, ਚਕੋਲੀ ਹੈ ਮੇਰੇ।
0: ਤੇ ਤੁਸੀਂ ਆਪਣੀ ਇਸ ਏਜ 'ਚ, ਇਸ ਮਤਲਬ ਕਿ ਟਾਈਮ ਪੀਰੀਅਡ 'ਚ ਆ ਕੇ, ਸਬਰ ਸੰਤੋਖ ਹੈ ਤੁਹਾਡੀ ਜ਼ਿੰਦਗੀ 'ਚ, ਸਕੂਨ ਹੈਗਾ?
1: ਮੈਡਮ ਜੀ ਬਹੁਤ ਬਹੁਤ ਸਬਰ ਸੰਤੋਖ ਹੈ ਜੀ, ਰੱਬ ਦਾ ਜਿਹੜਾ ਪਰਮਾਤਮਾ ਦਾ ਜਿਹੜਾ ਜੋ ਵੀ ਪਰਮਾਤਮਾ ਨੇ ਆਪਣੀ ਜ਼ਿੰਦਗੀ ਦਿੱਤੀ ਹੈ ਜੀ, ਉਹ ਤਾਂ ਪੂਰੀ ਤਰ੍ਹਾਂ ਮੈਂ ਸੰਤੁਸ਼ਟ ਹਾਂ ਜੀ, ਬਿਲਕੁਲ।
0: ਮਤਲਬ ਪੂਰੀ ਤਰ੍ਹਾਂ?
1: ਹਾਂਜੀ ਹਾਂਜੀ ਬਿਲਕੁਲ, ਜੋ ਵੀ ਕਿਸੇ ਦਾ ਕਦੀ ਦਿਲ ਨੀ ਆਪਾਂ ਦਿਖਾਇਆ, ਨਾ ਕੋਈ ਏਦਾਂ ਦੀ ਕੋਈ ਗੱਲ ਕੀਤੀ ਹੈ ਮਾੜੀ, ਵੀ ਜਿਹਦੇ ਨਾਲ ਕੋਈ ਆਪਣੇ ਸਮਾਜ ਦੇ ਵਿੱਚ ਆਪਾਂ ਗਲਤ ਹੋਈਏ ਜਾਂ ਕਰੀਏ, ਬੇ ਪ੍ਰੇਮ ਪਿਆਰ ਭਾਈਚਾਰਾ ਸਾਰੇ ਯਾਨੀ ਕਿ ਆਪਾਂ ਰੱਖੀਦਾ, ਰੱਖ ਕੇ ਤਾਂ ਸਾਰਾ ਹੀ ਪ੍ਰੇਮ ਪਿਆਰ ਦੇ ਨਾਲ ਜੀ ਆਪਣੇ ਸਮਾਜ ਦੇ ਵਿੱਚ ਚੱਲੀਦਾ
0: ਜੀ,
1: ਤੇ ਆਪਣੀ ਜ਼ਿੰਦਗੀ ਤੋਂ ਮੈਂ ਸੰਤੁਸ਼ਟ ਆ, ਪੂਰੀ ਸਬਰ ਸੰਤੋਖ ਪੂਰਾ ਰੱਖੀਦਾ ਜੀ
0: ਜੀ।
1: ਔਰ ਇਹ ਨੀ ਦੇਖੀ, ਇਹ ਨੀ ਦੇਖੀਦਾ ਵੀ ਫਲਾਨੇ ਬੰਦੇ ਕੋਲ ਆਹ ਚੀਜ਼ ਆ ਤੇ ਆਹ ਫਲਾਨਾ ਆ ਤੇ ਮੈਂ ਆ ਏਦਾਂ ਕਰਦੇ ਆ,
0: ਬਸ ਉਹੀ ਕਹਿੰਦੇ ਨੇ ਕਿ ਹੁਣ ਦੇ ਜੀ, ਹੁਣ ਦੇ ਸਮੇਂ ਦੇ ਵਿੱਚ ਨਾ ਅਸੀਂ ਦੂਜਿਆਂ ਨੂੰ ਦੇਖ ਦੇਖ ਕੇ ਜ਼ਿਆਦਾ ਸਾਨੂੰ ਹੁੰਦਾ ਕਿ ਬਈ ਸਾਡੇ ਕੋਲ ਆਹ ਚੀਜ਼ ਦੀ ਕਮੀ ਹੈ, ਉਹਦੇ ਕੋਲ ਆਹ ਹੈਗਾ, ਪਰ ਕਈ ਵਾਰ ਹੁੰਦਾ ਕਿ ਪਰਮਾਤਮਾ ਨੇ ਸ਼ਾਇਦ ਉਸ ਤੋਂ ਵਧੀਆ ਤੁਹਾਨੂੰ ਸਕੂਨ ਵਾਲੀ ਜ਼ਿੰਦਗੀ ਦਿੱਤੀ ਹੋਵੇ, ਉਹਨੂੰ ਇੰਜੋਏ ਕਰਨਾ ਚਾਹੀਦਾ, ਉਹਨੂੰ ਮਹਿਸੂਸ ਕਰਨਾ ਚਾਹੀਦਾ। ਜੇਕਰ ਕਹਿੰਦੇ ਨੇ ਕਿ ਤੁਹਾਡੇ
1: ਜੀ ਮਾਲਕ ਆ ਉਹ ਜੀ ਆਪਣੇ ਆਪਾਂ ਨੂੰ ਭੇਜਦਾ, ਆਪਣੇ ਪਟ ਕਥਾ ਲਿਖ ਕੇ ਭੇਜ ਦਿੰਦਾ ਵੀ ਆਹ ਤੂੰ ਜ਼ਿੰਦਗੀ ਚ ਕਰਨਾ ਜਾ ਕੇ ਤੇ ਆਹ ਤੇਰੀ ਗੱਲ ਬਣਨੀ ਆ।
0: ਔਰ ਬਿਲਕੁਲ ਜੀ,
1: ਨਾ ਆਪਣੀ ਕਿਸਮਤ ਤੋਂ ਜ਼ਿਆਦਾ ਤੇ ਨਾ ਟਾਈਮ ਤੋਂ ਪਹਿਲਾਂ ਇਹ ਜਿਹੜੀ ਚੀਜ਼ ਆ ਉਹ ਮਿਲਦੀ ਨਹੀਂ।
0: ਵਾਕਿਆ ਜੀ, ਔਰ ਦੇਖਿਆ ਤੁਹਾਡੀ ਕਾਲ

0: ਲੱਗਣੀ ਸੀ ਅੱਜ ਇਸ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਇੰਨੀਆਂ ਸਾਰੀਆਂ ਗੱਲਾਂ ਕਰਨੀਆਂ ਸੀ ਮੇਰੇ ਨਾਲ।
1: ਹਾਂਜੀ ਹਾਂਜੀ, ਮੈਂ ਹਾਲੇ ਮੈਂ ਨਹੀਂ ਆਇਆ ਸੀਗਾ, ਮੇਰੀ ਸ਼ੋਪ ਵਿੱਚ ਡਿਆਲੇ, ਮੈਂ ਸ਼ੋਪ ਤੋਂ ਆਣ ਕੇ ਘਰ ਹਾਲੇ ਬੈਠਾ ਸੀਗਾ।
0: ਓਕੇ ਜੀ,
1: ਤੇ ਉਹਦੇ ਮੈਂ ਕਿਹਾ ਰਜੀਵਮੈਂਟ ਜੀ ਲਗਾ ਜਾਏ ਆ, ਤੇ ਮੈਂ ਕਾਲ ਲਾਉਣੀ ਜ਼ਰੂਰੀ ਆ, ਮੈਂ ਇੱਕੋ ਕਾਲ ਬੁਲਾਈ ਆ, ਨਾ ਇਸ ਨੰਬਰ ਲੱਗ ਗਿਆ।
0: ਕਿਆ ਬਾਤ ਹੈ ਜੀ, ਫਿਰ ਤਾਂ ਤੁਸੀਂ ਵਾਕਈ ਲੱਕੀ ਹੋ। ਤੇ ਹੁਣ ਫਿਰ ਆਪਾਂ ਆਪਣੇ ਗੀਤ ਵੱਲ ਤੁਰਦੇ ਹਾਂ, ਕਿਹੜਾ ਗੀਤ ਸੁਣਾਈਏ?
1: ਮੈਨੂੰ ਜੀ ਤੁਸੀਂ ਸੁਖਜਿੰਦਰ ਸ਼ਿੰਦਾ ਜੀ ਆਪਣੇ ਬਹੁਤ ਵਧੀਆ ਗਾਇਕ ਆ ਪੰਜਾਬ ਦੇ, ਉਹ ਰਹਿੰਦੇ ਦਾ ਮੈਂ ਵਿਦੇਸ਼ ਜਿਹਾ, ਪਰ ਉਹਨਾਂ ਦੀ ਗਾਇਕੀ ਬਹੁਤ ਵਧੀਆ, ਉਹਨਾਂ ਦਾ ਕੋਈ ਗਾਇਆ ਵਧੀਆ ਜਿਹਾ ਗੀਤ ਤੁਸੀਂ ਆਪਣੀ ਪਸੰਦ ਆ ਜਾਂ ਸਾਡੀ ਪਸੰਦ ਆ ਵੀ ਸੁਣਾ ਦਿਓ ਜੀ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ, ਔਰ ਵਾਕਈ ਤੁਹਾਡੀ ਫਰਮਾਇਸ਼ ਜਿਹੜੀ ਬਹੁਤ ਵਧੀਆ। ਜਿੱਦਾਂ ਕਿ ਆਪਾਂ ਸਬਰ ਸੰਦੋਖ ਦੀ ਗੱਲ ਕੀਤੀ ਹੈ ਨਾ, ਅਤੇ ਤੁਸੀਂ ਕਿਹਾ ਕਿ ਤੁਸੀਂ ਬਹੁਤ ਖੁਸ਼ ਹੋ, ਬਹੁਤ ਹੈਪੀ ਹੋ ਆਪਣੀ ਲਾਈਫ, ਤੁਸੀਂ ਸਕੂਨ ਦੇ ਵਿੱਚ ਜ਼ਿੰਦਗੀ ਜੀ ਰਹੇ ਹੋ, ਅਤੇ ਫਿਰ ਉਸੇ ਨਾਲ ਮਿਲਦਾ ਜੁਲਦਾ ਗੀਤ ਜਿਹੜਾ ਕਿ ਆਪਾਂ ਹੁਣ ਗਿੱਧਾ ਭੰਗੜਾ ਪਾ ਲੈਂਦੇ ਹਾਂ, ਅਤੇ ਆਓ ਜੀ ਗਿੱਧਾ ਪਾ ਲਈਏ ਅਤੇ ਜ਼ਿੰਦਗੀ ਦੇ ਨਜ਼ਾਰੇ ਲੁਫਤ ਉਠਾ ਲਈਏ। 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਫੋਨ ਇਨ ਫਰਮਾਇਸ਼ ਹੀ, ਤੁਸੀਂ ਨੰਬਰ ਡਾਇਲ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ। 0181234217 ਨੰਬਰ ਹੈ, ਅਤੇ ਲਓ ਜੀ ਗੀਤ ਹੈ ਤੁਹਾਡੇ ਰੇਡੀਓ ਸੈੱਟਸ 'ਤੇ।

0: ਜੀ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਐਂਡ ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਆ ਰਣਦੀਪ ਤੁਹਾਡੇ ਨਾਲ ਸਟੂਡੀਓ ਦੀ ਘੜੀ 'ਤੇ 11:33 'ਤੇ 58 ਸੈਕਿੰਡ ਹੋ ਚੁੱਕੇ ਨੇ ਯਾਨੀ ਕਿ ਹਾਲੇ ਬੜਾ ਸਮਾਂ ਪਿਆ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਅਤੇ ਤੁਸੀਂ ਨੰਬਰ ਡਾਇਲ ਕਰਨਾ ਹੈ 0181-43-174 ਅਤੇ ਲਓ ਜੀ ਨੰਬਰ ਡਾਇਲ ਹਜੇ ਮੈਂ ਕਰਨਾ ਬੋਲਿਆ ਸੀ ਅਤੇ ਨੰਬਰ ਡਾਇਲ ਹੋ ਚੁੱਕਿਆ ਹੈ ਅਤੇ ਘੰਟੀ ਜਿਹੜੀ ਹੈ ਵੱਜ ਚੁੱਕੀ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕੌਣ ਨੇ ਕਿੱਥੋਂ ਬੋਲ ਰਹੇ ਨੇ ਹੈਲੋ
1: ਹੈਲੋ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਜਲੰਧਰ ਵਾਲਿਆਂ ਦੇ ਕਾਲਜ ਲੱਗਣੀਆਂ ਨੇ ਜੀ ਸਰ ਠੀਕ ਠਾਕ ਸਭ ਖੈਰੀਅਤ
1: ਤੁਸੀਂ ਸੁਣਾਓ ਕਿੱਦਾਂ ਘਰ ਪਰਿਵਾਰ ਠੀਕ ਆ
0: ਮੈਂ ਠੀਕ ਆ ਪਰ ਤੁਹਾਡੇ ਪਿੱਛੋਂ ਬੜੀਆਂ ਆਵਾਜ਼ਾਂ ਆ ਰਹੀਆਂ ਨੇ
1: ਪਿੱਛੋਂ ਤਾਂ ਕੋਈ ਨਹੀਂ ਜੀ ਮੈਂ ਤਾਂ ਇਕੱਲਾ ਹੀ ਬੈਠਾ ਜੀ ਬੈਡਰੂਮ ਤੇ
0: ਮੈਨੂੰ ਨੀ ਪਤਾ ਪਰ ਮੈਨੂੰ ਪਿਛਲੀਆਂ ਆਵਾਜ਼ਾਂ ਜ਼ਿਆਦੀਆਂ ਸੁਣ ਰਹੀਆਂ ਨੇ
1: ਇਕੱਲਾ ਹੀ ਕਮਰੇ 'ਚ ਇਕੱਲਾ ਹੀ ਬੈਠਾ ਕਿਉਂਕਿ ਆਪਰੇਟ ਕਰਾਇਆ ਹੋਇਆ ਉਸ ਕਰਕੇ ਇਕੱਲਾ ਹੀ ਹੁੰਦਾ
0: ਓਕੇ ਓਕੇ ਸਿਹਤ ਠੀਕ ਹੈ ਹੁਣ
1: ਹਾਂ ਠੀਕ ਹੈ
0: ਸਰ ਗੱਲ ਕਰ ਰਹੇ ਸੀ ਆਪਾਂ ਸਬਰ ਅਤੇ ਸੰਤੋਖ ਦੀ ਤੁਸੀਂ ਆਪਣੀ ਲਾਈਫ ਦਾ ਤਜਰਬਾ ਸਾਡੇ ਨਾਲ ਸਾਂਝਾ ਕਰੋ
1: ਠੀਕ ਹੈ ਜੀ
0: ਜੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਸਬਰ ਸੰਤੋਖ ਹੋਣਾ ਚਾਹੀਦਾ ਹੈ
1: ਆਪਣੇ ਦੇਖੋ ਜੀ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਮੈਂ ਬਹੁਤ ਸਬਰ ਰੱਖਿਆ ਬਾਕੀ ਲੋਕਾਂ ਦੇ ਵਿੱਚ ਕਈਆਂ 'ਚ ਹੈਗਾ ਕਈਆਂ 'ਚ ਨਹੀਂ ਹੈਗਾ ਸਭ ਆਪਣੀ ਆਪਣੀ ਲਾਈਫ ਜਿਉਂਦੇ ਆ
0: ਬਿਲਕੁਲ ਤੇ ਉਹ ਵਾਕੀ ਕਿਹਾ ਜਾਂਦਾ ਨਾ ਜਿੱਦਾਂ ਹੁਣ ਆਪਣੇ ਹੱਥ ਦੀਆਂ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ
1: ਨਹੀਂ ਹੁੰਦੀਆਂ
0: ਉਸੇ ਤਰ੍ਹਾਂ ਹੈ ਕਿ ਹਾਂ ਕੋਈ

0: ਸੋਚ ਕਿਸ ਤਰ੍ਹਾਂ ਰੱਖਦਾ, ਕੋਈ ਸੋਚ ਕਿਸੇ ਤਰ੍ਹਾਂ ਰੱਖਦਾ, ਪਰ ਫਿਰ ਵੀ ਸਬਰ ਸੰਤੋਖ ਨਾ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ
1: ਮਿੱਠਾ ਹੁੰਦਾ
0: ਜੀ। ਪਰ ਕਈ ਵਾਰ ਕਹਿੰਦੇ ਨੇ ਕਿ ਇੰਨਾ ਵੀ ਮਿੱਠਾ ਨਾ ਹੋ ਜਾਵੇ ਬਾਬਾ, ਹੁਣ ਛੇਤੀ ਸਬਰ ਨਹੀਂ ਹੋ ਰਿਹਾ ਨਾ। ਮਤਲਬ ਕਿ ਜੇ ਅਸੀਂ ਇੱਧਰ ਗੱਲ ਕਰਦੇ ਹਾਂ ਤਾਂ ਫਿਰ ਸਾਨੂੰ ਨਾਲ ਦੀ ਨਾਲ ਉਹ ਵੀ ਚੀਜ਼ ਚਾਹੀਦੀ ਹੈ ਨਾ, ਚੋਇਸਿਸ ਸਾਡੀਆਂ ਬਹੁਤ ਜ਼ਿਆਦੀਆਂ ਨੇ ਜੀ। ਸਰ ਗੀਤ ਕਿਹੜਾ ਸੁਣੋਗੇ?
1: ਟਾਈਮ ਦੇ ਨਾਲ ਹੀ ਦੇਖੋ ਮੈਡਮ ਜੀ, ਜੋ ਕੁਛ ਵੀ ਹੋਣਾ ਟਾਈਮ ਦੇ ਨਾਲ ਹੀ ਹੋਣਾ, ਟਾਈਮ ਤੋਂ ਪਹਿਲੇ ਕੁਛ ਨਹੀਂ ਹੋਣਾ।
0: ਬਿਲਕੁਲ ਬਿਲਕੁਲ, ਇਹ ਗੱਲ
1: ਜੋ ਵੀ ਤੁਸੀਂ ਕਹੋਗੇ ਮੈਂ ਹੁਣੇ ਲੈ ਲਵਾਂ ਚੀਜ਼, ਉਹ ਪੋਸੀਬਲ ਨਹੀਂ ਹੁੰਦੀ।
0: ਵਾਕਿਆ ਜੀ। ਔਰ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਪੇਰੈਂਟਸ ਕੋਈ ਵੀ ਚੀਜ਼ ਮੰਗਦੇ ਹਾਂ, ਸਿਰਫ ਸਾਡੇ ਪੇਰੈਂਟਸ ਨੇ, ਸਾਡੇ ਮਾਂ ਬਾਪ ਨੇ ਜਿਹੜੇ ਸਾਨੂੰ ਬਹੁਤ ਛੇਤੀ ਉਹ ਚੀਜ਼ ਲੈ ਦਿੰਦੇ ਨੇ, ਭਾਵੇਂ ਔਖੇ ਹੋਣ ਭਾਵੇਂ ਸੌਖੇ ਹੋਣ, ਭਾਵੇਂ ਉਹਨਾਂ ਕੋਲ ਉਹ ਚੀਜ਼ ਲੈ ਕੇ ਦੇਣ ਦੀ ਗੁੰਜਾਇਸ਼ ਵੀ ਨਾ ਹੋਵੇ,
1: ਨਹੀਂ ਹੁੰਦੀ ਕਿਸੇ ਟਾਈਮ ਨਹੀਂ ਹੁੰਦੀ,
0: ਹਾਂ, ਪਰ ਫਿਰ ਵੀ ਉਹਨਾਂ ਨੂੰ ਹੁੰਦਾ ਕਿ ਮੇਰੇ ਬੱਚੇ ਨੇ ਮੇਰੇ ਕੋਲ ਆਹ ਚੀਜ਼ ਮੰਗੀ ਹੈ ਅਤੇ ਮੇਰੇ ਬੱਚੇ ਕੋਲ, ਧੀ ਪੁੱਤ ਕੋਲ ਹਰ ਚੀਜ਼ ਹੋਣੀ ਚਾਹੀਦੀ ਹੈ।
1: ਪਰ ਉਹ ਵੀ ਚੀਜ਼ ਦੇਖੋ ਗਲਤ ਵੀ ਹੋ ਜਾਂਦੀ ਹੈ।
0: ਹਾਂ
1: ਗਲਤ ਵੀ ਹੋ ਜਾਂਦੀ ਮੈਡਮ ਜੀ, ਉਹ ਚੀਜ਼ ਹੋ ਜਾਂਦੀ ਹੈ ਕਿ ਬੱਚੇ ਦੀ ਜਿੱਦ ਪਕਾਣੀ।
0: ਵਾਕੀ ਵਾਕੀ,
1: ਕੱਲ ਨੂੰ ਅੱਜ ਤੁਸੀਂ ਉਹਦੀ ਜਿੱਦ ਪੂਰੀ ਕਰੋਗੇ, ਕੱਲ ਨੂੰ ਫਿਰ ਉਹਨੇ ਕਹਿਣਾ ਜੀ ਮੈਨੂੰ ਲੈ ਕੇ ਦਿਓ।
0: ਉਹੀ ਤਾਂ ਜੀ, ਤਾਂ ਹੀ ਤਾਂ ਕਹਿੰਦੇ ਨੇ ਕਿ ਬੱਚਿਆਂ ਨੂੰ ਛੋਟੀ ਉਮਰ ਹੀ ਨਾ ਚੀਜ਼ਾਂ ਦੇ ਨਾਲ ਰੂਬਰੂ ਕਰਾਉਂਦੇ ਰਹਿਣਾ ਚਾਹੀਦਾ ਹੈ, ਆਪਣੇ ਪਰਿਵਾਰ ਦੇ ਨਾਲ, ਆਪਣੇ ਕਲਚਰ ਦੇ ਨਾਲ, ਔਰ ਨਾਲ ਦੀ ਨਾਲ ਆਪਣੇ ਘਰ ਦੇ ਵਿੱਚ ਕਿਹੜੀਆਂ ਚੀਜ਼ਾਂ ਹੈਗੀਆਂ, ਕਿਹੜੀਆਂ ਚੀਜ਼ਾਂ ਆਪਾਂ ਨਹੀਂ ਲੈ ਕੇ ਦੇ ਸਕਦੇ, ਕਿਉਂਕਿ ਬੱਚਿਆਂ ਦੇ ਵਿੱਚ ਵੀ ਸਬਰ ਸੰਤੋਖ ਅਤੇ ਉਹਨਾਂ ਨੂੰ ਵੀ ਉਹ ਚੀਜ਼ਾਂ ਤੋਂ ਜਾਣੂ ਕਰਾਉਣਾ ਸਾਡੀ ਹੀ ਜ਼ਿੰਮੇਵਾਰੀ ਹੈ।
1: ਸਮਝ ਜਾਂਦੇ ਬੱਚੇ ਅੱਜ ਕੱਲ੍ਹ ਦੇ ਸਿੱਖ ਜੀ ਆ ਰਹੇ ਹੈ ਜੀ।
0: ਜੀ ਬੱਚੇ ਨੇ ਹਾਲੇ ਜਦੋਂ ਜਵਾਨ ਹੋ ਗਏ, ਆਪਣੇ ਆਪ ਜ਼ਿੰਮੇਵਾਰੀਆਂ ਪਈਆਂ ਤਾਂ ਉਹਨਾਂ ਨੇ ਸਿਆਣੇ ਹੋ ਜਾਣਾ। ਜੀ ਸਰ ਜੀ, ਵਧੀਆ ਲੱਗਾ ਤੁਸੀਂ ਗੱਲਬਾਤ ਸਾਡੇ ਨਾਲ ਕੀਤੀ, ਸਾਂਝੀ ਕੀਤੀ ਹੈ, ਤੇ ਗੀਤ ਹੋ ਜਾਵੇ ਫਿਰ ਅਮਰ ਨੂਰੀ ਦਾ, ਕੋਈ ਵੀ ਗੀਤ ਸੁਣਾ ਦਈਏ। ਸ਼ੁਕਰੀਆ ਸਰ, ਬਹੁਤ ਵਧੀਆ ਲੱਗਿਆ ਤੁਸੀਂ ਆਪਣੀ ਜ਼ਿੰਦਗੀ ਦੇ ਖੱਟੇ ਮਿੱਠੇ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ ਨੇ, ਔਰ ਨਾਲ ਦੀ ਨਾਲ ਸੁਨੇਹਾ ਵੀ ਦਿੱਤਾ ਕਿ ਬੱਚਿਆਂ ਨੂੰ ਵੀ ਨਾ ਹਰ ਚੀਜ਼ ਲੈ ਕੇ ਦੇਣੀ ਕਦੀ ਕਦੀ ਘਾਤਕ ਸਿੱਧ ਹੋ ਸਕਦੀ ਹੈ। ਮਤਲਬ ਫਿਰ ਉਹਨੂੰ ਲੱਗੋ ਕਿ ਬਈ ਜੋ ਵੀ ਮੈਂ ਚੀਜ਼ ਮੰਗ ਰਿਹਾ ਮੇਰੇ ਪੇਰੈਂਟਸ ਤੋਂ, ਮੈਂ ਡਿਮਾਂਡ ਕਰ ਰਿਹਾ ਤਾਂ ਪੂਰੀ ਹੋ ਰਹੀ ਹੈ, ਅਤੇ ਫਿਰ ਉਹ ਕੁਛ ਵੀ ਮੰਗ ਸਕਦੇ ਨੇ, ਜਿਹੜੀ ਕਈ ਵਾਰ ਪੇਰੈਂਟਸ ਕੋਲ ਉਹ ਚੀਜ਼ ਲੈ ਕੇ ਦੇਣ ਦੀ ਗੁੰਜਾਇਸ਼ ਨਹੀਂ ਹੁੰਦੀ। ਖੈਰ, ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ, ਫੋਨ ਇਨ ਫਰਮਾਇਸ਼ੀ, ਅਤੇ ਸਰ ਹੁਣਾਂ ਦੀ ਫਰਮਾਇਸ਼ ਸੀ ਅਮਰ ਨੂਰੀ ਤਾਂ ਕਹਿੰਦੇ ਕਿ ਕੋਈ ਵੀ ਗੀਤ ਇਹਨਾਂ ਨੂੰ ਸੁਣਾ ਦਿੱਤਾ ਜਾਵੇ। ਲਓ ਜੀ, ਪੁਰਾਣੇ ਗੀਤਾਂ ਦੇ ਦੌਰ ਨੂੰ ਆਪਾਂ ਅੱਜ ਦੇ ਸਮੇਂ ਦੇ ਵਿੱਚ ਸੁਣਦੇ ਹਾਂ, ਜਾਲਮਾ ਸੂਈ ਵੇ ਅਮਰ ਨੂਰੀ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ।

ਜੀ ਤੁਹਾਡੀ ਵੀ ਗੱਲ ਬਣ ਜਾਣੀ ਹੈ, ਬਸ ਉਸਦੇ ਵਾਸਤੇ ਤੁਸੀਂ ਗੱਲ ਬਣਾਉਣ ਲਈ ਨੰਬਰ ਡਾਇਲ ਕਰਨਾ ਹੈ 0181-23-4174 ਅਤੇ ਤੁਹਾਡੀ ਗੱਲ ਬਣ ਜਾਣੀ ਹੈ ਜਦੋਂ ਤੁਸੀਂ ਔਨ ਏਅਰ ਹੋਣਾ ਹੈ ਨੰਬਰ ਡਾਇਲ ਕਰਕੇ। ਅਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ, ਅੱਜ ਰਣਦੀਪ ਕੌਰ ਤੁਹਾਡੇ ਨਾਲ, ਅਗਲੇ ਕਾਲਰ ਸਾਡੇ ਨਾਲ ਜੁੜ

0: ਜੀ ਤੁਹਾਡੀ ਵੀ ਗੱਲ ਬਣ ਜਾਣੀ ਹੈ, ਬਸ ਉਸਦੇ ਵਾਸਤੇ ਤੁਸੀਂ ਗੱਲ ਬਣਾਉਣ ਲਈ ਨੰਬਰ ਡਾਇਲ ਕਰਨਾ ਹੈ 0181-23-4174 ਅਤੇ ਤੁਹਾਡੀ ਗੱਲ ਬਣ ਜਾਣੀ ਹੈ ਜਦੋਂ ਤੁਸੀਂ ਔਨ ਏਅਰ ਹੋਣਾ ਹੈ ਨੰਬਰ ਡਾਇਲ ਕਰਕੇ। ਅਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ, ਆਰ ਜੇ ਰਣਦੀਪ ਕੌਰ ਹੈ ਤੁਹਾਡੇ ਨਾਲ, ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਰਣਦੀਪ ਮੈਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ ਨੇ?
1: ਹਾਂਜੀ ਹਾਂਜੀ, ਬਹੁਤ ਵਧੀਆ ਮੈਮ। ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀ ਜ਼ਿਲ੍ਹਾ ਲੁਧਿਆਣਾ ਜੀ।
0: ਕਿਆ ਬਾਤ ਹੈ, ਲੁਧਿਆਣੇ ਵਾਲੇ ਵੀ ਪਹੁੰਚ ਚੁੱਕੇ ਨੇ ਸਾਡੇ ਕੋਲ। ਹੋਰ ਸਰ, ਸਭ ਖੈਰੀਅਤ ਹੈ?
1: ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ ਕਾਲ ਲਾਉਣ ਨੂੰ।
0: ਬਿਲਕੁਲ, ਉਹੀ ਤੇ ਕਹਿੰਦੇ ਨੇ ਇਹਦੇ ਵਿੱਚ ਵੀ ਸਬਰ ਸੰਤੋਖ ਹੈ ਨਾ, ਤੁਸੀਂ ਸਬਰ
1: ਲੈਂਦੀ ਹੈ ਮੈਮ। ਇਹਨਾਂ ਨੂੰ ਅਰਜਾ ਵੀ ਟੈਨਸ਼ਨ ਨਾ ਦਿਆ ਕਰੋ, ਸਾਰਾ ਕੁਝ ਵਧੀਆ ਹੀ ਹੋ ਜਾਣਾ ਜੀ।
0: ਤੇ ਮਤਲਬ ਤੁਹਾਡੇ ਸਮੇਂ 'ਚ ਤੁਸੀਂ ਬਿਲਕੁਲ ਟੈਨਸ਼ਨ ਨਹੀਂ ਲਈ, ਕਦੀ ਵੀ ਨਹੀਂ ਟੈਨਸ਼ਨ ਲਈ?
1: ਮੈਮ ਜਵਾਨ ਕੰਮ ਨਹੀਂ ਹੁੰਦਾ ਜੀ।
0: ਜੀ
1: ਹਾਂਜੀ ਮੈਮ,
0: ਬਹੁਤ ਵਧੀਆ ਲੱਗਿਆ
1: ਮੈਂ ਤੁਹਾਡੇ ਨਾਲ ਗੱਲ ਕਰਕੇ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ।
0: ਥੈਂਕ ਯੂ ਸੋ ਮਚ ਸਰ, ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਵਰਗੇ ਜਿੰਨੇ ਵੀ ਕਾਲਰ ਸਾਡੇ ਤੱਕ ਪਹੁੰਚਦੇ ਨੇ, ਬਹੁਤ ਪਿਆਰ ਦਿੰਦੇ ਨੇ ਇਸ ਪ੍ਰੋਗਰਾਮ ਨੂੰ, ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਨੇ ਆਪਣੇ ਘਰ ਪਰਿਵਾਰ ਦੀ
1: ਖੱਟੀਆਂ ਮਿੱਠੀਆਂ। ਪਿਆਰ ਹੀ ਮੈਮ ਇੰਨਾ ਸਾਡਾ
0: ਜੀ, ਔਰ ਇਹ ਪਿਆਰ ਇੱਦਾਂ ਹੀ ਬਰਕਰਾਰ ਰਹਿਣਾ ਚਾਹੀਦਾ। ਬੜਾ
1: ਮੈਮ ਦੇਖ ਲਓ, ਹੁਣ ਮੈਨੂੰ ਵੈਸੇ ਵੀ 31 ਸਾਲ ਹੋ ਗਏ ਜ਼ਿੰਦਗੀ ਰੇਨਬੋ ਨਾਲ, ਹੁਣ ਕੱਟਤੀ ਜੀ।
0: ਕੱਢੀ ਨਹੀਂ ਆ, ਬਹੁਤ ਸੋਹਣੀ ਲੰਘ ਰਹੀ ਆ, ਏਦਾਂ ਕਹੋ। ਕੱਢੀ ਤੇ ਧੁੰਦਣਾ ਵੀ, ਹਾਏ ਬੜੀ ਔਖੀ ਜਿਹੀ ਹੋ ਕੇ ਕੱਢਤੀ। ਜੀ ਜੀ ਜੀ ਸਰ, ਬਹੁਤ ਵਧੀਆ ਲੱਗਦਾ ਹੈ ਜਦੋਂ ਸਾਡੇ ਪੁਰਾਣੇ ਕਾਲਰਸ, ਨਵੇਂ ਕਾਲਰਸ, ਜਿੰਨੇ ਵੀ ਕਾਲਰਸ ਨੇ ਕਾਲਸ ਕਰਦੇ ਨੇ ਔਰ ਪਿਆਰੀਆਂ ਪਿਆਰੀਆਂ ਗੱਲਾਂ ਔਰ ਯਾਦਾਂ ਸਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ, ਅਤੇ ਸਾਨੂੰ ਖੁਦ ਹੈਰਾਨੀ ਹੁੰਦੀ ਹੈ ਕਿ ਇੰਨਾ ਇੰਨਾ ਲੰਬਾ ਸਮਾਂ ਹੋ ਗਿਆ ਤੁਸੀਂ FM ਰੇਨਬੋ ਦੇ ਨਾਲ ਜੁੜੇ ਹੋਏ ਹੋ।
1: ਹਾਂਜੀ ਹਾਂਜੀ,
0: ਸ਼ੁਕਰੀਆ ਸਰ। ਅਤੇ ਹੁਣ ਤੁਹਾਡੀ ਫਰਮਾਇਸ਼ ਤੁਸੀਂ ਦੱਸ ਦਿਓ। ਆਖਰੀ ਗੀਤ ਹੋਏਗਾ, ਬਹੁਤ ਵਧੀਆ ਲੱਗਾ ਜਿੰਨੇ ਵੀ ਕਾਲਰਸ ਨੇ ਸਾਨੂੰ ਕਾਲ ਕੀਤੀ ਔਰ ਜਿੰਨੇ ਕਾਲਰਸ ਕੋ ਕਾਲ ਟਰਾਈ ਕਰਦਿਆਂ ਕਰਦਿਆਂ ਨਹੀਂ ਲੱਗ ਪਾਈ ਉਹ ਸਬਰ ਰੱਖਣ, ਕਿਉਂਕਿ ਜੀ ਕੱਲ ਨੂੰ ਫੇਰ ਇਹ ਪ੍ਰੋਗਰਾਮ ਚੱਲਣਾ ਹੈ ਜੀ, ਇਸੇ ਸਮੇਂ ਤੁਸੀਂ ਨੰਬਰ ਡਾਇਲ ਕਰਦੇ ਰਹਿਣਾ ਐਂਡ ਸੰਤੋਖ ਦੇ ਵਿੱਚ ਰਹਿਣਾ ਹੈ, ਮਤਲਬ ਪੇਸ਼ੈਂਸ ਰੱਖਣੀ ਹੈ ਅਤੇ ਨੰਬਰ ਜ਼ਰੂਰ ਡਾਇਲ ਕਰਦਿਆਂ ਕਰਦਿਆਂ ਲੱਗੇਗਾ। ਹਾਲਾਂਕਿ ਭਾਵੇਂ ਗੱਲ ਕੱਲ੍ਹ ਨੂੰ ਮੇਰੇ ਨਾਲ ਨਹੀਂ ਹੋਏਗੀ, ਪਰ ਜਿਹੜੇ ਵੀ ਸਾਡੇ ਆਰਜੇ ਹੋਣਗੇ ਉਹਨਾਂ ਨਾਲ ਗੱਲ ਜ਼ਰੂਰ ਹੋਏਗੀ। ਕੰਠ ਕਲੀਅਰ ਦੀ ਆਵਾਜ਼ ਦੇ ਵਿੱਚ ਇੱਕ ਗੀਤ ਤੁਹਾਡੇ ਰੇਡੀਓ ਸੈੱਟਸ 'ਤੇ, ਤੂੰ ਚੇਤੇ ਆਵੇਂ, ਇਹ ਗੀਤ ਤੋਂ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਜਲਦ ਹਾਜ਼ਰ ਹੋਵਾਂਗੀ।

ਕੱਪ ਵਿੱਚ ਭਾਰਤ ਦੇ ਨਿਖਲ ਦੀਪਕ ਅਤੇ ਸਨੇਹ ਨੇ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਕੁਆਟਰ ਫਾਈਨਲ ਵਿੱਚ ਆਪਣੀ ਥਾਂ ਬਣਾਈ ਹੈ। ਉਧਰ ਕ੍ਰਿਕਟ ਵਿੱਚ ਭਾਰਤ ਨੇ ਲਖਨਊ ਵਿੱਚ 3 ਮੈਚਾਂ ਲਈ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਨੂੰ 170 ਦੌੜਾਂ ਨਾਲ ਹਰਾ ਕੇ 2-0 ਦੀ ਜੇਤੂ ਲੀਡ ਬਣਾ ਲਈ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਔਰ ਜਦੋਂ ਇੱਦਾਂ ਦੇ ਦੋਸਤ ਤੁਹਾਡੇ ਨਾਲ ਹੋਣ ਜਿਗਰੀ ਯਾਰ, ਤਾਂ ਫਿਰ ਵਾਕਿਆ ਜੀ ਕਿਸੇ ਗੱਲ ਦਾ ਸਾਨੂੰ ਕੋਈ ਡਰ ਨਹੀਂ ਹੁੰਦਾ। ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਮੇਰੇ ਨਾਲ, ਯਾਨੀ ਕਿ ਰਣਦੀਪ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ। ਗਰਮੀ ਦਾ ਮੌਸਮ ਹੈ ਅਤੇ ਹਰ ਕੋਈ ਗਰਮੀ ਗਰਮੀ ਗਰਮੀ ਦੀ ਗੱਲ ਕਰ ਰਿਹਾ, ਮਤਲਬ ਕਿ ਇੰਨੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਵਿੱਚ ਵਿੱਚ ਕਦੀ ਕਦੀ ਕਿਤੇ ਕਿਤੇ ਠੰਡੀਆਂ ਹਵਾਵਾਂ ਵੀ ਚੱਲ ਪੈਂਦੀਆਂ ਨੇ ਅਤੇ ਬੱਦਲ ਵੀ ਹੋ ਜਾਂਦਾ, ਕਿਤੇ ਕਿਤੇ ਕਿਣਮਿਣ ਵੀ ਹੁੰਦੀ ਹੈ, ਪਰ ਜਿੱਥੇ ਨਹੀਂ ਹੁੰਦੀ ਬਈ ਉੱਥੇ ਤਾਂ ਗਰਮੀ ਲੱਗਦੀ ਹੈ। ਕਿਉਂਕਿ ਜੀ ਫਸਲਾਂ ਲਾਉਣ ਦਾ ਸਮਾਂ ਸ਼ੁਰੂ ਹੋ ਗਿਆ ਅਤੇ ਪਾਣੀ ਲੱਗ ਰਹੇ ਨੇ, ਕੱਦੂ ਹੋ ਰਹੇ ਨੇ, ਬਿਜਾਈ ਸ਼ੁਰੂ ਹੋ ਗਈ ਹੈ, ਅਤੇ ਉਹਦੀ ਭੜਾਸ ਵੀ ਜਿਹੜੀ ਨਾ ਉਹ ਗਰਮੀ ਕਰਦੀ ਹੈ। ਗਰਮੀ ਦੇ ਮੌਸਮ ਵਿੱਚ ਤੁਹਾਨੂੰ ਪਤਾ ਹੈ ਕਿ ਜਦੋਂ ਸਾਨੂੰ ਬਹੁਤ ਜ਼ਿਆਦਾ ਪਸੀਨਾ ਆਉਣ ਲੱਗ ਜਾਂਦਾ ਹੈ ਉਦੋਂ ਨੁਕਸਾਨ ਵੀ ਹੋ ਸਕਦਾ ਹੈ। ਹਾਂਜੀ ਹੁੰਦਾ ਹੈ, ਕਿਉਂਕਿ ਜੀ ਜ਼ਿਆਦਾ ਪਸੀਨਾ ਆਉਣ ਦੇ ਨਾਲ ਨਾ ਸਰੀਰ ਦਾ ਜਿਹੜਾ ਨੈਚੁਰਲ ਜਿਹੜਾ ਹੁੰਦਾ ਨਾ ਬੈਲੈਂਸਡ ਹੁੰਦਾ, ਕੁਦਰਤੀ ਪ੍ਰਕਿਰਿਆ ਹੁੰਦੀ ਹੈ, ਉਹ ਬਹੁਤ ਜ਼ਿਆਦਾ ਪਸੀਨਾ ਆਉਣ ਦੇ ਨਾਲ ਉਹ ਇੰਬੈਲੈਂਸ ਹੋ ਜਾਂਦੀ ਹੈ ਅਤੇ ਉਹਦੇ ਫਿਰ ਸਾਨੂੰ ਨੁਕਸਾਨ ਹੋ ਸਕਦੇ ਨੇ ਜਿਹੜੇ ਕਿ ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਪਾਣੀ ਜਾਂ ਤਾਂ ਬਹੁਤ ਜ਼ਿਆਦਾ ਪੀਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਇੱਕਦਮ ਬਹੁਤ ਘੱਟ ਪੀਣ ਲੱਗ ਜਾਂਦੇ ਹਾਂ, ਔਰ ਬਾਹਰਲਾ ਜਦੋਂ ਅਸੀਂ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਹਾਂ ਉਹਦੇ ਨਾਲ ਸਾਨੂੰ ਬਲੋਟਿੰਗ ਹੋ ਜਾਂਦੀ ਹੈ ਅਤੇ ਬੜੀਆਂ ਸਾਰੀਆਂ ਦਿੱਕਤਾਂ ਆਉਂਦੀਆਂ ਨੇ। ਸੋ ਜੀ ਸਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਜੇਕਰ ਬਹੁਤ ਜ਼ਿਆਦਾ ਸਾਨੂੰ ਸਵੈਟ ਪਸੀਨਾ ਆ ਰਿਹਾ ਇੱਕ ਦਿਨ ਦੇ ਵਿੱਚ। ਵਾਰ ਵਾਰ ਪਸੀਨਾ ਆਉਣ ਦੇ ਨਾਲ ਸਰੀਰ ਦਾ ਪਾਣੀ ਜਿਹੜਾ ਨਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ, ਉਹ ਇਸ ਕਰਕੇ ਕਿਉਂਕਿ ਪਸੀਨਾ ਆ ਹੀ ਜਾ ਰਿਹਾ ਅਤੇ ਅਸੀਂ ਪਾਣੀ ਪੀ ਨਹੀਂ ਰਹੇ ਅਤੇ ਸਾਡੀ ਬੋਡੀ ਜਿਹੜੀ ਉਹ ਡੀਹਾਈਡਰੇਸ਼ਨ ਹੋ ਜਾਂਦੀ ਹੈ, ਪਿਆਸ ਜ਼ਿਆਦਾ ਲੱਗਣਾ, ਚੱਕਰ ਵੀ ਆਉਣੇ ਸ਼ੁਰੂ ਹੋ ਜਾਂਦੇ ਅਤੇ ਕਈ ਵਾਰ ਸਾਨੂੰ ਸਮਟਾਈਮ ਇੱਦਾਂ ਲੱਗਦਾ ਕਿ ਸਾਡੀ ਬੋਡੀ ਦੇ ਵਿੱਚ ਜਾਨ ਨਹੀਂ ਰਹੀ, ਸਰੀਰ ਇੰਨਾ ਟੁੱਟਦਾ ਭੱਜਦਾ ਅਤੇ ਅਸੀਂ ਆਪਣੇ ਮੱਥੇ ਨੂੰ ਕਈ ਵਾਰ ਸਰੀਰ ਨੂੰ ਬੋਡੀ ਨੂੰ ਆਪਣਾ ਹੀ ਮਹਿਸੂਸ ਕਰਦੇ ਹਾਂ, ਟੱਚ ਕਰਕੇ ਦੇਖਦੇ ਹਾਂ, ਸਾਨੂੰ ਫੀਲ ਹੁੰਦਾ ਨਾ ਕਿ ਹਾਂਜੀ ਮੇਰੇ ਸਰੀਰ 'ਚੋਂ ਸੇਕ ਜਿਹਾ ਹੀਟ ਜਿਹੀ ਨਿਕਲਣ ਲੱਗ ਗਈ ਹੈ, ਉਹ ਇਸੇ ਕਰਕੇ ਹੈ ਕਿ ਹਾਂਜੀ ਤੁਹਾਨੂੰ ਗਰਮੀ ਲੱਗ ਗਈ ਹੈ। ਐਂਡ ਲੂਣ ਅਤੇ ਖਣਿਜਾਂ ਦੀ ਕਮੀ ਹੋ ਜਾਂਦੀ ਹੈ ਜਦੋਂ ਬਹੁਤ ਜ਼ਿਆਦਾ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ। ਪਸੀਨੇ ਦੇ ਨਾਲ ਕੀ ਹੁੰਦਾ ਕਿ ਸਾਡਾ ਸੋਡੀਅਮ ਪੋਟਾਸ਼ੀਅਮ ਵਰਗੇ ਜਿਹੜੇ ਜ਼ਰੂਰੀ ਖਣਿਜ ਹੁੰਦੇ ਨੇ ਨਾ ਉਹ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ, ਮਾਸਪੇਸ਼ੀਆਂ ਵਿੱਚ ਨਾ ਇੱਕ ਤਣਾਅ ਖਿੱਚ ਜੀ ਜਕੜਨ ਥਕਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹੜਾ ਕਿ ਸਾਨੂੰ ਲੱਗਦਾ ਕਿ ਸਾਡਾ ਸਰੀਰ ਜਿਹੜਾ ਬੋਡੀ ਬਿਲਕੁਲ ਪੇਨ ਹੋਣੀ ਸ਼ੁਰੂ ਹੋ ਗਈ ਹੈ ਅਤੇ ਥਕਾਵਟ, ਟੁੱਟਿਆ ਭੱਜਿਆ ਸਰੀਰ ਕਿ ਹਾਏ ਮੇਰੇ ਕੋਲ ਤਾਂ ਉੱਠਿਆ ਵੀ ਨਹੀਂ ਜਾ ਰਿਹਾ, ਅਤੇ ਲਓ ਜੀ ਫਿਰ ਇੱਕ ਚਾਹ ਦਾ ਪਿਆਲਾ ਮੈਨੂੰ ਦੇ ਦਿਓ ਅਤੇ ਸ਼ਾਇਦ ਮੈਂ ਕਾਇਮ ਹੋ ਜਾਵਾਂ, ਕਾਇਮ ਹੋ ਜਾਵਾਂ। ਉਹ ਵਾਲਾ ਜਿਹੜਾ ਟਾਈਮ ਪੀਰੀਅਡ ਹੁੰਦਾ ਨਾ ਉਦੋਂ ਸਮਝ ਲਓ ਕਿ ਤੁਹਾਨੂੰ ਜੇਕਰ ਪਸੀਨਾ ਆ ਰਿਹਾ ਤਾਂ ਫਿਰ ਇਹ ਵਾਲੇ ਲੱਛਣ ਜਿਹੜੇ ਨਾ ਤੁਹਾਡੀ ਬੋਡੀ ਦੇ ਵਿੱਚ ਜ਼ਰੂਰ ਹੋਣੇ ਸ਼ੁਰੂ ਹੋ ਜੂਗੇ, ਅਤੇ ਕਈ ਵਾਰ ਨਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ, ਇੱਕਦਮ ਅਚਾਨਕ ਜੀ ਨਾ ਪੀੜ ਜੀ ਸਿਰ ਦੇ ਵਿੱਚ ਹੈਡਕ ਜਿਹੜੀ ਨਾ ਹੋਣੀ ਸ਼ੁਰੂ ਹੋਊਗੀ। ਅਤੇ ਜੀ ਹੋਰ ਕੀ ਹੁੰਦਾ, ਬਹੁਤ ਗਰਮੀ ਵਿੱਚ ਜਦੋਂ ਪਸੀਨਾ ਆਉਣਾ ਹੁੰਦਾ ਹੈ ਅਤੇ ਥਕਾਵਟ ਚੱਕਰ ਅਤੇ ਨਾ ਦਿਲ ਨੂੰ ਕਈ ਵਾਰ ਨਾ ਕਾਹਲੀ ਜੀ ਪੈਣੀ ਸ਼ੁਰੂ ਹੋ ਜਾਂਦੀ ਹੈ ਕਿ ਹਾਂ ਹੁਣ ਮੈਂ ਠੰਡਾ ਪੀ ਲਵਾਂ, ਠੰਡਾ ਪਾਣੀ ਪੀ ਲਵਾਂ ਜਾਂ ਚਾਹ ਪੀ ਲਵਾਂ ਜਾਂ ਕੋਈ ਨਾ ਕੋਈ ਚੀਜ਼ ਸਾਨੂੰ ਨਾ ਲਿਕੁਅਡ ਡਾਇਟ ਲੈਣ ਨੂੰ ਦਿਲ ਕਰਦਾ, ਅਤੇ ਕਈ ਵਾਰ ਅਸੀਂ ਉਹ ਚੀਜ਼ਾਂ ਲੈਂਦੇ ਵੀ ਹਾਂ ਪੀਂਦੇ ਵੀ ਹਾਂ ਪਰ ਫਿਰ ਵੀ ਜਿਹੜੀ ਹੈ ਤੋੜ ਖੋਈ ਜੀ ਹੁੰਦੀ ਨਾ ਦਿਲ ਨੂੰ ਲੱਗੀ, ਇਹ ਸਹੀ ਨਹੀਂ ਹੁੰਦੀ। ਸੋ ਗਰਮੀ ਦੇ ਮੌਸਮ ਦੇ ਵਿੱਚ ਬੜੀਆਂ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਜਿਹੜਾ ਕਿ ਅਸੀਂ ਨੋਟਿਸ ਨਹੀਂ ਕਰਦੇ, ਅਸੀਂ ਇਗਨੋਰ ਕਰ ਦਿੰਦੇ ਹਾਂ। ਜ਼ਿਆਦਾ ਪਸੀਨਾ ਆਉਣ ਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਨੇ, ਜੇਕਰ ਤੁਹਾਨੂੰ ਇੱਦਾਂ ਹੁੰਦਾ ਹੈ ਤਾਂ ਤੁਸੀਂ ਜ਼ਰੂਰ ਆਪਣੇ ਡਾਕਟਰ ਆਪਣੇ ਮਾਹਿਰ ਕੋਲ ਇੱਕ

ਵੱਲ ਦੋਸਤੋ, ਨੇਹਾ ਕੱਕੜ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਇੰਜੋਏ ਕੀਤਾ ਜੀ। ਕੁੜੀ ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ। ਗਰਮੀ ਦੇ ਵਿੱਚ ਜਦੋਂ ਸਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਉਹਦੇ ਨਾਲ ਸਾਨੂੰ ਕੀ ਨੁਕਸਾਨ ਹੁੰਦੇ ਨੇ, ਉਹਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਹੈ ਕਿ ਸਾਡੀ ਜਿਹੜੀ ਸਕਿੰਨ ਹੈ ਨਾ, ਉਹਨੂੰ ਵੀ ਹਰਾਸਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ, ਮਤਲਬ ਚਮੜੀ ਦੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਸਕਦੀਆਂ ਨੇ। ਪਸੀਨਾ ਜ਼ਿਆਦਾ ਆਉਣ ਨਾਲ ਨਾ ਕਮੋਰੀਆਂ, ਖਾਰਿਸ਼, ਐਲਰਜੀ, ਇਨਫੈਕਸ਼ਨ, ਫੰਗਲ ਇਨਫੈਕਸ਼ਨ ਜਿਹੜੀ ਹੁੰਦੀ ਨਾ, ਉਹ ਹੋ ਸਕਦੀ ਕਿਉਂਕਿ ਬਾਰ ਬਾਰ ਸਵੈਟ ਆਉਂਦਾ ਹੈ, ਅਸੀਂ ਉਹਨੂੰ ਕਲੀਨ ਨਹੀਂ ਕਰਦੇ ਹਾਂ ਬਾਰ ਬਾਰ, ਅਸੀਂ ਜਿੰਨੀ ਵਾਰ ਵੀ ਪਸੀਨਾ ਆਵੇਗਾ ਅਸੀਂ ਬਾਰ ਬਾਰ ਨਹਾ ਤਾਂ ਨਹੀਂ ਨਾ ਸਕਦੇ, ਸੋ ਸਾਡੀ ਬਾਡੀ 'ਚੋਂ ਇੱਕ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ। ਖਾਸ ਕਰਕੇ ਸਾਡੀ ਜਿਹੜੀ ਗਰਦਨ ਹੈਗੀ ਹੈ, ਅੰਡਰਆਰਮਸ ਹੈਗੇ ਹੈ, ਉਹਨਾਂ ਦੇ ਆਲੇ ਦੁਆਲੇ ਨਾ ਪਸੀਨੇ ਦੇ ਨਾਲ ਸਮੈਲ ਔਰ ਬੈਕਟੀਰੀਆ ਜਿਹੜਾ ਹੁੰਦਾ ਨਾ, ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਐਂਡ ਉਹਦੇ ਨਾਲ ਫਿਰ ਜਿਹੜੀ ਬਦਬੂ ਆਉਣੀ ਸ਼ੁਰੂ ਹੋਏਗੀ ਅਤੇ ਚਮੜੀ ਉੱਤੇ ਨਾ ਬੈਕਟੀਰੀਆ ਜਿਹੜੇ ਇਕੱਠੇ ਹੋ ਕੇ ਨਾ, ਉਹ ਆਪਣਾ ਜਿਹੜਾ ਅਟੈਕ ਕਰ ਦੇਣਗੇ ਅਤੇ ਇਹਦੇ ਨਾਲ ਸਾਨੂੰ ਬਹੁਤ ਸਾਰੀਆਂ ਫੰਗਲ ਇਨਫੈਕਸ਼ਨ ਹੋ ਸਕਦੀਆਂ ਨੇ। ਸੋ ਜਦੋਂ ਵੀ ਤੁਹਾਨੂੰ ਗਰਮੀ ਲੱਗੇ, ਵੈਸੇ ਤਾਂ ਗਰਮੀ ਹਰ ਕਿਸੇ ਨੂੰ ਲੱਗਦੀ ਹੈ, ਪਰ ਜੇਕਰ ਬਹੁਤ ਜ਼ਿਆਦਾ ਲੋੜ ਤੋਂ ਵੱਧ ਪਸੀਨਾ ਆਉਣ ਲੱਗ ਜਾਵੇ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਧਿਆਨ ਦੇਣੀਆਂ ਨੇ। ਜੇਕਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਇੱਦਾਂ ਹੋ ਰਹੀ ਹੈ ਅਤੇ ਫਿਰ ਤੁਸੀਂ ਸਮਝ ਲਓ ਕਿ ਕੁਝ ਨਾ ਕੁਝ ਗੜਬੜ ਤੋਂ ਹੈ ਮੇਰੇ ਭਾਈ। ਸੋ ਇਹਦੇ ਵਾਸਤੇ ਬਚਾਅ ਲਈ ਜਿਹੜੇ ਤਰੀਕੇ ਨੇ ਉਹ ਵੀ ਮੈਂ ਤੁਹਾਨੂੰ ਦੱਸਾਂਗੀ। ਨਾਲ ਦੀ ਨਾਲ ਇੰਜੋਏ ਕਰਦੇ ਹਾਂ ਜੀ ਅਗਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟਸ 'ਤੇ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਜੀ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਐਂਡ ਬ੍ਰੇਕ ਤੋਂ ਬਾਅਦ ਮੁੜ ਤੋਂ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਬਿਲਕੁਲ ਤਿਆਰ ਹਾਂ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਗਰਮੀ ਔਰ ਗਰਮੀ ਦੇ ਮੌਸਮ ਦੇ ਵਿੱਚ ਪਸੀਨਾ ਆਉਣਾ ਆਮ ਗੱਲ ਹੈ, ਪਰ ਜੇਕਰ ਉਹ ਲੋੜ ਤੋਂ ਵੱਧ ਤੁਹਾਨੂੰ ਆ ਰਿਹਾ ਤਾਂ ਫਿਰ ਸਮਝੋ ਕਿ ਉਹ ਆਮ ਗੱਲ ਨਹੀਂ ਹੈ, ਉਹ ਬਹੁਤ ਹੀ ਜ਼ਰੂਰੀ ਗੱਲ ਹੈ ਜਿਹਦੇ ਬਾਰੇ ਤੁਹਾਨੂੰ ਖਿਆਲ ਧਿਆਨ ਦੇਣਾ ਪੈਣਾ ਹੈ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ, ਜਿੱਦਾਂ ਕਿ ਮੈਂ ਪਹਿਲੇ ਦੱਸਿਆ ਸਮੈਲ ਆ ਰਹੀ ਹੈ, ਅਤੇ ਤੁਸੀਂ ਸਮਝ ਲਓ ਕਿ ਕੁਛ ਨਾ ਕੁਛ ਗੜਬੜ ਹੈ, ਪਰ ਇਹਦੀ ਬਚਾਅ ਕਰਨ ਵਾਸਤੇ ਵੀ ਸਾਡੇ ਕੋਲ ਜਿਹੜੇ ਨੇ ਕੁਛ ਚੀਜ਼ਾਂ ਹੈਗੀਆਂ ਜਿੱਥੇ ਅਸੀਂ ਇਤਿਆਤ ਵਰਤਣਾ ਹੈਗਾ, ਥੋੜ੍ਹੀ ਜਿਹੀ ਪੇਸ਼ੈਂਸ ਰੱਖਣੀ ਹੈਗੀ ਅਤੇ ਨਾਲ ਦੀ ਨਾਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ। ਜੇਕਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਫਿਰ ਸਾਡੀ ਸਿਹਤ ਅਤੇ ਸਾਡਾ ਜਿਹੜਾ ਕਹਿੰਦੇ ਨੇ ਕਿ ਹੈਲਥ ਹੈਗੀ ਨਾ, ਸਿਹਤ ਹੈਲਥ ਮਤਲਬ ਸੇਮ ਹੀ ਚੀਜ਼ ਹੈ, ਅਤੇ ਉਹ ਬਹੁਤ ਵਧੀਆ ਰਹੇਗੀ। ਦਿਨ ਵਿੱਚ 8 ਤੋਂ 10 ਗਲਾਸ ਪਾਣੀ ਪੀਣਾ ਹੈ, ਔਰ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ। ਮੈਨੂੰ ਪਤਾ ਹੈ ਬੜਾ ਔਖਾ ਹੈ ਇੰਨਾ ਪਾਣੀ ਪੀਣਾ, ਤੁਸੀਂ ਸੋਚਦੇ ਹੋਗੇ ਬਈ 8 ਤੋਂ 10 ਗਲਾਸ ਪਾਣੀ, ਮੈਂ ਤਾਂ 10 ਦਾ 15 ਗਲਾਸ ਪੀ ਜਾਂਦਾ। ਨਹੀਂ ਬਈ, ਕਈ ਵਾਰ ਅਸੀਂ ਗਿਣਤੀ ਕਰਕੇ ਨਹੀਂ ਨਾ ਪੀਂਦੇ, ਪਰ ਮੈਂ ਉਹਨਾਂ ਲਈ ਕਹਿ ਰਹੀ ਹਾਂ ਜਿਹੜੇ ਬਹੁਤ ਘੱਟ ਪਾਣੀ ਪੀਂਦੇ ਨੇ ਅਤੇ ਉਹਨਾਂ ਨੂੰ ਜ਼ਿਆਦਾ ਪਸੀਨਾ ਆ ਰਿਹਾ। ਉਹਨਾਂ ਨੇ ਕੀ ਕਰਨਾ ਹੈਗਾ ਜੀ, ਉਹਨਾਂ ਨੇ 8 ਤੋਂ 10 ਗਲਾਸ ਪਾਣੀ ਪੀਣਾ ਹੈਗਾ, ਅਤੇ ਨਿੰਬੂ ਪਾਣੀ ਪੀ ਸਕਦੇ ਹੋ ਤੁਸੀਂ, ਇਹਦੇ ਵਿੱਚ ਲੱਸੀ ਵੀ ਐਡ ਔਨ ਕਰ ਸਕਦੇ ਹੋ, ਨਾਰੀਅਲ ਪਾਣੀ ਪੀ ਸਕਦੇ ਹੋ, ਕਿਉਂਕਿ ਕਈ ਵਾਰ ਸਾਨੂੰ ਸਿੰਪਲ ਪਾਣੀ ਪੀਣਾ ਬੇਹੱਦ ਪਸੰਦ ਨਹੀਂ ਹੁੰਦਾ। ਮਤਲਬ ਸਾਨੂੰ ਲੱਗਦਾ ਕਿ ਬਈ ਸਿੰਪਲ ਪਾਣੀ ਕਿਉਂ ਅਸੀਂ ਇੰਨਾ ਪਾਣੀ ਪੀ ਜਾਈਏ ਨਾ, ਜਿੰਨਾ ਸਗੋਂ ਜ਼ਿਆਦਾ ਅਸੀਂ ਪਾਣੀ ਪੀਂਦੇ ਹਾਂ ਅਤੇ ਸਾਨੂੰ ਜ਼ਿਆਦਾ ਪਸੀਨਾ ਆਉਂਦਾ। ਅਤੇ ਉਹਦੇ ਵਿੱਚ ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ, ਸਕੰਜਵੀ ਲੈ ਸਕਦੇ ਹੋ, ਸਕੈਸ਼ ਲੈ ਸਕਦੇ ਹੋ, ਲੱਸੀ ਪੀ ਸਕਦੇ ਹੋ, ਨਾਰੀਅਲ ਦਾ ਪਾਣੀ, ਮਤਲਬ ਕਿੰਨੇ ਸਾਰੇ ਲਿਕੁਅਡਸ ਹੈਗੇ ਵਰਾਇਟੀ ਦੇ ਵਿੱਚ ਤੁਸੀਂ ਲੈ ਸਕਦੇ ਹੋ। ਅਤੇ ਮਤਲਬ ਉਹ ਵਾਲੇ ਲਿਕੁਅਡਸ ਨਹੀਂ ਲੈਣੇ ਜਿਹੜੇ ਕਿ ਬਾਹਰੋਂ ਮਿਲਦੇ ਨੇ ਅਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਿੱਠਾ ਹੁੰਦਾ। ਹੋਰ ਕੀ ਕਰਨਾ, ਤੁਸੀਂ ਧੁੱਪ ਵਿੱਚ ਜਾਣ ਤੋਂ ਬਚਣਾ ਹੈ, ਬਚਾਅ ਕਰਨਾ ਹੈ, ਖਾਸ ਕਰਕੇ ਜਿਹੜਾ ਸਮਾਂ ਦੁਪਹਿਰ ਤੋਂ 12 ਤੋਂ 4 ਵਜੇ ਵਾਲਾ ਹੁੰਦਾ ਨਾ, ਇਹਦੇ ਵਿੱਚ ਜਿਹੜੀ ਹੈ ਧੁੱਪ ਸੂਰਜ ਆਪਣੇ ਨਾ ਪੂਰੇ ਜੋਬਨ

ਹੁੰਦਾ ਹੈ ਅਤੇ ਉਦੋਂ ਫਿਰ ਉਹ ਤੁਹਾਡੇ 'ਤੇ ਸਿੱਧਾ ਅਟੈਕ ਵੀ ਕਰ ਸਕਦਾ, ਮਤਲਬ ਗਰਮੀ ਵਾਲਾ ਅਟੈਕ। ਡਰਨਾ ਨਹੀਂ, ਘਬਰਾਉਣਾ ਨਹੀਂ। ਅਤੇ ਫਰੂਟ ਤੁਸੀਂ ਖਾ ਸਕਦੇ ਹੋ, ਤਰਬੂਜ ਖਾ ਸਕਦੇ ਹੋ, ਕਿਉਂਕਿ ਪਾਣੀ ਵਾਲੇ ਫਰੂਟ ਨੇ ਜਿਨ੍ਹਾਂ ਦੇ ਵਿੱਚੋਂ ਪਾਣੀ ਸਾਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਿਲਦਾ ਹੈ। ਔਰ ਤੁਸੀਂ ਦੇਖੋ ਕਿ ਕੁਦਰਤ ਨੇ, ਪਰਮਾਤਮਾ ਨੇ, ਰੱਬ ਨੇ ਇਹ ਚੀਜ਼ਾਂ, ਇਹ ਸਬਜ਼ੀਆਂ, ਫਲ ਫਰੂਟ ਵੀ ਮੌਸਮ ਦੇ ਹਿਸਾਬ ਦੇ ਨਾਲ ਬਣਾਏ ਨੇ। ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਉਦੋਂ ਖਰਬੂਜਾ ਆ ਜਾਂਦਾ, ਤਰਬੂਜ ਆ ਜਾਂਦਾ, ਖੀਰਾ ਜਿਹੜਾ ਹਮੇਸ਼ਾ ਹੀ ਹੁੰਦਾ, ਅਤੇ ਕੱਕੜੀ ਵਰਗੀਆਂ ਜਿਹੜੀਆਂ ਸਬਜ਼ੀਆਂ ਉਹ ਵੀ ਤੁਸੀਂ ਸੈਲਡ ਦੇ ਵਿੱਚ ਲੈ ਸਕਦੀ ਹੈ। ਅਤੇ ਇਹ ਸਾਨੂੰ ਸਾਡੀ ਹੈਲਥ ਨੂੰ ਬਹੁਤ ਵਧੀਆ ਬਿਹਤਰ ਬਣਾ ਸਕਦੀਆਂ ਨੇ। ਪਸੀਨਾ ਆਉਣ ਤੋਂ ਬਾਅਦ ਸਰੀਰ ਨੂੰ ਸਾਫ਼ ਰੱਖੋ, ਕੋਸ਼ਿਸ਼ ਕਰੋ ਕਿ ਇੱਕ ਛੋਟਾ ਜਿਹਾ ਟਾਵਲ, ਤੁਸੀਂ ਬਾਹਰ ਜਾਂਦੇ ਹੋ, ਟਰੈਵਲ ਕਰਦੇ ਹੋ, ਅਤੇ ਉਦੋਂ ਤੁਸੀਂ ਛੋਟਾ ਟਾਵਲ ਆਪਣੇ ਕੋਲ ਜ਼ਰੂਰ ਰੱਖੋ, ਜਿਹਦੇ ਤੁਹਾਨੂੰ ਸਵੈਟ ਆਉਂਦਾ ਅਤੇ ਉਹਨੂੰ ਤੁਸੀਂ ਸਾਫ਼ ਕਰ ਸਕਦੇ ਹੋ। ਕਈ ਵਾਰ ਹੁੰਦਾ ਕਿ ਸਾਡੇ ਕੋਈ ਇਹੋ ਜਿਹਾ ਹੈਂਕੀ ਜਾਂ ਟਾਵਲ ਛੋਟਾ ਨਹੀਂ ਹੁੰਦਾ ਅਤੇ ਫਿਰ ਸਾਡਾ ਪਸੀਨਾ ਜਿਹੜਾ ਇੱਦਾਂ ਬਹਿੰਦਾ ਰਹਿੰਦਾ ਅਤੇ ਉਹਦੇ ਨਾਲ ਸਾਨੂੰ ਬਦਬੂ ਔਰ ਸਮੈਲ ਖੁਦ ਸਾਨੂੰ ਅਤੇ ਨਾਲ ਦੀ ਨਾਲ ਬੈਠਿਆਂ ਨੂੰ ਵੀ ਬਹੁਤ ਜ਼ਿਆਦਾ ਆਉਂਦੀ ਹੈ। ਸੋ ਅੱਛਾ ਨਹੀਂ ਲੱਗਦਾ, ਅਸੀਂ ਟੌਰ ਕੱਢੀ ਹੋਵੇ ਅਤੇ ਸਾਡੀ ਪਸੀਨੇ ਦੀ ਸਮੈਲ ਜਿਹੜੀ ਹੈ ਦੂਜਿਆਂ ਨੂੰ ਹੈ ਨਾ ਖਰਾਬ ਕਰੇ। ਐਂਡ ਬਹੁਤ ਮਸਾਲੇਦਾਰ ਜਿਹੜੇ ਤਲੀਆਂ ਚੀਜ਼ਾਂ ਉਹ ਬਿਲਕੁਲ ਨਾ ਖਾਓ, ਵੈਸੇ ਵੀ ਨਹੀਂ ਖਾਣੀਆਂ ਚਾਹੀਦੀਆਂ। ਜ਼ਰੂਰੀ ਨਹੀਂ ਹੈ ਕਿ ਗਰਮੀ ਆ ਗਈ ਹੈ ਤਾਂ ਕਰਕੇ ਤੁਸੀਂ ਜਿਹੜਾ ਜੰਕ ਫੂਡ ਅਤੇ ਮਸਾਲੇਦਾਰ ਚੀਜ਼ਾਂ ਨਹੀਂ ਖਾਣੀਆਂ, ਬਈ ਉਹ ਵੈਸੇ ਵੀ ਨਹੀਂ ਖਾਣੀਆਂ ਹੈਗੀਆਂ। ਐਂਡ ਇੱਕ ਹੋਰ ਚੀਜ਼ ਹੈ ਕਿ ORS ਦੇ ਜਿਹੜੇ ਪਾਊਚਿਸ ਹੁੰਦੇ ਨੇ ਨਾ, ਇਲੈਕਟ੍ਰੋਲਾਈਟ ਵਾਲੇ ਜਿਹੜੇ, ਉਹ ਤੁਸੀਂ ਆਪਣੇ ਕੋਲ ਲੈ ਕੇ ਰੱਖ ਲਓ। ਉਹ ਬਹੁਤ ਵਧੀਆ ਤਰੀਕਾ ਹੈਗਾ ਪਾਣੀ ਦੇ ਵਿੱਚ, ਸਿੰਪਲ ਪਾਣੀ ਦੇ ਵਿੱਚ ਤੁਸੀਂ ਮਤਲਬ ਇੱਕ ਬੋਟਲ ਦੇ ਇੱਕ ਲੀਟਰ ਦੇ ਵਿੱਚ ਪੂਰੇ ਦਾ ਪੂਰਾ ਪਾਊਚ ਜਿਹੜਾ ਉਹ ਮਿਲਾ ਲਓ ਅਤੇ ਉਹਨੂੰ ਸਿਪ ਸਿਪ ਕਰਕੇ ਪੀਂਦੇ ਰਹੋ। ਹਾਂਜੀ ਹਾਂਜੀ, ਇਹ ਹੈ ਅੱਛੀ ਵਾਲੀ ਬਾਤ ਜੋ ਆਪਨੇ ਜ਼ਰੂਰ ਮੰਨੀ ਹੈ। ਅਤੇ ਇਹਦੇ ਨਾਲ ਇਹ ਕੀ ਹੋਊਗਾ ਕਿ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਈ ਜਾ ਰਿਹਾ ਉੱਥੇ ਥੋੜ੍ਹਾ ਜਿਹਾ ਕੰਟਰੋਲ ਹੋਊਗਾ ਅਤੇ ਤੁਸੀਂ ਗਰਮੀ ਤੋਂ, ਲੂ ਤੋਂ ਬਚਾਅ ਵਾਸਤੇ ਜਿੰਨੇ ਵੀ ਤਰੀਕੇ ਅਜਮਾ ਸਕਦੇ ਨੇ ਉਹ ਆਪਣੇ ਆਪ ਨੂੰ ਬਚਾ ਕੇ ਰੱਖਣਾ, ਕਿਉਂਕਿ ਵਾਕਈ ਗਰਮੀ ਬਹੁਤ ਜ਼ਿਆਦਾ। ਔਰ ਛੋਟੇ ਛੋਟੇ ਬੱਚਿਆਂ ਨੂੰ ਤਾਂ ਵਾਕਈ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿ ਦੁਪਹਿਰ ਦੇ ਵੇਲੇ ਉਹਨਾਂ ਨੂੰ ਬਿਲਕੁਲ ਵੀ ਘਰ ਤੋਂ ਬਾਹਰ ਖੇਡਣ ਨਾ ਜਾਣ ਦਿਓ। ਘਰ ਦੇ ਵਿੱਚ ਹੀ ਉਹਨਾਂ ਨੂੰ ਫੈਨ ਔਰ ਕੂਲਰ ਦੇ ਅੱਗੇ ਬਿਠਾਓ ਤਾਂ ਕਿ ਠੰਡੇ ਰਹਿਣ ਅਤੇ ਘਰ ਦੇ ਅੰਦਰ ਹੀ ਖੇਡਣ। ਔਰ ਇੱਕ ਗੱਲ, ਜੇਕਰ ਤੁਸੀਂ ਇਹ ਛੁੱਟੀਆਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਵੀ ਉਹਨਾਂ ਦੇ ਨਾਲ ਕੋਈ ਇਹੋ ਜਿਹੀ ਚੀਜ਼, ਕੋਈ ਇਹੋ ਜਿਹੀ ਗੇਮ ਜੋ ਘਰ ਦੇ ਵਿੱਚ ਹੀ ਰਹਿ ਕੇ ਖੇਡੀ ਜਾ ਸਕਦੀ ਹੈ, ਇਹੋ ਜਿਹੀ ਕੋਈ ਚੀਜ਼ ਲੱਭੋ ਅਤੇ ਨਾਲ ਦੀ ਨਾਲ ਆਪਣੇ ਬੱਚਿਆਂ ਨਾਲ ਸਮਾਂ ਸਪੈਂਡ ਕਰੋ। ਅਤੇ ਸੁਖਜਿੰਦਰ ਸ਼ਿੰਦਾ ਜੀ ਕਹਿ ਰਹੇ ਆ ਕਿ ਮੈਂ ਜਿਹੜਾ ਵਾਅਦਾ ਕਰਨਾ ਹੈ ਉਹ ਛੇਤੀ ਛੇਤੀ ਮੈਂ ਪੂਰਾ ਕਰਨਾ ਅਤੇ ਤੁਸੀਂ ਮੇਰਾ ਗਾਣਾ ਪਲੇ ਕਰੋ। ਲਓ ਜੀ, ਅਗਲਾ ਗੀਤ ਹੈ ਵਾਅਦਾ, ਸੁਣਦੇ ਹਾਂ।

और बिल्कुल दोस्तों, उसी तरह असी भी तुहाडे नाल पूरा साथ ते पूरी दा पूरा वादा निभावांगे, क्योंकि जी प्रोग्राम चल रहा है होम स्वीट होम, ते इहदे विच जानकारी देनी तां साडी बनती है। ਜਿੱਥੇ ਗਰਮੀ ਦੇ ਵਿੱਚ ਪਸੀਨਾ ਆਉਣ ਦੇ ਨਾਲ ਕੀ ਕੀ ਨੁਕਸਾਨ ਹੋ ਸਕਦੇ ਨੇ, ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਉਹਦੇ ਬਾਰੇ ਮੈਂ ਗੱਲ ਕੀਤੀ ਹੈ। ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਗਰਮੀਆਂ ਦੇ ਵਿੱਚ ਜਿਹੜੇ ਫਲ ਆ ਰਹੇ ਨੇ, ਮੌਸਮੀ ਫਲ ਜਿਹੜੇ ਸੀਜ਼ਨਲ ਫਰੂਟ ਹੁੰਦੇ ਨੇ, ਉਹ ਕਿਹੜੇ ਨੇ ਅਤੇ ਉਹਨਾਂ ਦੇ ਖਾਣ ਦੇ ਨਾਲ ਸਾਨੂੰ ਕੀ ਬੈਨੀਫਿਟਸ ਹੋ ਸਕਦੇ ਨੇ। ਸਭ ਤੋਂ ਪਹਿਲਾਂ ਆਉਂਦਾ ਜੀ ਤਰਬੂਜ, ਯਾਨੀ ਕਿ ਵਾਟਰਮੈਲਨ। ਸਰੀਰ ਨੂੰ ਹਾਈਡਰੇਟ ਰੱਖਦਾ ਹੈ, ਹੀਟ ਸਟੋਕ ਤੋਂ ਬਚਾਅ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ, ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਪਾਣੀ ਹੁੰਦਾ। ਔਰ ਮਿੱਠਾ ਮਿੱਠਾ ਲਾਲ ਲਾਲ ਬਾਹਰੋਂ ਹਰੇ ਰੰਗ ਵਾਲਾ ਇਹ ਤਰਬੂਜ, ਜਿਹਨੂੰ ਕਿਸੇ ਏਰੀਆ ਦੇ ਵਿੱਚ ਹਰਿਆਣੇ ਔਰ ਰਾਜਸਥਾਨ ਦੇ ਵਿੱਚ ਮਤੀਰਾ ਵੀ ਕਹਿ ਕੇ ਬੁਲਾਉਂਦੇ ਨੇ, ਕਹਿੰਦੇ ਨੇ, ਇਹਦੇ ਵਿੱਚ ਵਿਟਾਮਿਨ ਏ ਅਤੇ ਸੀ ਹੁੰਦਾ, ਜਿਹੜਾ ਕਿ ਬਹੁਤ ਜ਼ਿਆਦਾ ਭਰਪੂਰ ਮਾਤਰਾ ਦੇ ਵਿੱਚ ਹੁੰਦਾ। ਸੋ ਤੁਸੀਂ ਦੇਖੋ ਕਿ ਇਹ ਕਿੰਨਾ ਜ਼ਿਆਦਾ ਫਾਇਦੇਮੰਦ ਹੈ ਸਾਡੀ ਸਿਹਤ ਵਾਸਤੇ, ਖਾਸ ਕਰਕੇ ਆ ਮਹੀਨਾ ਕਿ ਜਿਹੜਾ ਇਹਦਾ ਸੀਜ਼ਨ ਹੁੰਦਾ, ਇਹਨੂੰ ਜ਼ਰੂਰ ਖਾ ਲਿਆ ਕਰੋ ਜਾਂ ਫਿਰ ਇਹਦਾ ਜੂਸ ਬਣਾ ਕੇ ਪੀਆ ਕਰੋ। ਐਂਡ ਦੂਜਾ ਫਰੂਟ ਹੈ ਜੀ ਅੰਬ, ਮੈਂਗੋ, ਜੋ ਕਿ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ ਸਾਡੇ ਸਰੀਰ ਦੇ ਵਿੱਚ, ਔਰ ਜਿਹੜੀਆਂ ਸਾਡੀਆਂ ਪਾਚਨ ਕਿਰਿਆਵਾਂ ਨੇ

ਨਾ ਉਹਨਾਂ ਨੂੰ ਵੀ ਬੈਟਰ ਬਣਾਉਂਦਾ। ਸੋ ਪਚਨ ਵਿੱਚ ਕੋਈ ਵੀ ਚੀਜ਼ ਅਸੀਂ ਤਲੀ ਚੀਜ਼ ਜਾਂ ਕੋਈ ਵੀ ਚੀਜ਼ ਅਸੀਂ ਖਾ ਲੈਂਦੇ ਹਾਂ ਅਤੇ ਉਹਨੂੰ ਫਿਰ ਇਹ ਪਚਾਉਣ ਦੇ ਵਿੱਚ ਮਦਦ ਕਰਦਾ ਹੈ। ਊਰਜਾ ਦਾ ਵਧੀਆ ਸਰੋਤ ਹੈਗਾ, ਮਤਲਬ ਕਿੰਨੀਆਂ ਚੀਜ਼ਾਂ ਨੇ, ਕਿੰਨੇ ਸਾਰੇ ਫਲ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਕਿੰਨੀਆਂ ਬੈਨੀਫਿਟਸ ਮਿਲਦੇ ਨੇ, ਕਿੰਨੇ ਸਾਰੇ ਵਿਟਾਮਿਨ ਮਿਲਦੇ ਨੇ, ਕੁਛ ਚੀਜ਼ਾਂ ਸਾਡੇ ਹੈਲਥ ਵਾਸਤੇ ਹੁੰਦੀਆਂ ਨੇ ਜ਼ਰੂਰੀ। ਅਤੇ ਕਈ ਵਾਰ ਕੁਝ ਫਰੂਟ ਜਿਹੜੇ ਨੇ ਅਸੀਂ ਸ਼ੌਂਕ ਦੇ ਤੌਰ 'ਤੇ ਖਾਂਦੇ ਹਾਂ, ਹੈ ਨਾ, ਸਾਨੂੰ ਸਵਾਦ ਲੱਗਦੇ ਨੇ, ਸਾਨੂੰ ਮਨ ਹੁੰਦਾ ਹੈ ਕਿ ਭਾਵੇਂ ਉਹਦਾ ਮੌਸਮ ਹੈ ਜਾਂ ਨਹੀਂ ਹੈ ਪਰ ਉਹ ਅਸੀਂ ਖਾਣਾ ਜ਼ਰੂਰ ਹੈ, ਸਾਨੂੰ ਜ਼ਰੂਰ ਮਿਲੇ। ਇੱਕ ਫਰੂਟ ਹੋਰ ਹੈਗਾ ਮਸਕਮੈਲਨ ਯਾਨੀ ਕਿ ਖਰਬੂਜਾ, ਸਰੀਰ ਨੂੰ ਠੰਡਾ ਰੱਖਣ ਦੇ ਵਿੱਚ ਮਦਦ ਕਰਦਾ, ਮਤਲਬ ਕੂਲ ਠੰਡਕ ਦਿੰਦਾ ਔਰ ਪਾਣੀ ਦੀ ਕਮੀ ਵੀ ਪੂਰੀ ਕਰਦਾ। ਐਂਡ ਜੀ ਸਭ ਤੋਂ ਜ਼ਰੂਰੀ ਗੱਲ ਕਿ ਸਕਿਨ ਵਾਸਤੇ ਬਹੁਤ ਹੀ ਮਤਲਬ ਫਾਇਦੇਮੰਦ ਹੈ ਜੇਕਰ ਅਸੀਂ ਇਹ ਖਾਂਦੇ ਹਾਂ। ਕੀ ਜੀ? ਖਰਬੂਜਾ। ਅਤੇ ਜੀ ਤੁਸੀਂ ਤਰਬੂਜ ਖਾਣਾ ਸ਼ੁਰੂ ਕਰ ਦਿਉ, ਅੰਬ, ਮੈਨੂੰ ਪਤਾ ਕਿ ਸਾਰੇ ਜਣੇ ਤਕਰੀਬਨ ਸ਼ੌਂਕ ਨਾਲ ਖਾ ਹੀ ਲੈਂਦੇ ਨੇ, ਅਤੇ ਖਰਬੂਜਾ ਜਿਹੜੇ ਨਹੀਂ ਖਾਂਦੇ ਉਹ ਜ਼ਰੂਰ ਖਾਇਆ ਕਰਨ। ਅਤੇ ਆਉਂਦੀ ਹੈ ਜੀ ਅਗਲੀ ਲੀਚੀ। ਅਤੇ ਜੀ ਇਹ ਵੀ ਸਾਡੀ ਥਕਾਵਟ ਜਦੋਂ ਸਾਨੂੰ ਹੁੰਦੀ ਹੈ ਨਾ ਤਾਂ ਉਹਨੂੰ ਦੂਰ ਕਰ ਦਿੰਦੀ ਹੈ। ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਅਤੇ ਬਹੁਤ ਸਾਰੇ ਫਰੂਟ ਨੇ ਜਿਹੜੇ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਨੇ, ਸਾਨੂੰ ਖਾਣੇ ਚਾਹੀਦੇ ਨੇ, ਸਪੈਸ਼ਲੀ ਜਿਹੜੇ ਸੀਜ਼ਨਲ ਫਰੂਟਸ ਹੁੰਦੇ ਨੇ। ਇਸ ਤੋਂ ਬਾਅਦ ਹੋਏਗਾ ਜੀ ਇਹ ਗੀਤ, ਔਰ ਗੀਤ ਤੋਂ ਬਾਅਦ ਫਲਾਂ ਦੀ ਗੱਲ ਹੋ ਗਈ ਹੈ ਅਤੇ ਕੁਝ ਸਬਜ਼ੀਆਂ 'ਤੇ ਵੀ ਆਪਾਂ ਚਾਨਣਾ ਪਾਉਣਾ ਕਿ ਕਿਹੜੀਆਂ ਸਬਜ਼ੀਆਂ ਨੇ ਇਸ ਮੌਸਮ ਦੇ ਵਿੱਚ ਗਰਮੀ ਦੇ ਵਿੱਚ ਖਾਣੀਆਂ ਬਹੁਤ ਜ਼ਰੂਰੀ ਨੇ। ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਅਗਲਾ ਰੰਗ ਹੈ ਜੀ ਆਪਾਂ ਦੋਵੇਂ।

ਇਹ ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

102.7 FM ਦੀ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਐਂਡ ਤੁਹਾਡੀ ਆਰਜੇ ਦੋਸਤ ਰਣਦੀਪ ਹੈ ਤੁਹਾਡੇ ਨਾਲ। ਗਰਮੀ ਦੇ ਵਿੱਚ ਕਿੰਨਾ ਇਹਤਿਆਤ ਵਰਤਣਾ ਚਾਹੀਦਾ ਹੈ, ਕਿੰਨਾ ਖਿਆਲ ਰੱਖਣਾ ਚਾਹੀਦਾ, ਔਰ ਨਾਲ ਦੀ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਜਿਹਦੇ ਵਿੱਚ ਸਾਡੇ ਫਲ ਆਉਂਦੇ ਨੇ ਉਹ ਕਿਹੜੇ ਕਿਹੜੇ ਸਨ ਅਤੇ ਉਹਨਾਂ ਦੇ ਵਿੱਚ ਕੀ ਫਾਇਦੇ ਨੇ, ਉਹਨਾਂ ਦੇ ਖਾਣ ਦੇ ਨਾਲ ਸਾਨੂੰ ਕੀ ਬੈਨੀਫਿਟਸ ਹੋ ਸਕਦੇ ਨੇ ਉਹਦੇ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਈ ਹੈ। ਹੁਣ ਗੱਲ ਕਰਾਂਗੀ ਮੈਂ ਜੀ ਸਬਜ਼ੀਆਂ ਬਾਰੇ, ਜਿਹੜੀਆਂ ਕਿ ਗਰਮੀ ਦੀਆਂ ਸਬਜ਼ੀਆਂ ਨੇ ਔਰ ਹਰੇ ਹਰੇ ਰੰਗ ਦੀਆਂ ਸਬਜ਼ੀਆਂ ਨੇ ਜੀ। ਉਹਨਾਂ ਦੇ ਵਿੱਚ ਆਉਂਦਾ ਹੈ ਜੀ ਖੀਰਾ, ਜਿਹੜਾ ਕਿ ਅਸੀਂ ਸੈਲਡ ਦੇ ਵਿੱਚ ਬੇਸ਼ੁਮਾਰ ਖਾ ਲੈਂਦੇ ਹਾਂ। ਸਰੀਰ ਨੂੰ ਠੰਡਾ ਰੱਖਦਾ ਹੈ, ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ, ਅਤੇ ਸਾਡੇ ਜਿਹੜਾ ਵਜ਼ਨ ਹੈਗਾ ਨਾ ਵੇਟ ਉਹਨੂੰ ਕੰਟਰੋਲ ਦੇ ਵਿੱਚ ਕਰਨ ਦੇ ਵਿੱਚ ਵੀ ਇਹ ਕਾਫੀ ਹੈਲਪਫੁਲ ਹੁੰਦਾ ਹੈ। ਦੂਸਰਾ ਹੈ ਜੀ ਲੌਕੀ, ਜਿਹੜੀ ਕਿ ਹਲਕੀ ਅਤੇ ਆਸਾਨੀ ਨਾਲ ਹਜ਼ਮ ਹੋਣ ਵਾਲੀ ਸਬਜ਼ੀ ਹੈ, ਮਤਲਬ ਇਹ ਜਿਹੜੀਆਂ ਸਬਜ਼ੀਆਂ ਨੇ ਸੌਖੇ ਤਰੀਕੇ ਦੇ ਨਾਲ ਬਣ ਵੀ ਜਾਂਦੀਆਂ ਨੇ, ਅਤੇ ਨਾਲ ਦੀ ਨਾਲ ਜੇਕਰ ਅਸੀਂ ਇਹਨਾਂ ਨੂੰ ਖਾ ਲੈਂਦੇ ਹਾਂ ਤਾਂ ਫਿਰ ਇਹ ਸਾਡੀ ਪਾਚਨ ਕ੍ਰਿਆ ਨੂੰ ਵੀ ਵਧੀਆ ਕਰਦੀਆਂ ਨੇ ਅਤੇ ਛੇਤੀ ਛੇਤੀ ਪਚ ਵੀ ਜਾਂਦੀਆਂ ਨੇ, ਪੇਟ ਨੂੰ ਠੰਡਕ ਦਿੰਦੀਆਂ ਨੇ ਔਰ ਜਿਹੜੀ ਸਾਡੀ ਹਾਰਟ ਹੈਲਥ ਹੈਗੀ ਹੈ, ਦਿਲ ਦੀ ਸਿਹਤ ਲਈ ਵੀ ਚੰਗੀ ਹੈਗੀ ਹੈ। ਕਰੇਲਾ, ਜਿਹੜਾ ਕਿ ਬਹੁਤ ਸਾਰੇ ਤੇਲ ਦੇ ਵਿੱਚ ਭਾਵੇਂ ਬਣਾਉਣਾ ਪੈਂਦਾ ਪਰ ਇਹ ਹੈ ਜੀ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਸੰਭਾਲਣ ਵਿੱਚ ਨਾ ਮਦਦ ਕਰਦਾ ਹੈ, ਜਿਹੜੀ ਪਚਨ ਸ਼ਕਤੀ ਹੈਗੀ ਉਹਨੂੰ ਸੁਧਾਰਦਾ ਹੈ। ਸੋ ਦਾਲ ਦੇ ਨਾਲ, ਮੂੰਗੀ ਮਸਰਾਂ ਦੀ ਦਾਲ ਹੋਵੇ ਜਾਂ ਸਾਬਤ ਦਾਲ ਹੋਵੇ, ਮਤਲਬ ਦਾਲਾਂ ਦੇ ਨਾਲ ਇਹ ਕਰੇਲਾ ਜਿਹੜਾ ਹੈਗਾ ਇੱਕ ਅਜਿਹੀ ਸਬਜ਼ੀ ਹੈ ਜਿਹੜੀ ਖਾਣੀ ਬਹੁਤ ਵਧੀਆ ਲੱਗਦੀ ਹੈ, ਬਹੁਤ ਟੇਸਟੀ ਹੁੰਦਾ ਹੈ। ਭਿੰਡੀ, ਮਤਲਬ ਕਰੇਲਾ ਹੋਵੇ ਅਤੇ ਨਾਲ ਦੀ ਨਾਲ ਹੋਵੇ ਭਿੰਡੀ ਅਤੇ ਨਾਲ ਹੋਵੇ ਪਕੌੜੀਆਂ ਵਾਲਾ ਦਹੀਂ ਅਤੇ ਫਿਰ ਵਾਹ ਜੀ ਵਾਹ, ਹੈ ਨਾ, ਮੂੰਹ ਦੇ ਵਿੱਚ ਪਾਣੀ ਆ ਗਿਆ। ਸੋ ਜੀ ਭਿੰਡੀ ਜਿਹੜੀ ਹੈ ਫਾਈਬਰ ਨਾਲ ਭਰਪੂਰ ਹੁੰਦੀ ਹੈ, ਪਚਨ ਅਤੇ ਆਂਤਾਂ ਦੀ ਜਿਹੜੀ ਸਿਹਤ ਲਈ ਨਾ ਲਾਭਦਾਇਕ ਹੁੰਦੀ ਹੈ। ਸੋ ਅਜਿਹੀਆਂ ਇਹ ਕੁਝ ਸਬਜ਼ੀਆਂ ਨੇ ਜਿਹੜੀਆਂ ਕਿ ਗਰਮੀ ਦੇ ਵਿੱਚ ਆਉਂਦੀਆਂ ਨੇ ਅਤੇ ਸਾਨੂੰ ਖਾਣੀਆਂ ਜ਼ਰੂਰ ਚਾਹੀਦੀਆਂ ਨੇ, ਸਾਡੀ ਸਿਹਤ ਨੂੰ ਵੀ ਵਧੀਆ ਰੱਖਦੀਆਂ ਨੇ ਅਤੇ ਨਾਲ ਦੀ ਨਾਲ ਸਾਡਾ ਸਵਾਦ ਜਿਹੜਾ ਨਾ ਉਹ ਬਣਾਈ ਰੱਖਦੀਆਂ ਨੇ। ਮੈਨੂੰ ਪਤਾ ਹੈ ਕਿ ਕਈਆਂ ਨੂੰ ਨਾ ਬਹੁਤ ਜ਼ਿਆਦਾ ਤਲੀਆਂ ਚੀਜ਼ਾਂ, ਤਲੇ ਮਤਲਬ ਕਿ ਜਿਹੜੇ ਨੇ ਸਬਜ਼ੀਆਂ ਨੇ ਜਿਹਨਾਂ ਵਿੱਚ ਕਰੇਲੇ ਆਉਂਦੇ ਨੇ, ਭਿੰਡੀਆਂ ਦੇ ਵਿੱਚ ਵੀ ਕਾਫੀ ਤੇਲ ਪਾ ਕੇ ਕਈ ਜਾਣੇ ਬਣਾਉਂਦੇ ਨੇ, ਪਰ ਜੇਕਰ ਤੁਸੀਂ ਕੋਸ਼ਿਸ਼ ਕਰੋ ਕਿ ਇਹਨੂੰ ਥੋੜ੍ਹੇ ਘੱਟ ਤੇਲ ਦੇ ਨਾਲ, ਥੋੜ੍ਹੇ ਘੱਟ ਓਇਲ ਦੇ ਨਾਲ ਇਹਨੂੰ ਫਰਾਈ ਕਰੋ ਅਤੇ ਟੇਸਟੀ ਤਾਂ ਵੀ ਬਣ ਜਾਣੀਆਂ ਨੇ। ਸੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ, ਅਗਲਾ ਗੀਤ ਹੈ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ, ਆਓ ਸੁਣਦੇ ਹਾਂ।

ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਇੰਜੋਏ ਕੀਤਾ ਜੀ। 107 FM ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਐਂਡ ਸਟੂਡੀਓ ਦੀ ਘੜੀ ਤੇ 12:55 ਤੇ 18 ਸੈਕਿੰਡ ਹੋ ਚੁੱਕੇ ਨੇ। ਇਹ ਸਮਾਂ ਸਾਨੂੰ ਦੱਸ ਰਿਹਾ ਕਿ ਅਗਲਾ ਪ੍ਰੋਗਰਾਮ ਪੂਰੇ 1 ਵਜੇ ਸ਼ੁਰੂ ਕਰਨਾ ਹੈ, ਮਤਲਬ ਕਿ ਇਸ ਪ੍ਰੋਗਰਾਮ ਨੂੰ ਹੁਣ ਵਾਇੰਡ ਅਪ ਕਰਦੇ ਹਾਂ। ਜਿੱਥੇ ਗਰਮੀ ਹੈ ਉੱਥੇ ਗਰਮੀ ਦਾ ਖਿਆਲ ਰੱਖਣ ਲਈ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਨੇ। ਜੇਕਰ ਅਸੀਂ ਘਰੋਂ ਬਾਹਰ ਜਾਣਾ ਹੈ, ਸਾਨੂੰ ਕੋਈ ਐਮਰਜੈਂਸੀ ਪੈ ਜਾਂਦੀ ਹੈ, ਧੁੱਪ ਦੇ ਵਿੱਚ ਨਿਕਲਣਾ ਪੈਂਦਾ, ਅਤੇ ਫਿਰ ਉਹਦੇ ਵਾਸਤੇ ਅਸੀਂ ਕੀ ਕਰਨਾ ਕਿ ਆਪਣੇ ਕੋਲ ਇੱਕ ਪਾਣੀ ਦੀ ਬੋਟਲ ਜ਼ਰੂਰ ਰੱਖ ਲੈਣੀ ਹੈ ਐਂਡ ਉਹ ਪਾਣੀ ਜਦੋਂ ਵੀ ਸਾਨੂੰ ਪਿਆਸ ਲੱਗੇ ਸਿਪ ਸਿਪ ਕਰਕੇ ਪੀਂਦੇ ਰਹਿਣਾ ਹੈ। ਆਪਣੇ ਫੇਸ ਨੂੰ, ਆਪਣੇ ਚਿਹਰੇ ਨੂੰ ਕਵਰ ਕਰਕੇ ਰੱਖੋ, ਸਨਗਲਾਸਿਸ ਲਗਾ ਕੇ ਰੱਖੋ ਔਰ ਨਾਲ ਦੀ ਨਾਲ ਫੇਸ 'ਤੇ ਕੋਈ ਵੀ ਕੋਟਨ ਦਾ ਦੁਪੱਟਾ ਜ਼ਰੂਰ ਜਿਹੜਾ ਲੈ ਕੇ ਰੱਖੋ ਤਾਂ ਕਿ ਤੁਹਾਡੇ ਫੇਸ ਨੂੰ ਕਿਸੇ ਤਰ੍ਹਾਂ ਦੀ ਟੈਨ ਜਾਂ ਜਿਹੜਾ ਸੂਰਜ ਦੀਆਂ ਕਿਰਨਾਂ ਹਾਰਮ ਨਾ ਕਰ ਸਕਣ। ਜੇਕਰ ਤੁਹਾਨੂੰ ਰਸਤੇ 'ਚ ਜਾਂਦੇ ਇੱਕਦਮ ਤੁਹਾਨੂੰ ਸਾਹ ਜਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ, ਇੱਕਦਮ ਤੁਹਾਨੂੰ ਲੱਗਦਾ ਕਿ ਗਰਮੀ ਬਹੁਤ ਜ਼ਿਆਦਾ ਹੋਣ ਲੱਗੀ ਹੈ, ਤੁਹਾਡੀ ਬੋਡੀ ਫੀਲ ਕਰ ਰਹੀ ਹੈ, ਅਤੇ ਸ਼ਾਮ ਜਾਂ ਕਿਸੇ ਇਸ ਜਗ੍ਹਾ ਰੁਕੋ ਜਿੱਥੇ ਤੁਸੀਂ 5 ਤੋਂ 10 ਮਿੰਟ ਰੁਕ ਕੇ ਸਾਹ ਲੈ ਸਕੋ ਔਰ ਤੁਹਾਨੂੰ ਪੂਰੀ ਦੀ ਪੂਰੀ ਆਕਸੀਜਨ ਮਿਲ ਸਕੇ, ਅਤੇ ਸਿਪ ਸਿਪ ਕਰਕੇ ਘੁੱਟ ਘੁੱਟ ਕਰਕੇ ਤੁਸੀਂ ਪਾਣੀ ਪੀਂਦੇ ਰਹਿਣਾ ਹੈ। ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਅਤੇ ਗਰਮੀ ਤੋਂ ਬਚਾਅ ਵਾਸਤੇ ਸਾਡੇ ਕੋਲ ਬਹੁਤ ਸਾਰੇ ਤਰੀਕੇ ਨੇ। ਅਸੀਂ ਆਪਣਾ ਦਿਮਾਗ ਲਾ ਲੈਣਾ ਉਸ ਵੇਲੇ, ਕਾਹਲੀ ਨਹੀਂ ਕਰਨੀ, ਕਿਉਂਕਿ ਕਾਹਲੀ ਅੱਗੇ ਕਹਿੰਦੇ ਨੇ ਹਮੇਸ਼ਾ ਟੋਏ ਹੁੰਦੇ ਨੇ, ਅਤੇ ਆਪਾਂ ਉਹਨਾਂ ਟੋਇਆਂ ਤੋਂ ਬਚਣਾ ਹੈ। ਸੋ ਆਪਣਾ ਖਿਆਲ ਰੱਖੋ, ਛੋਟੇ ਛੋਟੇ ਬੱਚਿਆਂ ਦਾ ਖਿਆਲ ਰੱਖੋ ਅਤੇ ਨਾਲ ਦੀ ਨਾਲ ਖਿਆਲ ਰੱਖੋ ਪ੍ਰੋਗਰਾਮ ਹੋਮ ਸਵੀਟ ਹੋਮ ਦਾ, ਜਿਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਹਮੇਸ਼ਾ ਦਿੱਤੀ ਜਾਂਦੀ ਹੈ। ਸੋ ਜੀ, ਰਣਦੀਪ ਹੁਣ ਤੁਹਾਡੇ ਤੋਂ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਲਈ

ਕਹਿ ਰਹੀ ਹੈ ਕਿ ਮੈਂ ਇਸ ਪ੍ਰੋਗਰਾਮ ਵਾਇੰਡ ਅਪ ਕਰਦੀ ਹਾਂ ਅਤੇ ਸੱਜਣ ਅਦੀਪ ਦੀ ਆਵਾਜ਼ ਦੇ ਵਿੱਚ ਪਿਆਰੇ ਮਿੱਠੇ ਬੋਲ ਸੁਣਦੇ ਹਾਂ ਅਤੇ ਇਸ ਤੋਂ ਬਾਅਦ ਪੂਰੇ 1 ਵਜੇ ਤੁਹਾਡੇ ਨਾਲ ਮੁਲਾਕਾਤ ਹੋਏਗੀ ਪ੍ਰੋਗਰਾਮ ਮਿੱਡ ਡੇ ਮੈਲੋਡੀਜ਼ ਦੇ ਵਿੱਚ।

ਐਫਐਮ 102.7 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼। ਐਂਡ ਤੁਹਾਨੂੰ ਸਭ ਨੂੰ ਪਤਾ ਹੈ ਕਿ ਫਿਲਮ ਜਿਹੜੀ ਹੇਮਾ ਮਾਲਿਨੀ ਐਂਡ ਅਮਿਤਾਭ ਬੱਚਨ ਦੀ, ਜਿਹਦੇ ਵਿੱਚ ਉਹਨਾਂ ਨੇ ਮੇਨ ਲੀਡ ਰੋਲ ਕੀਤਾ ਸੀ, ਔਰ ਫਿਲਮ ਦਾ ਨਾਮ ਸੀ ਸੱਤੇ ਪੇ ਸੱਤਾ, ਮਤਲਬ ਸੱਤ ਭਰਾਵਾਂ ਦੀ ਕਹਾਣੀ, ਜਿਨ੍ਹਾਂ ਦੀ ਫੈਮਿਲੀ ਮਤਲਬ ਇਕੱਲੇ ਭਰਾ ਹੁੰਦੇ ਨੇ ਅਤੇ ਮਤਲਬ ਇੰਨੇ ਵਿਗੜੇ ਹੋਏ ਹੁੰਦੇ ਨੇ ਕਿ ਉਹਨਾਂ ਨੂੰ ਫੈਮਿਲੀ ਦੇ ਵਿੱਚ ਉੱਠਣਾ ਬਹਿਣਾ ਰਹਿਣਾ ਸਹਿਣਾ ਅਤੇ ਖਾਣਾ ਨਹੀਂ ਆਉਂਦਾ। ਅਤੇ ਹੇਮਾ ਮਾਲਿਨੀ ਦੇ ਨਾਲ ਜਦੋਂ ਅਮਿਤਾਭ ਬੱਚਨ ਦੀ ਮੈਰਿਜ ਹੁੰਦੀ ਹੈ ਅਤੇ ਉਹ ਸਭ ਕੁਝ ਨੋਟਿਸ ਕਰਦੀ ਹੈ, ਅਤੇ ਫਿਰ ਜਦੋਂ ਖਾਣਾ ਬਣਾਉਂਦੀ ਹੈ ਅਤੇ ਖਾਣਾ ਖਾਣ ਵਾਸਤੇ ਜਦੋਂ ਉਹ ਸਰਵ ਕਰਦੀ ਹੈ ਤਾਂ ਸਾਰੇ ਭਰਾ ਜਿਹੜੇ ਨੇ, ਬ੍ਰਦਰਸ ਨੇ ਜਿਹੜੇ ਸੱਤੇ ਪੇ ਸੱਤਾ ਫਿਲਮ ਦੇ ਵਿੱਚ ਜਿਨ੍ਹਾਂ ਨੇ ਭੂਮਿਕਾ ਨਿਭਾਈ ਹੈ, ਉਹ ਇੱਦਾਂ ਜੰਗਲੀਆਂ ਵਾਂਗੂ ਟੁੱਟ ਕੇ ਖਾਣੇ ਦੇ ਉੱਪਰ ਪੈ ਜਾਂਦੇ ਨੇ ਕਿ ਹੇਮਾ ਮਾਲਿਨੀ ਦੇਖਦੀ ਰਹਿ ਜਾਂਦੀ ਹੈ। ਔਰ ਬਹੁਤ ਹੀ ਜ਼ਿਆਦਾ ਉਹਨੂੰ ਹਰਟ ਹੁੰਦਾ ਕਿ ਵਾਕਈ ਇੰਨੇ ਜੰਗਲੀ ਫੈਮਿਲੀ ਦੇ ਵਿੱਚ ਮੈਂ ਕਿੱਦਾਂ ਆ ਗਈ ਹਾਂ। ਔਰ ਉਹ ਅਮਿਤਾਭ ਬੱਚਨ ਨੂੰ ਨਾਰਾਜ਼ ਹੁੰਦੀ ਹੈ ਕਿ ਤੁਸੀਂ ਮੈਨੂੰ ਪਹਿਲੇ ਇਹ ਚੀਜ਼ਾਂ ਕਿਉਂ ਨਹੀਂ ਦੱਸੀਆਂ ਕਿ ਤੁਹਾਡੀ ਫੈਮਿਲੀ ਦੇ ਵਿੱਚ ਇੰਨੇ ਵਿਗੜੇ ਹੋਏ ਤੁਹਾਡੇ ਬ੍ਰਦਰਸ ਨੇ। ਔਰ ਦੂਸਰੀ ਗੱਲ ਇਹ ਹੈ ਕਿ ਇਹ ਫਿਲਮ ਜਿਹੜੀ ਨਾ ਪੂਰੀ ਦੀ ਪੂਰੀ ਕਾਪੀ ਕੀਤੀ ਗਈ ਸੀ ਹੋਲੀਵੁੱਡ ਫਿਲਮ ਦੇ ਵਿੱਚ, ਫਿਲਮ ਤੋਂ ਇੱਕ ਹੋਲੀਵੁੱਡ ਦੇ ਵਿੱਚ ਫਿਲਮ ਸੀਗੀ ਜਿਹਦੇ ਵਿੱਚ ਹੂਬ ਹੂ ਸੇਮ ਸਟੋਰੀ ਜਿਹੜੀ ਸੀਗੀ, ਔਰ ਉਸ ਫਿਲਮ ਨੂੰ ਕਾਪੀ ਕਰਕੇ ਸੱਤੇ ਪੇ ਸੱਤਾ ਫਿਲਮ ਜਿਹੜੀ ਹੈ ਬਣਾਈ ਗਈ ਹੈ। ਕਿਸ਼ੋਰ ਕੁਮਾਰ, ਆਰ ਡੀ ਬਰਮਨ ਔਰ ਸੱਪਨ ਨਾਥ ਦੀ ਆਵਾਜ਼ ਦੇ ਵਿੱਚ ਇਹ ਗੀਤ ਪਿਆਰ ਤੁਮੇ ਕਿਸ ਮੋੜ ਪੇ ਲੈ ਆਇਆ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕਿਉਂ ਨਹੀਂ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: ਆਕਾਸ਼ਵਾਣੀ ਜਲੰਧਰ ਦਿਹਾਤੀ ਪ੍ਰੋਗਰਾਮ ਦੇ ਕੈਯੂਲ ਕੰਪੀਅਰਸ ਲਈ ਅਰਜ਼ੀਆਂ ਦੀ ਮੰਗ ਕਰਦਾ ਹੈ। ਜੇ ਤੁਹਾਡੀ ਆਵਾਜ਼ ਪ੍ਰਸਾਰਣ ਯੋਗ ਹੈ, ਜੇ ਤੁਸੀਂ ਖੇਤੀਬਾੜੀ ਦੀ ਬੁਨਿਆਦੀ ਸਮਝ ਰੱਖਦੇ ਹੋ, ਜੇ ਤੁਹਾਡੀ ਉਮਰ 20-50 ਸਾਲਾਂ। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ।

ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਤੁਸੀਂ ਇੰਜੋਏ ਕਰ ਰਹੇ ਸੀ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਅਤੇ ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਤ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਬਸ ਕੁਝ ਪਲਾਂ ਬਾਅਦ।
1: ਇਸ ਵੇਲੇ 1:40 ਹੋ ਰਹੇ ਨੇ, ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਅਤੇ ਖਬਰਾਂ ਤੋਂ ਬਾਅਦ ਪ੍ਰੋਗਰਾਮ ਫੌਜੀ ਵੀਰਾਂ ਲਈ ਜਾਰੀ ਰਹੇਗਾ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਵਿਵਾਟੈਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਉਹ ਅੱਜ ਪੈਰਿਸ ਵਿੱਚ ਫਰਾਂਸ ਦੇ ਪ੍ਰਮੁੱਖ ਵਪਾਰਕ ਆਗੂਆਂ ਨਾਲ ਉੱਚ ਪੱਧਰੀ ਮੀਟਿੰਗਾਂ ਵੀ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿੱਚ ਪਿੱਛੇ ਨਾ ਰਹਿ ਜਾਏ। ਕਲਕੱਤਾ ਹਾਈ ਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਬਾਗੀ ਵਿਧਾਇਕ ਰਿਤੁਬਰਤ ਬੈਨਰਜੀ ਨੂੰ ਪੱਛਮੀ ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦੇ ਫੈਸਲੇ 'ਤੇ ਕੋਈ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ FIH ਮਹਿਲਾ ਨੇਸ਼ਨਸ ਕੱਪ ਹਾਕੀ ਵਿੱਚ ਭਾਰਤ ਯੂਰਗੁਏ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਵਿਵਾਟੈਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਉਹ ਭਾਰਤ ਦੀ ਤਕਨੀਕੀ ਤਰੱਕੀ ਅਤੇ ਨਵੀਨਤਾ ਨੂੰ ਦੁਨੀਆ ਸਾਹਮਣੇ ਰੱਖਣਗੇ। ਇਹ ਯੂਰਪ ਦਾ ਸਭ ਤੋਂ ਵੱਡਾ ਤਕਨਾਲੋਜੀ ਅਤੇ ਸਟਾਰਟਅਪ ਇਕੱਠ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਸ਼੍ਰੀ ਮੋਦੀ ਇੱਕ ਵਿਸ਼ੇਸ਼ ਸਮਾਗਮ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ

ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ G7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਆਲਮੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਆਲਮੀ ਦੱਖਣ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਇਸ ਦੌਰੇ ਨਾਲ ਭਾਰਤ ਫਰਾਂਸ ਸਬੰਧਾਂ ਨੂੰ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਭਾਰਤ ਫਰਾਂਸ ਆਰਥਿਕ ਅਤੇ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਯਤਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੈਰਿਸ ਵਿੱਚ ਫਰਾਂਸ ਦੇ ਪ੍ਰਮੁੱਖ ਵਪਾਰਕ ਆਗੂਆਂ ਨਾਲ ਉੱਚ ਪੱਧਰੀ ਮੀਟਿੰਗਾਂ ਵਿੱਚ ਵੀ ਹਿੱਸਾ ਲੈਣਗੇ। ਇਹ ਸਾਂਝੇਦਾਰੀ ਭਾਰਤ ਅਤੇ ਫਰਾਂਸ ਵਿਚਕਾਰ ਵੱਧਦੀ ਆਰਥਿਕ ਭਾਈਵਾਲੀ ਨੂੰ ਦਰਸਾਉਂਦੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਇੱਕ ਇਤਿਹਾਸਕ ਜੰਗਬੰਦੀ ਸਮਝੌਤਾ ਲਾਗੂ ਹੋ ਗਿਆ ਹੈ। ਇਸ ਵਿੱਚ ਇੱਕ ਵਿਆਪਕ ਸ਼ਾਂਤੀ ਸਮਝੌਤੇ 'ਤੇ ਗੱਲਬਾਤ ਲਈ 60 ਦਿਨ ਦਾ ਸਮਾਂ ਦਿੱਤਾ ਗਿਆ ਹੈ। ਸਵਿਟਜ਼ਰਲੈਂਡ ਵਿੱਚ ਇੱਕ ਮੀਟਿੰਗ ਤੋਂ ਪਹਿਲਾਂ ਇਲੈਕਟ੍ਰੋਨਿਕ ਤੌਰ 'ਤੇ ਦਸਤਖਤ ਕੀਤੇ ਗਏ 14 ਨੁਕਾਤੀ ਸਮਝੌਤੇ ਵਿੱਚ ਤੁਰੰਤ ਜੰਗਬੰਦੀ ਸ਼ਾਮਲ ਹੈ। ਇਸ ਸਮਝੌਤੇ ਵਿੱਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਢਾਂਚਾ ਤੈਅ ਕੀਤਾ ਗਿਆ ਹੈ। ਸਮਝੌਤੇ ਤਹਿਤ ਅਮਰੀਕਾ ਈਰਾਨੀ ਬੰਦਰਗਾਹਾਂ ਤੋਂ ਆਪਣੀ ਸਮੁੰਦਰੀ ਨਾਕਾਬੰਦੀ ਹਟਾਉਣਾ ਸ਼ੁਰੂ ਕਰੇਗਾ ਅਤੇ ਆਮ ਸਮੁੰਦਰੀ ਆਵਾਜਾਈ ਨੂੰ ਬਹਾਲ ਕਰਨ ਲਈ ਕੰਮ ਕਰੇਗਾ। ਈਰਾਨ 30 ਦਿਨਾਂ ਦੇ ਅੰਦਰ ਹੌਰਮੁਜ਼ ਜਲ ਮਾਰਗ ਰਾਹੀਂ

0: ਇਸ ਸਮਝੌਤੇ ਵਿੱਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਢਾਂਚਾ ਤੈਅ ਕੀਤਾ ਗਿਆ ਹੈ। ਸਮਝੌਤੇ ਤਹਿਤ ਅਮਰੀਕਾ ਈਰਾਨੀ ਬੰਦਰਗਾਹਾਂ ਤੋਂ ਆਪਣੀ ਸਮੁੰਦਰੀ ਨਾਕਾਬੰਦੀ ਹਟਾਉਣਾ ਸ਼ੁਰੂ ਕਰੇਗਾ ਅਤੇ ਆਮ ਸਮੁੰਦਰੀ ਆਵਾਜਾਈ ਨੂੰ ਬਹਾਲ ਕਰਨ ਲਈ ਕੰਮ ਕਰੇਗਾ। ਈਰਾਨ 30 ਦਿਨਾਂ ਦੇ ਅੰਦਰ ਹੌਰਮੁਸ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਲਈ ਸੁਰੱਖਿਅਤ ਆਵਾਜਾਈ ਯਕੀਨੀ ਬਣਾਏਗਾ। ਸਮਝੌਤੇ ਤਹਿਤ ਈਰਾਨ ਪਰਮਾਣੂ ਹਥਿਆਰ ਵਿਕਸਿਤ ਨਹੀਂ ਕਰੇਗਾ। ਸਮਝੌਤੇ ਵਿੱਚ ਈਰਾਨ ਲਈ ਪਾਬੰਦੀਆਂ ਤੋਂ ਰਾਹਤ ਅਤੇ ਆਰਥਿਕ ਪੁਨਰ ਨਿਰਮਾਣ ਵੀ ਸ਼ਾਮਲ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ 'ਤੇ ਨੇ। ਆਪਣੇ ਦੌਰੇ ਦੇ ਪਹਿਲੇ ਦਿਨ ਉਹ ਇੰਦੌਰ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਉਹਨਾਂ ਦਾ ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਅਤੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਸਵਾਗਤ ਕੀਤਾ। ਇੰਦੌਰ ਤੋਂ ਰਾਸ਼ਟਰਪਤੀ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਵੱਲੋਂ ਆਯੋਜਿਤ ਆਤਮਿਕ ਜਾਗਰਤੀ ਰਾਹੀਂ ਆਦਿਵਾਸੀ ਭਾਈਚਾਰਿਆਂ ਦਾ ਸ਼ਕਤੀਕਰਨ ਵਿਸ਼ੇ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬੈਤੂਲ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇਹ ਕਾਨਫਰੰਸ ਨਾ ਸਿਰਫ ਇਲਾਕੇ ਲਈ ਸਗੋਂ ਪੂਰੇ ਦੇਸ਼ ਅਤੇ ਸਮਾਜ ਲਈ ਮਹੱਤਵਪੂਰਨ ਹੈ। ਉਹਨਾਂ ਬ੍ਰਹਮ ਕੁਮਾਰੀ ਵੱਲੋਂ ਕੀਤੀ ਗਈ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦੇਸ਼ ਦੇ ਵਿਕਾਸ ਵਿੱਚ ਆਦਿਵਾਸੀ ਭਾਈਚਾਰਿਆਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣ ਵਿੱਚ ਮਦਦ ਕਰੇਗੀ। ਰਾਸ਼ਟਰਪਤੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿੱਚ ਪਿੱਛੇ ਨਾ ਰਹਿ ਜਾਏ।
1: 2047 विकसित भारत बनाने के लिए हम सोचे हैं। पूर्वतन प्रधानमंत्री अटल बिहारी वाजपेयी कहते थे, ये देश एक जमीन का टुकड़ा नहीं है, जीता जागता राष्ट्र पुरुष है। राष्ट्र पुरुष का प्रत्येक अंग हिमालय से लेकर के कन्याकुमारी तक अक्षत होना चाहिए, क्षति नहीं होना चाहिए। ऐसे ही ये भारत में रहने वाले जनता, कोई भी समाज पीछे ना रह जाए।
0: ਉਹਨਾਂ ਕਿਹਾ ਕਿ ਸਮਾਜ ਆਦਿਵਾਸੀ ਭਾਈਚਾਰਿਆਂ ਤੋਂ ਚੁਗਿਰਦਾ ਸੰਭਾਲ ਅਤੇ ਕੁਦਰਤ ਨਾਲ ਇੱਕ ਸੁਰਤਾ ਵਿੱਚ ਰਹਿਣ ਬਾਰੇ ਸਿੱਖ ਸਕਦਾ ਹੈ। ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਰਥਿੰਦਰ ਬੋਸ ਵੱਲੋਂ ਬਾਗੀ ਤ੍ਰਿਣਮੂਲ ਕਾਂਗਰਸ ਵਿਧਾਇਕ ਰਿਤਬ੍ਰਤ ਬੈਨਰਜੀ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦੇ ਫੈਸਲੇ 'ਤੇ ਕੋਈ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਕ੍ਰਿਸ਼ਨਾ ਰਾਓ ਦੇ ਬੈਂਚ ਨੇ TMC ਵਿਧਾਇਕ ਸ਼ੋਭਨ ਦੇਵ ਚਟੋਪਾਧਿਆਇ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤਾ। ਸ਼੍ਰੀ ਚਟੋਪਾਧਿਆਇ ਨੇ ਵਿਰੋਧੀ ਧਿਰ ਦੇ ਨੇਤਾ ਲਈ ਉਹਨਾਂ ਦੀ ਨਾਮਜ਼ਦਗੀ ਰੱਦ ਕਰਨ ਅਤੇ ਰਿਤਬ੍ਰਤ ਬੈਨਰਜੀ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਪ੍ਰਤੀਵਾਦੀਆਂ ਨੂੰ 3 ਹਫ਼ਤਿਆਂ ਅੰਦਰ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ, ਜਦਕਿ ਪਟੀਸ਼ਨਕਰਤਾ ਨੂੰ ਜਵਾਬ ਦਾਇਰ ਕਰਨ ਲਈ 2 ਹਫ਼ਤੇ ਹੋਰ ਦਿੱਤੇ ਨੇ। ਮਾਮਲੇ ਦੀ ਅਗਲੀ ਸੁਣਵਾਈ 28 ਜੁਲਾਈ ਨੂੰ ਹੋਏਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARRNU ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਕੀਤੀਆਂ ਨੇ। ਆਕਾਸ਼ਵਾਣੀ ਖਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ ਵਿੱਚ ਮੁੱਖ ਖੇਤਰਾਂ ਵਿੱਚ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਨਕਸਲਵਾਦ ਦੇ ਖਾਤਮੇ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਵਿਕਾਸ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਇੱਕ ਰਿਪੋਰਟ।
2: ਨਰਿੰਦਰ ਮੋਦੀ ਸਰਕਾਰ ਦੀ ਤਾਲਮੇਲ ਵਾਲੀ ਬਹੁਪੱਖੀ ਰਣਨੀਤੀ, ਕੈਲੀਬ੍ਰੇਟਿਡ ਸੁਰੱਖਿਆ ਕਾਰਜਾਂ, ਨਕਸਲਵਾਦ ਦੇ ਮਾਲੀ ਵਸੀਲਿਆਂ ਨੂੰ ਰੋਕਣ ਅਤੇ ਤੇਜ਼ ਵਿਕਾਸ ਦੀਆਂ ਕਾਰਵਾਈਆਂ ਦੇ ਸੁਮੇਲ ਦੇ ਨਤੀਜੇ ਵਜੋਂ ਦੇਸ਼ ਨਕਸਲਵਾਦ ਤੇ ਮਾਓਵਾਦੀ ਦਹਿਸ਼ਤ ਤੋਂ ਮੁਕਤ ਹੋ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਕਾਇਦਾ ਤੌਰ ਤੇ ਐਲਾਨ ਕੀਤਾ ਸੀ ਕਿ 31 ਮਾਰਚ 2026 ਤੱਕ ਪੂਰੇ ਦੇਸ਼ ਵਿੱਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਏਗਾ ਤੇ ਇਹ ਵਾਅਦਾ ਹੁਣ ਪੂਰਾ ਹੋ ਗਿਆ ਹੈ। ਛੱਤੀਸਗੜ੍ਹ ਦੇ ਬਸਤਰ ਦੇ ਇੱਕ ਨਿਵਾਸੀ ਨੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਨੇ ਦੇਸ਼ ਨੂੰ ਨਕਸਲਵਾਦ ਤੋਂ ਮੁਕਤ ਕਰਨ ਦੇ ਆਪਣੇ ਵਾਅਦੇ ਨੂੰ ਨਿਭਾਇਆ ਹੈ।
3: ਉਨ੍ਹਾਂ ਜੋ ਪ੍ਰੋਮਿਸ ਕੀਆ ਵੋ ਪੂਰਾ ਕਰਕੇ ਦਿਖਾਇਆ। ਤੋ ਮੋਦੀ ਸਰਕਾਰ ਕੋ, ਅਮਿਤ ਸ਼ਾਹ ਜੀ ਕੋ, ਵਿਜੇ ਸ਼ਰਮਾ ਜੀ ਕੋ ਮੈਂ ਹਿਰਦੇ ਸੇ ਧੰਨਵਾਦ ਦੇਤਾ ਹੂੰ।
2: ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਨਿਵਾਸੀ ਤੇਂਬੂ ਰਾਓ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ, ਨਕਸਲਵਾਦ ਹੌਲੀ ਹੌਲੀ ਖਤਮ ਹੋ ਗਿਆ ਅਤੇ ਲੋਕ ਸ਼ਾਂਤੀ ਤੇ ਸਦਭਾਵਨਾ ਨਾਲ ਰਹਿ ਰਹੇ ਨੇ।
4: ਹਮਾਰਾ ਖੇਤਰ ਪੂਰੀ ਤਰ੍ਹਾਂ ਸੇ ਨਕਸਲਵਾਦ ਕੇ ਜ਼ਬਤ ਮੇਂ ਥਾ। ਹਮ ਲੋਗ ਕੋ ਦਿਨ ਮੇਂ ਵੀ ਨਿਕਲਨੇ ਕੇ ਲੀਏ ਡਰ ਲਗਤਾ ਥਾ। 2014 ਕੇ ਬਾਅਦ ਜਬ ਸੇ ਮੋਦੀ ਸਰਕਾਰ ਬਣਾ ਹੈ, ਤਬ ਸੇ ਧੀਰੇ ਧੀਰੇ ਕਰਕੇ ਅਬ ਉਗਰਵਾਦ ਸਮਾਪਤ समाप्त हो गया है और आज हम लोग अमन चैन और बढ़िया से जीवन यापन कर रहे हैं। बाकी गांव का विकास हो रहा है धीरे धीरे, रोड सड़क बन गया है, काफी अच्छा है। अभी
2: आज नक्सल मुक्त भारत की कहानी दहाके आदि हिंसा दौरान लोकतंत्र विकास संविधान दी जीत का प्रमाण है। ब्यूरो रिपोर्ट नाल मैं सरबजीत कौर, आकाशवाणी खबर जलंधर।

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 4 ਪੁਰਸ਼ ਅਤੇ 3 ਔਰਤਾਂ ਸ਼ਾਮਲ ਨੇ। ਪੁਲਿਸ ਨੇ ਦੱਸਿਆ ਕਿ ਹਾਦਸਾ ਰਾਤੀ 2 ਵਜੇ ਦੇ ਕਰੀਬ ਵਾਪਰਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਦਾ ਵਾਹਨ 'ਤੇ ਕੰਟਰੋਲ ਨਹੀਂ ਰਿਹਾ ਅਤੇ ਇਹ ਖੱਡ ਵਿੱਚ ਡਿੱਗ ਪਿਆ। ਪੁਲਿਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਸਾਰੀਆਂ ਲਾਸ਼ਾਂ ਖੱਡ ਵਿੱਚੋਂ ਕੱਢ ਲਈਆਂ ਗਈਆਂ ਨੇ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੇ ਸਕਲਾਨੀ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਚੰਬਾ ਦੇ ਸਰਕਾਰੀ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ। ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਤਰਨ ਤਾਰਨ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਚਕੂਲਾ ਵਿੱਚ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। FIH ਮਹਿਲਾ ਨੈਸ਼ਨਸ ਕੱਪ ਹਾਕੀ ਵਿੱਚ ਅੱਜ ਨਿਊਜ਼ੀਲੈਂਡ ਵਿੱਚ ਭਾਰਤ ਨੇ ਉਰਗੁਏ ਨੂੰ 3-2 ਨਾਲ ਹਰਾ ਦਿੱਤਾ ਹੈ। ਭਾਰਤ ਲਈ ਦੀਪਿਕਾ ਨੇ 2 ਅਤੇ ਦੀਪਿਕਾ ਸੋਰੇਂਗ ਨੇ 1 ਗੋਲ ਕੀਤਾ। ਭਾਰਤ ਨੇ ਪੂਲ ਏ ਵਿੱਚ ਸਿਖਰ 'ਤੇ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ 20 ਜੂਨ ਨੂੰ ਚਿਲੀ ਅਤੇ ਕੋਰੀਆ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਏਗਾ। ਫੀਫਾ ਵਿਸ਼ਵ ਕੱਪ 2026 ਵਿੱਚ ਅੱਜ ਸਵੇਰੇ ਕੋਲੰਬੀਆ ਨੇ ਉਜ਼ਬੇਕਿਸਤਾਨ ਨੂੰ 3-1 ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਗਾਨਾ ਨੇ ਪਨਾਮਾ 'ਤੇ 1-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੌਰਾਨ ਇੰਗਲੈਂਡ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੁਰੇਸ਼ੀਆ ਖਿਲਾਫ 4-2 ਦੀ ਜਿੱਤ ਨਾਲ ਕੀਤੀ ਹੈ। ਕਪਤਾਨ ਹੈਰੀ ਕੇਨ ਨੇ ਪੈਨਲਟੀ ਸਮੇਤ 2 ਗੋਲ ਕੀਤੇ। ਅੱਜ ਰਾਤੀ ਗਰੁੱਪ ਏ ਵਿੱਚ ਚੈੱਕ ਗਣਰਾਜ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਏਗਾ। ਦੂਜੇ ਮੈਚ ਵਿੱਚ ਮੈਕਸੀਕੋ ਅਤੇ ਦੱਖਣੀ ਕੋਰੀਆ ਆਹਮੋ ਸਾਹਮਣੇ ਹੋਣਗੇ। ਅੰਤ ਵਿੱਚ 94 ਖਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨਾਲ ਵੀਵਾਟੈਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿੱਚ ਪਿੱਛੇ ਨਾ ਰਹਿ ਜਾਏ। ਕਲਕੱਤਾ ਹਾਈਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਬਾਗੀ ਵਿਧਾਇਕ ਰਿਤਬ੍ਰਤ ਬੈਨਰਜੀ ਨੂੰ ਪੱਛਮੀ ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨਿਯੁਕਤ ਕਰਨ ਦੇ ਫੈਸਲੇ 'ਤੇ ਕੋਈ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਤੇ FIH ਮਹਿਲਾ ਨੈਸ਼ਨਸ ਕੱਪ ਹਾਕੀ ਵਿੱਚ ਭਾਰਤ ਉਰਗੁਏ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਜੀ ਦੋਸਤੋ, ਖਬਰਾਂ ਤੋਂ ਬਾਅਦ ਕੰਟੀਨਿਊ ਕਰਦੇ ਹਾਂ ਜੀ ਪ੍ਰੋਗਰਾਮ ਮਿਡਡੇ ਮੈਲੋਡੀਜ਼ ਐਂਡ ਲਤਾ ਮੰਗੇਸ਼ਕਰ ਦਾ ਇੱਕ ਹੋਰ ਗੀਤ ਦਿਲਬਰ ਦਿਲ ਸੇ ਪਿਆਰ ਹੈ ਔਰ ਵੋ ਦਿਲਬਰ ਕਿਤਨਾ ਪਿਆਰਾ ਹੈ ਯੇ ਤੋ ਹਮ ਇਸ ਗੀਤ ਮੇ ਸੁਣ ਲੇਂਗੇ ਔਰ ਮਹਿਸੂਸ ਕਰੇਂਗੇ ਕਿ ਵਾਕਈ ਮੇ ਸੱਚੀ ਮੇ ਜਿਤਨੇ ਪਿਆਰੇ ਯੇ ਗੀਤ ਹੈ ਉਤਨੇ ਹੀ ਪਿਆਰੇ ਹੋਤੇ ਹੈ ਹਮਾਰੇ ਪ੍ਰੋਗਰਾਮ।

ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਜ਼ਿੰਦਗੀ ਦੇ ਇਸ ਰੁਝੇਵਿਆਂ ਭਰੇ ਸਫ਼ਰ ਵਿੱਚ ਤੁਹਾਡਾ ਸਵਾਗਤ ਹੈ, ਕਿਉਂਕਿ ਤੁਸੀਂ ਆਪਣਾ ਫੇਵਰੇਟ ਸ਼ੋਅ ਜਿਹੜਾ ਸੁਣ ਰਹੇ ਹੋ, ਦਿਲ ਆਜ ਸ਼ਾਇਰ ਹੈ, FM ਬੈਂਡ 102.7 ਮੈਗਾਹਰਟਸ 'ਤੇ, ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਅਤੇ ਮੈਂ ਤੁਹਾਡਾ ਆਪਣਾ ਦੋਸਤ ਅਤੇ ਹੋਸਟ ਯਾਨੀ ਕਿ RJ ਜ਼ੋਰਾਵਰ ਸਿੰਘ ਲੈ ਕੇ ਹਾਜ਼ਰ ਹਾਂ ਤੁਹਾਡਾ ਸ਼ੋਅ, ਜਿਹਨੂੰ ਤੁਸੀਂ ਬੜੇ ਪਿਆਰ ਦੇ ਨਾਲ, ਅਦਬ ਦੇ ਨਾਲ ਸੁਣਦੇ ਹੋ, ਅਤੇ ਆਪਣੇ ਪਿਆਰੇ ਪਿਆਰੇ ਸੁਨੇਹੇ ਔਰ ਸੁਨੇਹਿਆਂ ਤੋਂ ਵੱਧ ਕੇ ਸ਼ੇਰੋ ਸ਼ਾਇਰੀ, ਆਪਣੇ ਦਿਲ ਦੇ ਜਜ਼ਬਾਤ ਸਾਨੂੰ ਫੋਨ ਨੰਬਰ 9855101027 'ਤੇ ਭੇਜਦੇ ਹੋ, ਅਤੇ ਬੜੀ ਬੇਸਬਰੀ ਦੇ ਨਾਲ ਸਾਨੂੰ ਤੁਹਾਡਾ ਇੰਤਜ਼ਾਰ ਇਹ ਰਹਿੰਦਾ ਹੈ ਕਿ ਕਦੋਂ ਤੁਸੀਂ ਆਪਣੇ ਸੁਨੇਹਿਆਂ ਨੂੰ ਸਾਡੇ ਤੱਕ ਪਹੁੰਚਦਾ ਕਰੋਗੇ, ਅਤੇ ਅਸੀਂ ਰਲ ਮਿਲ ਕੇ ਤੁਹਾਡੇ ਸੁਨੇਹੇ, ਤੁਹਾਡੇ ਦਿਲ ਦੇ ਜਜ਼ਬਾਤ ਆਪਸ ਦੇ ਵਿੱਚ ਸ਼ੇਅਰ ਕਰਾਂਗੇ। ਸੋ ਦੋਸਤੋ, ਜ਼ਿੰਦਗੀ ਦੇ ਇਸ ਰੁਝੇਵਿਆਂ ਭਰੇ ਸਫ਼ਰ ਵਿੱਚ ਕਈ ਵਾਰ ਅਸੀਂ ਬਹੁਤ ਕੁਝ ਮਹਿਸੂਸ ਕਰਦੇ ਹਾਂ ਪਰ ਬਿਆਨ ਨਹੀਂ ਕਰ ਪਾਉਂਦੇ। ਕਦੇ ਕੋਈ ਯਾਦ ਦਿਲ ਦੇ ਦਰਵਾਜ਼ੇ 'ਤੇ ਦਸਤਕ ਦਿੰਦੀ ਹੈ, ਕਦੇ ਕਿਸੇ ਆਪਣੇ ਦੀ ਮੁਸਕਾਨ ਮਨ ਨੂੰ ਰੋਸ਼ਨ ਕਰ ਜਾਂਦੀ ਹੈ, ਅਤੇ ਕਦੇ ਕਿਸੇ ਦੀ ਕਮੀ ਅੱਖਾਂ ਨੂੰ ਨਮ ਕਰ ਜਾਂਦੀ ਹੈ। ਇਹਨਾਂ ਹੀ ਜਜ਼ਬਾਤਾਂ ਨੂੰ ਸ਼ਬਦਾਂ ਦੀ ਚਾਦਰ ਵਿੱਚ ਲਪੇਟ ਕੇ ਗਜ਼ਲ

ਨਜ਼ਮਾਂ ਅਤੇ ਸ਼ਾਇਰੀ ਦੇ ਰੂਪ ਵਿੱਚ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਦਿਲ, ਸਾਡੀਆਂ ਭਾਵਨਾਵਾਂ ਹਮੇਸ਼ਾ ਤਿਆਰ ਰਹਿੰਦੀਆਂ ਨੇ। ਤੁਹਾਡਾ ਆਪਣਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ, ਤੁਸੀਂ ਸੁਣ ਰਹੇ ਹੋ। ਦੋਸਤੋ, ਸ਼ਾਇਰੀ ਸਿਰਫ ਸ਼ਬਦਾਂ ਦਾ ਮੇਲ ਨਹੀਂ ਹੁੰਦੀ, ਇਹ ਦਿਲ ਦੀ ਉਹ ਆਵਾਜ਼ ਹੈ ਜੋ ਸਿੱਧੀ ਰੂਹ ਤੱਕ ਪਹੁੰਚਦੀ ਹੈ। ਇੱਕ ਸ਼ੇਅਰ ਕਈ ਵਾਰ ਉਹ ਗੱਲ ਕਹਿ ਜਾਂਦਾ ਹੈ ਜੋ ਸੈਂਕੜੇ ਵਾਰ ਨਹੀਂ ਕਹੀ ਜਾ ਸਕਦੀ। ਅੱਜ ਦੀ ਇਹ ਮਹਿਫਿਲ ਤੁਹਾਡੇ ਨਾਮ ਹੈ। ਅੱਜ ਤੁਸੀਂ ਸਾਨੂੰ ਆਪਣੇ ਸੁਨੇਹੇ ਭੇਜ ਸਕਦੇ ਹੋ ਅਤੇ ਦੱਸ ਸਕਦੇ ਹੋ ਕਿ ਤੁਸੀਂ ਕਿਸ ਵਿਸ਼ੇ 'ਤੇ ਗਜ਼ਲ ਸੁਣਨਾ ਚਾਹੁੰਦੇ ਹੋ। ਸੋ ਅੱਜ ਦਾ ਵੈਸੇ ਮੈਂ ਤੁਹਾਨੂੰ ਇੱਕ ਵਿਸ਼ਾ ਦੱਸ ਦਿਆਂ, ਉਹ ਵਿਸ਼ਾ ਹੈ ਇਸ਼ਕ, ਰੀਅਲ ਇਸ਼ਕ, ਮੁਹੱਬਤ। ਅਤੇ ਅੱਜ ਤੁਸੀਂ ਮੁਹੱਬਤ 'ਤੇ, ਇਸ਼ਕ 'ਤੇ, ਪਿਆਰ 'ਤੇ ਸਾਨੂੰ ਸ਼ੇਰੋ ਸ਼ਾਇਰੀ ਭੇਜ ਸਕਦੇ ਹੋ, ਸਾਨੂੰ ਗਜ਼ਲਾਂ ਭੇਜ ਸਕਦੇ ਹੋ। ਅਤੇ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਕਿ ਜਿਹੜੇ ਤੁਸੀਂ ਸ਼ੇਰ ਸਾਨੂੰ ਭੇਜੋਗੇ, ਉਹਨਾਂ ਸ਼ੇਰਾਂ ਦੇ ਥੱਲੇ ਉਹਨਾਂ ਦਾ ਨਾਮ ਜ਼ਰੂਰ ਲਿਖਿਆ ਹੋਵੇ ਜਿਨ੍ਹਾਂ ਦੇ ਉਹ ਸ਼ੇਰ ਨੇ। ਅਤੇ ਜੇ ਆਪ ਤੁਸੀਂ ਲਿਖ ਸਕੋ, ਆਪਣੀ ਤੁਹਾਡੀ ਕੋਈ ਕਾਰਡ ਹੈ ਤਾਂ ਉਹ ਵੀ ਤੁਸੀਂ ਜ਼ਰੂਰ ਆਪਣਾ ਨਾਮ ਲਿਖ ਕੇ ਭੇਜੋ। ਚਾਹੇ ਉਹ ਮੁਹੱਬਤ ਹੋਵੇ, ਦੋਸਤੀ ਹੋਵੇ, ਮਾਂ ਦਾ ਪਿਆਰ ਹੋਵੇ, ਬੇਫਿਕਰੀ ਹੋਵੇ, ਜ਼ਿੰਦਗੀ ਦੀ ਕੋਈ ਸਿੱਖ ਹੋਵੇ ਜਾਂ ਕੋਈ ਖਾਸ ਯਾਦ, ਤੁਹਾਡਾ ਹਰ ਜਜ਼ਬਾ ਇਹ ਮਹਿਫਲ ਦਾ ਹਿੱਸਾ ਬਣੇਗਾ। ਅੱਜ ਦੀ ਮਹਿਫਲ ਦੀ ਸ਼ੁਰੂਆਤ ਕੁਝ ਲਾਈਨਾਂ ਨਾਲ ਕਰਦੇ ਹਾਂ। ਸ਼ਬਦ ਜਦੋਂ ਦਿਲ ਤੋਂ ਨਿਕਲਦੇ ਨੇ ਤਾਂ ਗਜ਼ਲ ਬਣ ਜਾਂਦੇ ਨੇ। ਸ਼ਬਦ ਜਦੋਂ ਦਿਲ ਤੋਂ ਨਿਕਲਦੇ ਨੇ ਤਾਂ ਗਜ਼ਲ ਬਣ ਜਾਂਦੇ ਨੇ, ਅਤੇ ਜਦੋਂ ਕਿਸੇ ਹੋਰ ਦੇ ਦਿਲ ਤੱਕ ਪਹੁੰਚ ਜਾਣ ਤਾਂ ਅਮਰ ਹੋ ਜਾਂਦੇ ਨੇ। ਕੁਝ ਖੁਆਬ ਅੱਖਾਂ ਵਿੱਚ ਰਹਿ ਜਾਂਦੇ ਨੇ, ਕੁਝ ਯਾਦਾਂ ਦਿਲ ਵਿੱਚ ਵਸ ਜਾਂਦੀਆਂ ਨੇ, ਅਤੇ ਕੁਝ ਅਹਿਸਾਸ ਐਸੇ ਹੁੰਦੇ ਨੇ ਜੋ ਸ਼ਾਇਰੀ ਬਣ ਕੇ ਸਦਾ ਲਈ ਜਿਉਂਦੇ ਰਹਿੰਦੇ ਨੇ। ਸੋ ਆਓ ਦੋਸਤੋ, ਚਿੰਤਾਵਾਂ ਨੂੰ ਕੁਝ ਪਲਾਂ ਲਈ ਪਾਸੇ ਰੱਖਦੇ ਹਾਂ, ਜ਼ਿੰਦਗੀ ਦੀ ਭੱਜ ਦੌੜ ਤੋਂ ਥੋੜ੍ਹਾ ਜਿਹਾ ਵਿਰਾਮ ਲਈਏ ਅਤੇ ਸ਼ਬਦਾਂ, ਅਹਿਸਾਸਾਂ ਅਤੇ ਸੁਰਾਂ ਦੀ ਇਸ ਮਹਿਫਿਲ ਵਿੱਚ ਸ਼ਾਮਲ ਹੋ ਜਾਈਏ। ਮੈਂ ਹਾਂ ਤੁਹਾਡਾ ਆਪਣਾ ਮੇਜ਼ਬਾਨ ਆਰਜੀ ਜ਼ੋਰਾਵਰ ਸਿੰਘ, ਅਤੇ ਤੁਸੀਂ ਆਪਣਾ ਇਹ ਖੂਬਸੂਰਤ ਸ਼ੋਅ ਦਿਲ ਅੱਜ ਸ਼ਾਇਰ ਸੁਣ ਰਹੇ ਹੋ। ਨਜ਼ਮਾਂ ਅਤੇ ਖੂਬਸੂਰਤ ਜਜ਼ਬਾਤਾਂ ਦੇ ਨਾਲ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਮਹਿਫਿਲ।

ਕੰਮ ਕੀਤਾ ਜਾਵੇ, ਪਿਆਰ ਕੀਤਾ ਜਾਵੇ, ਕੰਮ ਕੀਤਾ ਜਾਵੇ ਤਾਂ ਇਬਾਦਤ ਹੀ ਬਣ ਜਾਂਦਾ। ਕਿਆ ਬਾਤ ਹੈ, ਜੀਣੇ ਦੀ ਵਜ੍ਹਾ ਬਣ ਜਾਂਦਾ ਹੈ। ਕਿਰਨ ਨਰੂਲਾ ਜੀ, ਗ੍ਰੀਨ ਪਾਰਕ ਕਪੂਰਥਲਾ, ਧੰਨਵਾਦ ਸਾਹਿਬ। ਹਮਾਰੀ ਤਰਫ ਸੇ ਵੀ ਧੰਨਵਾਦ। ਆਪਕਾ ਹਮ ਖੂਬਸੂਰਤ ਜਬ ਵੀ ਮੈਸੇਜ ਪੜ੍ਹਤੇ ਹੈ ਤੋ ਹਮਾਰਾ ਦਿਲ ਬਾਗੋ ਬਾਗ ਹੋ ਜਾਤਾ ਹੈ। ਤੋ ਆਜ ਆਪਨੇ ਆਪਣੇ ਇਸ ਮੈਸੇਜ ਮੇਂ ਵੀ ਗੁਲਾਬੋਂ ਕਾ ਬਾਗ ਲਗਾ ਦਿਆ ਹੈ। ਬਹੁਤ ਬਹੁਤ ਸ਼ੁਕਰੀਆ। ਸੋ ਅਗਲਾ ਮੈਸੇਜ ਜਿਹੜਾ ਹੈ ਭੇਜਿਆ ਜੀ ਪਾਲੀ ਜੀ। ਸੋ ਲਓ ਜੀ, ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਕਿਰਨ ਨਰੂਲਾ ਜੀ ਨੇ ਸਾਨੂੰ ਥੈਂਕ ਯੂ ਸੋ ਮੱਚ ਦਾ ਵੀ ਮੈਸੇਜ ਭੇਜ ਦਿੱਤਾ, ਬੜਾ ਖੂਬਸੂਰਤ। ਸੋ ਅਗਲਾ ਮੈਸੇਜ ਪਾਲੀ ਜੀ। ਸੋ ਪਾਲੀ ਜੀ ਲਿਖਦੇ ਨੇ ਕਿ ਨਾ ਰੰਗ, ਨਾ ਜ਼ਾਤ, ਨਾ ਨਸਲ, ਨਾ ਔਕਾਤ ਦੀਆਂ ਗੱਲਾਂ ਨੇ, ਇਹ ਤਾਂ ਬਸ ਸੋਹਣੇ ਯਾਰ ਦੀਆਂ ਗੱਲਾਂ ਨੇ। ਮੁਹੱਬਤ ਜਿਸਮ ਨਹੀਂ, ਜਿਸਮਾਂ ਤੋਂ ਪਾਰ ਦੀਆਂ ਗੱਲਾਂ ਨੇ। ਹੋਏ ਹੋਏ ਹੋਏ, ਕਿਆ ਬਾਤ ਹੈ ਪਾਲੀ ਸਾਹਿਬ। ਵਾਕਈ ਕਮਾਲ ਦੀ ਗੱਲ ਹੈ ਜੀ, ਮੁਹੱਬਤ ਜਿਹੜੀ ਆ ਉਹ ਜਿਸਮ ਤੱਕ ਸੀਮਤ ਨਹੀਂ ਰਹਿੰਦੀ, ਮੁਹੱਬਤ ਜਿਹੜੀ ਆ ਉਹ ਜਿਸਮਾਂ ਤੋਂ ਪਾਰ ਦੀਆਂ ਗੱਲਾਂ ਨੇ। ਬਿਲਕੁਲ ਸਹੀ। ਸੋ ਅਗਲਾ ਮੈਸੇਜ ਸਾਨੂੰ ਭੇਜਦੇ ਨੇ ਲੋਹਾ ਬਾਜ਼ਾਰ ਮਲੇਰਕੋਟਲਾ ਰਾਕੇਸ਼ ਕੁਮਾਰ। ਨਿਕਲ ਆਏ ਨੇ ਆਸੂ ਜਦੋਂ ਮੁਲਾਕਾਤ ਨਹੀਂ ਹੁੰਦੀ, ਨਿਕਲ ਆਉਂਦੇ ਨੇ ਆਸੂ ਜਦੋਂ ਮੁਲਾਕਾਤ ਨਹੀਂ ਹੁੰਦੀ, ਟੁੱਟ ਜਾਂਦਾ ਹੈ ਦਿਲ ਜਦੋਂ ਗੱਲ ਨਹੀਂ ਹੁੰਦੀ। ਹਾਏ, ਸਹੀ ਗੱਲ ਹੈ। ਤੇਰੀ ਜਾਨ ਦੀ ਕਸਮ ਮੇਰੀ ਜਾਨ, ਤੂੰ ਯਾਦ ਨਾ ਆਏ ਐਸੀ ਕੋਈ ਰਾਤ ਨਹੀਂ ਹੁੰਦੀ। ਓਏ ਹੋਏ ਹੋਏ, ਕਿਆ ਬਾਤ ਹੈ, ਕਿਆ ਬਾਤ। ਵਾਕਈ ਜੀ ਇੱਦਾਂ ਹੀ ਹੁੰਦਾ। ਸੋ ਅਗਲਾ ਮੈਸੇਜ ਸਾਨੂੰ ਭੇਜਦੇ ਨੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦਿਲ ਅੱਜ ਸ਼ਾਇਰ ਹੈ ਵਿੱਚ। ਜ਼ੋਰਾਵਰ ਸਿੰਘ ਜੀ, ਬਲਵਿੰਦਰ ਸਰਾਂ, ਪਿੰਡ ਮੌਰ ਜੰਡਾ, ਸਿੱਖਾਂ, ਹਨੂਮਾਨਗੜ੍ਹ। ਬਸ ਤੂੰ ਇਤਨੀ ਸੀ ਮੁਹੱਬਤ ਨਿਭਾ ਦੇ, ਬਸ ਤੂੰ ਇਤਨੀ ਸੀ ਮੁਹੱਬਤ ਨਿਭਾ ਦੇ ਕਿ ਜਬ ਵੀ ਮੈਂ ਰੂਠੂੰ ਤਾਂ ਤੂੰ ਮੁਝੇ ਮਨਾ ਲੇ। ਰੁੱਠਣਾ ਅਤੇ ਮਨਾਉਣਾ ਇਹ ਬੜਾ ਜ਼ਰੂਰੀ ਹੈ ਜੀ, ਜਦੋਂ ਤੁਹਾਨੂੰ ਕਿਸੇ ਨਾਲ ਇਸ਼ਕ ਹੋ ਜਾਏ। ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ, ਚੀਜ਼ਾਂ ਨਹੀਂ ਅਹਿਸਾਸ ਹੁੰਦੇ ਨੇ। ਸੋ ਅਗਲਾ ਮੈਸੇਜ ਸਾਨੂੰ ਭੇਜਦੇ ਨੇ, ਲਿਖਦੇ ਨੇ, ਹਿੰਦੀ ਵਿੱਚ ਮੈਸੇਜ ਹੈ, ਤੁਮਹਾਰੀ ਰਾਹ ਮੇਂ ਮਿੱਟੀ ਕੇ ਘਰ ਨਹੀਂ ਆਤੇ, ਇਸੀ ਲਈ ਤੋ ਤੁਮੇ ਹਮ ਨਜ਼ਰ ਨਹੀਂ ਆਤੇ। ਵਾਹ ਵਾਹ, ਮੁਹੱਬਤੋਂ ਕੇ ਦਿਨੋਂ ਕੀ ਯਹੀ ਖਰਾਬੀ ਹੈ, ਮੁਹੱਬਤੋਂ ਕੇ ਦਿਨੋਂ ਕੀ ਯਹੀ ਖਰਾਬੀ ਹੈ, ਇਹ ਰੂਠ ਜਾਏ ਤੋ ਫਿਰ ਲੌਟ ਕਰ ਨਹੀਂ ਆਤੇ, ਖੁਸ਼ੀ ਕੀ ਆਂਖ ਮੇਂ ਆਂਸੂ ਕੀ ਵੀ ਜਗ੍ਹਾ ਰੱਖਣਾ, ਬੁਰੇ ਜ਼ਮਾਨੇ ਕਭੀ ਪੂਛ ਕਰ ਨਹੀਂ ਆਤੇ। ਵਸੀਮ ਬਰੇਲਵੀ ਲਿਖਦੇ ਨੇ ਕਿ ਗੁੱਡ ਆਫਟਰਨੂਨ ਜ਼ੋਰਾਵਰ ਵੀਰ ਜੀ, ਗੁੱਡ ਆਫਟਰਨੂਨ ਜੀ। ਕੁਲਵਿੰਦਰ ਟੇਲਰ, ਟੇਲਰ ਸਾਹਿਬ ਆਏ ਨੇ। ਵੀ ਪੀ ਓ ਕੰਡੋਲਾ ਨੀਅਰ ਆਦਮਪੁਰ। ਆਦਮਪੁਰ, ਕਿਆ ਬਾਤ ਹੈ, ਏਅਰਪੋਰਟ ਦੇ ਨੇੜੇ ਬੋਲ ਰਹੇ ਨੇ ਜਨਾਬ। ਸੋ ਅਗਲਾ ਮੈਸੇਜ ਇਹ ਲਿਖਦੇ ਨੇ, ਬਹੁਤ ਖਬਰਾਂ ਮਿਲੀਆਂ ਉਸ ਬੇਖਬਰ ਦੀਆਂ ਜੋ ਹਰ ਪਹਿਰ ਮੇਰੀ ਖਬਰ ਰੱਖਦਾ ਸੀ। ਹਾਏ ਹਾਏ ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ। ਇਹ ਵੀ ਨਾ ਬੜਾ ਇੰਟਰਸਟਿੰਗ ਜਿਹਾ ਪਲ ਹੁੰਦਾ ਕਿ ਜਦੋਂ ਕੋਈ ਤੁਹਾਡੀ ਖਬਰ ਰੱਖ ਰਿਹਾ ਹੋਵੇ ਅਤੇ ਉਹਦੀਆਂ ਖਬਰਾਂ ਮਿਲ ਜਾਣ। ਬਹੁਤ ਖਬਰਾਂ ਮਿਲੀਆਂ ਉਸ ਬੇਖਬਰ ਦੀਆਂ ਜੋ ਹਰ ਪਹਿਰ ਮੇਰੀ ਖਬਰ ਰੱਖਦਾ ਸੀ, ਸ਼ਾਇਦ ਉਸ ਲਈ ਮੈਂ ਖਿਡੌਣਾ ਜਾਂ ਬੱਚਾ ਹੋਵਾਂ, ਮੇਰੇ ਟੁੱਟਣ ਜਾਂ ਰੁੱਸਣ ਦਾ ਜੋ ਡਰ ਰੱਖਦਾ ਸੀ, ਮੇਰਾ ਜਨਮਦਿਨ ਮਨਾਉਂਦਾ ਸੀ, ਉਹ ਬੜੇ ਚਾਵਾਂ ਨਾਲ ਕੇਕ ਕੱਟਣ ਦੀ ਰਸਮ ਆਪਣੇ ਘਰ ਰੱਖਦਾ ਸੀ। ਫਰੋਮ ਵਰੁਣ ਸ਼ਰਮਾ ਨਕੋਦਰ ਤੋਂ। ਆਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ। ਵਾਹ। ਸੋ ਦੋਸਤੋ, ਬੜੇ ਖੂਬਸੂਰਤ ਤੁਸੀਂ ਮੈਸੇਜ ਭੇਜ ਰਹੇ ਹੋ ਅਤੇ ਬੜਾ ਹੀ ਮਜ਼ਾ ਆ ਰਿਹਾ। ਅਤੇ ਇਸੇ ਤਰੀਕੇ ਨਾਲ ਜਿਹੜੇ ਸਾਡੇ ਨਾਲ ਨਵੇਂ ਸਰੋਤੇ ਜੁੜੇ ਨੇ, ਉਹਨਾਂ ਨੂੰ ਵੀ ਅਸੀਂ ਦਰਖੁਆਸਤ ਕਰਦੇ ਹਾਂ ਕਿ ਤੁਸੀਂ ਵੀ ਸਾਨੂੰ ਸੁਨੇਹੇ ਆਪਣੇ ਪਿਆਰੇ ਪਿਆਰੇ ਸੁਨੇਹੇ ਇਸ਼ਕ, ਮੁਹੱਬਤ, ਪਿਆਰ, ਵਿਸ਼ਵਾਸ, ਭਰੋਸੇ 'ਤੇ ਭੇਜ ਸਕਦੇ ਹੋ। ਨੰਬਰ ਨੋਟ ਕਰ ਲਓ, 9855101027 'ਤੇ। ਸਟੇ ਟਿਊਨਡ।

ਅਫਮੈਂਡਿਕ ਸੁਦੋਸ਼ ਹੈ ਸੱਤਵੇਂ ਕਹਾਟਸ ਦੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਅਤੇ ਤੁਸੀਂ ਆਪਣਾ ਸ਼ੋਅ ਇੰਜੋਏ ਕਰ ਰਹੇ ਹੋ ਜਿਹਦਾ ਨਾਮ ਹੈ ਦਿਲਾਜ ਸ਼ਾਇਰ ਹੈ। ਤੇਰੀ ਯਾਦ ਦਾ ਦੀਵਾ ਅੱਜ ਵੀ ਦਿਲ ਵਿੱਚ ਜਲਦਾ ਹੈ, ਸਮੇਂ ਦਾ ਹਰ ਤੂਫਾਨ ਆਇਆ ਪਰ ਇਹ ਨਾ ਬੁੱਝ ਸਕਿਆ, ਤੇਰਾ ਨਾਮ ਲੈਂਦਿਆਂ ਹੀ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ, ਜਿਵੇਂ ਕਿਸੇ ਸੁੱਕੀ ਧਰਤੀ 'ਤੇ ਪਹਿਲੀ ਬਾਰਿਸ਼ ਆ ਜਾਂਦੀ ਹੈ। ਕਈ ਵਾਰ ਚੰਨ ਨੂੰ ਤੱਕ ਕੇ ਤੇਰਾ ਚਿਹਰਾ ਯਾਦ ਆਉਂਦਾ ਹੈ ਅਤੇ ਕਈ ਵਾਰ ਹਵਾ ਦਾ ਬੁੱਲਾ ਤੇਰਾ ਸੁਨੇਹਾ ਲਿਆਉਂਦਾ ਹੈ। ਤੂੰ ਦੂਰ ਹੋ ਕੇ ਵੀ ਮੇਰੇ ਨੇੜੇ ਰਹਿੰਦੀ ਹੈ, ਮੇਰੀਆਂ ਦੁਆਵਾਂ ਵਿੱਚ, ਮੇਰੇ ਸੁਪਨਿਆਂ ਵਿੱਚ, ਮੇਰੀਆਂ ਸਦਾਵਾਂ ਵਿੱਚ ਰਹਿੰਦੀ ਹੈ। ਮੁਹੱਬਤ ਕੋਈ ਕਹਾਣੀ ਨਹੀਂ ਜੋ ਮੁੱਕ ਜਾਵੇ, ਇਹ ਉਹ ਅਹਿਸਾਸ ਹੈ ਜੋ ਹਰ ਸਾਹ ਨਾਲ ਜਿਉਂਦਾ ਰਹਿੰਦਾ ਹੈ। ਤੇਰੀ ਯਾਦ ਦਾ ਮੌਸਮ ਜਦੋਂ ਵੀ ਆਉਂਦਾ ਹੈ ਦਿਲ ਦਾ ਹਰ ਕੋਣਾ ਮਹਿਕ ਜਾਂਦਾ ਹੈ। ਲੱਖ ਚਾਹੀਏ ਤੈਨੂੰ ਭੁੱਲ ਜਾਣਾ ਸੀ ਪਰ ਤੇਰਾ ਨਾਮ ਸਾਹਾਂ ਵਿੱਚ ਉਤਰ ਜਾਂਦਾ ਹੈ। ਨਾ ਚਿੱਠੀ ਆਈ ਨਾ ਕੋਈ ਪੈਗਾਮ ਆਇਆ, ਫਿਰ ਵੀ ਤੇਰਾ ਖਿਆਲ ਹਰ ਸ਼ਾਮ ਆਇਆ। ਲੋਕ ਕਹਿੰਦੇ ਨੇ ਭੁੱਲ ਜਾ ਉਹਨੂੰ ਪਰ ਦਿਲ ਨੂੰ ਕਦੋਂ ਇਹ ਕੰਮ ਆਇਆ। ਕਿਆ ਬਾਤ ਹੈ। ਸੋ ਦੋਸਤੋ, ਇਹ ਸਾਰੀਆਂ ਖੂਬਸੂਰਤ ਯਾਦਾਂ ਜਿਹੜੀਆਂ ਤੁਹਾਡੀਆਂ ਹੀ ਨੇ, ਇਹ ਨਾ ਸਮਝ ਲਓ ਮੈਨੂੰ ਕਿ ਹੋਰ ਦੀ ਯਾਦ ਹੁੰਦੀ ਹੈ, ਵੈਸੇ ਆ ਵੀ ਸਾਦੀ ਕਿਹੜੀ ਗੱਲ ਹੈ। ਹਾਏ ਕਿਆ ਬਾਤ ਹੈ। ਸੋ ਸਾਨੂੰ ਸੁਨੇਹੇ ਆ ਰਹੇ ਨੇ ਬੜੇ ਖੂਬਸੂਰਤ, ਸੁਨੇਹੇ ਪੜ੍ਹ ਦਿੰਦੇ ਹਾਂ। ਰਿਟਨ ਬਾਏ ਗਗਨਪ੍ਰੀਤ ਕੌਰ, ਲਿਵਿਨ ਟਾਂਡਾ, ਇਹ ਸਾਨੂੰ ਭੇਜਦੇ ਨੇ ਸੁਨੇਹਾ। ਤੇਰੀ ਤਸਵੀਰ ਦੇਖ ਕਰ ਮੁਹੱਬਤ ਕੀ ਹੈ ਹਮਨੇ, ਤੂੰ ਸੋਚ ਅਗਰ ਤੂੰ ਸਾਹਮਣੇ ਆ ਗਿਆ ਤੋ ਕਿਆ ਹੋਗਾ। ਉਹ ਤੁਹਾਡਾ ਭਲਾ ਜੀ, ਕਿਆ ਬਾਤ ਹੈ। ਸੋ ਅਗਲਾ ਸੁਨੇਹਾ ਸਾਨੂੰ ਭੇਜਿਆ ਜੀ, ਨਮਸਕਾਰ, ਗੁੱਡ ਆਫਟਰਨੂਨ ਦੋਸਤ। ਉਸੇ ਬਣਾ ਜੋ ਦਿਲ ਸੇ ਸੱਚਾ ਹੋ, ਉਸੇ ਨਹੀਂ ਜੋ ਦਿਖਨੇ ਮੇਂ ਅੱਛਾ ਹੋ। ਮਿਰਜ਼ਾਪੁਰ ਕੁਰੂਕਸ਼ੇਤਰ ਸੇ ਯਸ਼ਪਾਲ ਦੀਵਾਨ, ਸ਼੍ਰੀਮਤੀ ਕ੍ਰਿਸ਼ਨਾ ਦੀਵਾਨ ਔਰ ਸਾਰੀ ਦੀਵਾਨ ਫੈਮਿਲੀ, ਬਿਲਕੁਲ ਠੀਕ ਹੈ ਜੀ। ਅਗਲਾ ਸੁਨੇਹਾ ਸਾਨੂੰ ਭੇਜਿਆ ਜੀ, ਤਸਵੀਰ ਦੇ ਰੂਪ ਦੇ ਵਿੱਚ ਲਿਖਦੇ ਨੇ, ਅੱਖਾਂ ਵਿੱਚ ਤੇਰੀ ਤਸਵੀਰ ਹੋਵੇ, ਜ਼ਿੰਦਗੀ ਦੀ ਹਰ ਤਕਦੀਰ ਹੋਵੇ, ਰੱਬ ਕਰੇ ਉਮਰਾਂ ਲੰਬੀਆਂ ਹੋਵਣ, ਬਸ ਹੱਥਾਂ ਵਿੱਚ ਤੇਰੇ ਹੱਥ ਦੀ ਲਕੀਰ ਹੋਵੇ। VPO ਕੋਟਲੀ ਥਾਨ ਸਿੰਘ ਮਿੰਟੂ ਚੰਡੇਲ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬੜੇ ਖੂਬਸੂਰਤ ਮੈਸੇਜ। ਔਰ ਵਾਕਈ ਤੁਹਾਡੇ ਸੁਨੇਹੇ ਸੁਣ ਕੇ ਨਾ ਦਿਨ ਬਣ ਜਾਂਦਾ, ਤਾਂ ਤੁਸੀਂ ਦੇਖੋ ਤੁਹਾਡੇ ਸੁਨੇਹੇ ਅਸੀਂ ਸਾਰੇ ਸੁਣ ਰਹੇ ਹਾਂ ਅਤੇ ਸਾਡਾ ਸਾਰਿਆਂ ਦਾ ਦਿਨ ਬਣਿਆ ਹੋਇਆ। ਕਮਾਲ।

0: ਸੋ ਦੋਸਤੋ ਵੇਖੋ ਸਮੇਂ ਦਾ ਪਤਾ ਹੀ ਨਹੀਂ ਚੱਲਦਾ, ਸੋ ਆਪਣੇ ਦੋਸਤ ਨੂੰ ਦਿਓ ਹੁਣ ਤੁਸੀਂ ਇਜਾਜ਼ਤ, ਅਤੇ ਹੁਣ ਤੁਸੀਂ ਸੁਣੋਗੇ ਸਾਡੇ ਦਿੱਲੀ ਦੇ ਚੈਨਲ ਤੋਂ ਪ੍ਰੋਗਰਾਮ ਉਮੰਗ।
1: प्रस्तुत किया जा रहा है ये प्रायोजित कार्यक्रम। निश्चित रूप से इस कार्यक्रम के माध्यम से भी आप ज्यादा से ज्यादा ज्ञान अर्जित करेंगे।

0: FM ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ ਤੇ ਮੈਂ ਹਾਂ ਤੁਹਾਡੀ ਆਰਜੇ ਦੋਸਤ ਖੁਸ਼ੀ।
1: ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਆਰਜੇ ਲਲਿਤ।
0: ਬਿਲਕੁਲ ਲਲਿਤ, ਤੇ ਵੇਲਾ ਹੋ ਗਿਆ ਯੁਵਾਣੀ ਪ੍ਰੋਗਰਾਮ ਦਾ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਸਾਰੇ ਹੀ ਲਿਸਨਰਸ ਦਾ, ਤੇ ਸਭ ਤੋਂ ਪਹਿਲਾਂ ਵੇਰਵਾ ਦੇ ਦਿੰਦੇ ਹਾਂ।
1: ਬਿਲਕੁਲ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਪਹਿਲਾਂ ਆਪਾਂ ਕਰਾਂਗੇ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਬਾਅਦ ਅਸੀਂ ਲੈ ਕੇ ਆਵਾਂਗੇ ਤੁਹਾਡੇ ਲਈ ਹਰ ਰੋਜ਼ ਵਾਂਗੂ ਇੱਕ ਨਵਾਂ ਸ਼ਬਦ। ਉਸ ਤੋਂ ਬਾਅਦ ਸਾਡਾ ਖੁਸ਼ੀ ਸੈਗਮੈਂਟ ਹੋਵੇਗਾ ਜਿਸ ਦੇ ਵਿੱਚ ਅਸੀਂ ਡਿਸਕਸ਼ਨ ਪਲੇ ਕਰਾਂਗੇ, ਅਤੇ ਲਾਸਟ ਵਿੱਚ ਅਸੀਂ ਕੀ ਕਰਾਂਗੇ?
0: ਲਾਸਟ ਵਿੱਚ ਅਸੀਂ ਗੱਲ ਕਰਾਂਗੇ ਸਾਇੰਸ ਦੇ ਬਾਰੇ, ਟੈਕਨੋਲੋਜੀ ਦੇ ਬਾਰੇ, ਸਪੇਸ ਦੇ ਬਾਰੇ, ਅਤੇ ਹੋਣਗੀ ਟੈਕ ਟਾਕਸ ਦੇ ਉੱਪਰ ਬਹੁਤ ਸਾਰੀ ਰਿਲੇਟਿਡ ਉਹਦੇ ਨਾਲ ਗੱਲਾਂ
1: ਜੀ। ਅਤੇ ਦੋਸਤੋ, ਅੱਜ ਹੈ 18 ਜੂਨ 2026, ਅਤੇ ਅੱਜ ਦੇ ਦਿਨ ਅਸੀਂ ਮਨਾ ਰਹੇ ਹਾਂ ਸਸਟੇਨੇਬਲ ਐਗਰੋਨੋਮੀ ਡੇ। ਦੋਸਤੋ, ਐਗਰੋਨੋਮੀ ਦਾ ਮਤਲਬ ਹੁੰਦਾ ਆ ਖੇਤੀ ਦੀ ਇੱਕ ਵਿਗਿਆਨਿਕ ਪੜ੍ਹਾਈ ਜਿਸ ਵਿੱਚ ਫਸਲਾਂ, ਮਿੱਟੀ ਅਤੇ ਖੇਤੀ ਪ੍ਰਬੰਧ ਦਾ ਅਧਿਐਨ ਕੀਤਾ ਜਾਂਦਾ ਆ।
0: ਬਿਲਕੁਲ, ਜਿਸ ਨੂੰ ਮਨਾਉਣ ਦਾ ਮਕਸਦ ਹੁੰਦਾ ਹੈ ਖੇਤੀਬਾੜੀ ਨੂੰ ਹੋਰ ਵਧੀਆ, ਲਾਭਦਾਇਕ ਅਤੇ ਵਾਤਾਵਰਣ ਨੂੰ ਸੁਰੱਖਿਅਤ ਕਰਨਾ, ਅਤੇ ਨਵੇਂ ਨਵੇਂ ਜਿਹੜੇ ਹੁਣ ਆ ਰਹੀ ਹੈ ਨਾ ਟੈਕਨੋਲੋਜੀ, ਉਹਨੂੰ ਯੂਜ਼ ਕਰਕੇ ਖੇਤੀਬਾੜੀ ਨੂੰ ਹੋਰ ਆਸਾਨ ਅਤੇ ਹੋਰ ਸੁਵਿਧਾਜਨਕ ਬਣਾਉਣਾ।
1: ਦੋਸਤੋ, ਸਸਟੇਨੇਬਲ ਐਗਰੋਨੋਮੀ ਡੇ ਦਾ ਜਿਹੜਾ ਮੁੱਖ ਉਦੇਸ਼ ਆ ਉਹ ਕਿਸਾਨਾਂ ਨੂੰ ਇਹ ਸਮਝਾਉਣਾ ਆ ਕਿ ਵੱਧ ਉਤਪਾਦਨ ਦੇ ਨਾਲ ਨਾਲ ਮਿੱਟੀ, ਪਾਣੀ ਅਤੇ ਵਾਤਾਵਰਣ ਦੀ ਸੰਭਾਲ ਵੀ ਬਹੁਤ ਜ਼ਰੂਰੀ ਆ। ਇਹ ਕੋਈ ਵਿਸ਼ਵ ਪੱਧਰੀ ਸਰਕਾਰੀ ਦਿਹਾੜਾ ਨਹੀਂ ਹੈਗਾ, ਪਰ ਕਈ ਖੇਤੀਬਾੜੀ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਕੰਪਨੀਆਂ ਇਸ ਵਿਸ਼ੇ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਉਂਦੀਆਂ ਨੇ।
0: ਬਿਲਕੁਲ ਦੋਸਤੋ, ਅੱਜ ਕੱਲ੍ਹ ਜਿਵੇਂ ਕਿ ਆਬਾਦੀ ਵੱਧ ਰਹੀ ਹੈ ਅਤੇ ਉਹਦੇ ਨਾਲ ਖੇਤੀਬਾੜੀ ਦੀ ਜ਼ਰੂਰਤਾਂ ਵੀ ਵੱਧ ਰਹੀਆਂ ਨੇ, ਅਨਾਜ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਭੂਮੀ ਵੀ ਜ਼ਿਆਦਾ ਉਪਯੋਗ ਕੀਤੀ ਜਾ ਰਹੀ ਹੈ, ਅਤੇ ਉਸ ਦੇ ਲਈ ਚਾਹੀਦਾ ਹੈ ਕਿ ਖੇਤੀਬਾੜੀ ਨੂੰ ਹੋਰ ਆਸਾਨ ਬਣਾਇਆ ਜਾਵੇ, ਪਰ ਉਹਦੇ ਨਾਲ ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਕੁਦਰਤ ਨੂੰ ਵੀ ਕੋਈ ਨੁਕਸਾਨ ਨਾ ਹੋਵੇ।
1: ਬਿਲਕੁਲ ਖੁਸ਼ੀ, ਜਿੱਦਾਂ ਤੁਸੀਂ ਕਿਹਾ ਸਸਟੇਨੇਬਲ ਐਗਰੋਨੋਮੀ ਦੇ ਜਿਹੜੇ ਮੁੱਖ ਸਿਧਾਂਤ ਆ ਉਹਨਾਂ ਵਿੱਚ ਇਹੀ ਆਉਂਦਾ ਹੈ ਕਿ ਮਿੱਟੀ ਦੀ ਸਿਹਤ ਬਣਾਈ ਰੱਖਣਾ, ਜਿਵੇਂ ਮਿੱਟੀ ਦੀ ਨਿਯਮਿਤ ਜਾਂਚ ਕਰਵਾਉਣਾ, ਸੰਤੁਲਿਤ ਖਾਦਾਂ ਦੀ ਵਰਤੋਂ ਕਰਨਾ, ਪਾਣੀ ਦੀ ਸੰਭਾਲ ਜਿਵੇਂ ਵਰਖਾ ਦੇ ਪਾਣੀ ਦਾ ਜਿਹੜਾ ਆ ਸੰਗ੍ਰਹਿ ਆ ਉਹਨੂੰ ਬਣਾਈ ਰੱਖਣਾ, ਲੋੜ ਅਨੁਸਾਰ ਹੀ ਸਿੰਚਾਈ ਕਰਨਾ ਅਤੇ ਪਾਣੀ ਦੀ ਜਿਹੜੀ ਬਰਬਾਦੀ ਆ ਉਹਨੂੰ ਘਟਾਉਣਾ।
0: ਬਿਲਕੁਲ, ਪੰਜਾਬ ਦੇ ਕਿਸਾਨਾਂ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਅੱਜ ਕੱਲ੍ਹ ਲੋੜ ਹੈ ਅੰਨ ਦੀ ਕਮੀ ਨੂੰ ਬਚਾਉਣ ਦਾ, ਅਤੇ ਫਿਰ ਆਪਣੀ ਖੇਤੀਬਾੜੀ ਨੂੰ ਹੋਰ ਆਸਾਨ ਅਤੇ ਹੋਰ ਸੁਵਿਧਾਜਨਕ ਬਣਾਉਣਾ। ਅਤੇ ਅੱਜ ਅਸੀਂ ਸੁਣਦੇ ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਗਾਣਾ ਲਲਿਤ, ਜਿਹੜਾ ਕਿ ਮੈਨੂੰ ਲੱਗਦਾ ਮੇਰਾ ਫੇਵਰੇਟ ਹੈ, ਤੁਸੀਂ ਸੁਣਨਾ ਚਾਹੋਗੇ?
1: ਹਾਂਜੀ ਬਿਲਕੁਲ।

0: ਬਿਲਕੁਲ ਦੋਸਤੋ, ਅਸੀਂ ਗੱਲ ਕੀਤੀ ਹੈ ਅੱਜ ਦੀ ਗੱਲ ਵਿੱਚ, ਅਤੇ ਹੁਣ ਅਸੀਂ ਨੈਕਸਟ ਡੇ ਦੀ ਗੱਲ ਕਰਦੇ ਹਾਂ ਕਿ ਅੱਜ ਕਿਹੜਾ ਦਿਨ ਮਨਾਇਆ ਜਾ ਰਿਹਾ ਹੈ।
1: ਅਤੇ ਦੋਸਤੋ, ਅੱਜ ਮਨਾਇਆ ਜਾ ਰਿਹਾ ਆ ਐਟਵਿਸਟਿਕ ਪ੍ਰਾਈਡ ਡੇ।
0: ਹਾਂਜੀ, ਅਤੇ ਇਸ ਦਿਨ ਨੂੰ ਮਨਾਉਣ ਦਾ ਜਿਹੜਾ ਅਰਥ, ਇਸ ਦਿਨ ਨੂੰ ਕਿਉਂ ਮਨਾਇਆ ਜਾਂਦਾ ਲਲਿਤ, ਇਸ ਦਿਨ ਨੂੰ ਮਨਾਉਣ ਦੀ ਜਿਹੜੀ ਲੋੜ ਹੈ ਉਹ ਲੋਕਾਂ ਨੂੰ ਇਹ ਦੱਸਣ ਲਈ ਹੈ ਕਿ ਜਿਹੜੇ ਕਿ ਲੋਕ, ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਸਮਝਣ 'ਚ, ਕੁਝ ਪੜ੍ਹਨ 'ਚ ਦਿੱਕਤਾਂ ਆਉਂਦੀਆਂ ਨੇ, ਅਤੇ ਉਹੀ ਦਿੱਕਤਾਂ ਵਾਲੇ ਬੱਚਿਆਂ ਲਈ ਇਹ ਦਿਨ ਮਨਾਇਆ ਜਾਂਦਾ ਹੈ।
1: ਅਤੇ ਦੋਸਤੋ, ਅਸੀਂ ਜਾਣਦੇ ਹਾਂ ਕਿ ਆਟਿਜ਼ਮ ਕੀ ਹੈਗਾ ਆ, ਜਿਸ ਵਿੱਚ ਵਿਅਕਤੀ ਦੇ ਸੰਚਾਰ, ਸਮਾਜਿਕ ਗੱਲਬਾਤ ਜਾਂ ਉਸਦੇ ਜਿਹੜੇ ਵਿਹਾਰ ਦੇ ਤਰੀਕੇ ਆ ਉਹ ਹੋਰ ਲੋਕਾਂ ਤੋਂ ਥੋੜ੍ਹੇ ਵੱਖਰੇ ਹੋ ਸਕਦੇ ਆ। ਜਿਵੇਂ ਕਿ ਅਸੀਂ ਕਈ ਵਾਰ ਦੇਖਿਆ ਹੋਣਾ ਕਿ ਜਿਹੜੇ ਕਈ ਲੋਕ ਹੁੰਦੇ ਨੇ ਉਹਨਾਂ ਦਾ ਸਮਾਜ ਵਿੱਚ ਵਿਚਰਨ ਦਾ, ਥੋੜ੍ਹਾ ਗੱਲਬਾਤ ਕਰਨ ਦਾ ਤਰੀਕਾ ਜਾਂ ਆਮ ਲੋਕਾਂ ਨਾਲੋਂ ਥੋੜ੍ਹੇ ਜਿਹੇ ਉਹ ਉਹਨਾਂ ਦਾ ਜਿਹੜਾ ਬਿਹੇਵ ਆ ਉਹ ਵੱਖਰਾ ਹੁੰਦਾ ਆ, ਅਤੇ ਹਰ ਆਟਿਸਟਿਕ ਵਿਅਕਤੀ ਵੱਖਰਾ ਹੁੰਦਾ ਆ, ਇਸ ਲਈ ਇਸ ਨੂੰ ਸਪੈਕਟ੍ਰਮ ਕਿਹਾ ਜਾਂਦਾ ਆ।
0: ਬਿਲਕੁਲ ਦੋਸਤੋ, ਔਟਿਜ਼ਮ ਜਿਹੜਾ ਹੈ ਉਹ ਕੋਈ ਬਿਮਾਰੀ ਨਹੀਂ ਹੈ, ਸਗੋਂ ਸੋਚਣ ਦੀ, ਸਿੱਖਣ ਦੀ ਅਤੇ ਦੁਨੀਆ ਨੂੰ ਸਮਝਣ ਦਾ ਇੱਕ ਵੱਖਰਾ ਤਰੀਕਾ, ਇੱਕ ਅਲੱਗ ਤਰੀਕਾ ਹੈ, ਕਿਉਂਕਿ ਹਰ ਇਨਸਾਨ ਜਿਹੜਾ ਹੈ ਨਾ ਉਹ ਅਲੱਗ ਅਲੱਗ ਤਰੀਕੇ ਨਾਲ ਸਿੱਖਦਾ ਹੈ। ਕਿਸੇ ਨੂੰ ਸੁਣ ਕੇ ਸਿੱਖਣਾ ਜ਼ਿਆਦਾ ਚੰਗਾ ਲੱਗਦਾ, ਕਿਸੇ ਨੂੰ ਤਸਵੀਰਾਂ ਦੇਖ ਕੇ ਜਲਦੀ ਸਮਝ ਆਉਂਦਾ, ਅਤੇ ਕਿਸੇ ਨੂੰ ਲਿਖਿਆ ਹੋਇਆ ਪੜ੍ਹ ਕੇ ਜ਼ਿਆਦਾ ਸਮਝ ਆਉਂਦਾ। ਅਤੇ ਔਟਿਜ਼ਮ ਵਿੱਚ ਵੀ ਅਜਿਹੋ ਹੀ ਹੁੰਦਾ ਹੈ ਕਿ ਕੁਝ ਬੱਚਿਆਂ ਨੂੰ ਅਲੱਗ ਤਰੀਕੇ ਨਾਲ ਸਮਝ ਲੱਗਦਾ, ਅਤੇ ਉਸ ਨੂੰ ਹੀ ਅੱਜ ਦਾ ਦਿਨ ਮਨਾਇਆ ਜਾਂਦਾ।
1: ਅਤੇ ਦੋਸਤੋ, ਇਹ ਦਿਨ ਸਾਲ 2005 ਦੇ ਵਿੱਚ ਐਸਪਾਇਰ ਫੋਰ ਫਰੀਡਮ ਨਾਮਕ ਸੰਸਥਾ ਦੁਆਰਾ ਸ਼ੁਰੂ ਕੀਤਾ ਗਿਆ ਸੀਗਾ। ਇਸ ਦਾ ਉਦੇਸ਼ ਐਟਵਿਸਟਿਕ ਲੋਕਾਂ ਨੂੰ ਆਪਣੀ ਪਹਿਚਾਣ ਅਤੇ ਮਾਣ ਕਰਨ ਲਈ ਉਤਸ਼ਾਹਿਤ ਕਰਨਾ ਹੈ।
0: ਬਿਲਕੁਲ ਦੋਸਤੋ, ਅੱਜ ਫਿਰ ਅਸੀਂ ਇਹ ਵਾਅਦਾ ਕਰਦੇ ਹਾਂ ਇੱਕ ਦੂਸਰੇ ਨਾਲ ਕਿ ਐਸੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਮਝਣ ਵਿੱਚ, ਥੋੜ੍ਹੀ ਜਿਹੀ ਗੱਲਬਾਤ ਕਰਨ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ, ਅਸੀਂ ਉਹਨਾਂ ਨੂੰ ਕੁਝ ਅਲੱਗ ਫੀਲ ਨਹੀਂ ਕਰਾਵਾਂਗੇ, ਸਗੋਂ ਉਹਨਾਂ ਦਾ ਸਾਥ ਦੇਵਾਂਗੇ। ਅਤੇ ਇੱਕ ਗਾਣਾ ਖੂਬਸੂਰਤ ਜਿਹਾ ਪਲੇ ਕਰਨ ਜਾ ਰਹੇ ਹਾਂ।

0: ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ, ਅਤੇ ਹੁਣ ਵੇਲਾ ਹੋ ਗਿਆ ਸਾਡੇ ਨੈਕਸਟ ਸੈਗਮੈਂਟ ਦਾ, ਜਿਹੜਾ ਕੀ ਹੈ ਵਰਡ ਐਕਸਪ੍ਰੈਸ। ਅਤੇ ਦੋਸਤੋ, ਮੈਨੂੰ ਇੱਕ ਖੂਬਸੂਰਤ ਜੀ ਸ਼ਾਇਰੀ ਯਾਦ ਆ ਰਹੀ ਹੈ। ਲਲਿਤ ਜੀ, ਤੁਸੀਂ ਕਹੋ ਤਾਂ ਮੈਂ ਸੁਣਾ ਦਵਾਂ।
1: ਇਰਸ਼ਾਦ ਇਰਸ਼ਾਦ,
0: ਅਰਜ਼ ਕੀਆ ਹੈ?
1: ਕੀ ਅਰਜ਼ ਕੀਤਾ ਆ?
0: ਕੰਮ ਕਰੋ ਐਸਾ ਕਿ ਇੱਕ ਪਹਿਚਾਨ ਬਣ ਜਾਏ, ਹਰ ਕਦਮ ਐਸਾ ਚਲੋ ਕਿ ਨਿਸ਼ਾਨ ਬਣ ਜਾਏ। ਯਹਾਂ ਜ਼ਿੰਦਗੀ ਤੋਂ ਹਰ ਕੋਈ ਕਾਟ ਲੇਤਾ ਹੈ, ਜ਼ਿੰਦਗੀ ਜੀਓ ਇਸ ਕਦਰ ਕਿ ਮਿਸਾਲ ਬਣ ਜਾਏ।
1: ਬਈ ਕਿਆ ਬਾਤ ਆ! ਅਤੇ ਦੋਸਤੋ, ਅਸੀਂ ਅੱਜ ਤੁਹਾਡੇ ਲਈ ਜਿਹੜਾ ਸ਼ਬਦ ਲੈ ਕੇ ਆਏ ਹਾਂ ਉਹ ਹੈਗਾ ਆ ਅਰਜ਼। ਅਤੇ ਖੁਸ਼ੀ ਨੂੰ ਇਹ ਸ਼ਾਇਰੀ ਤਾਂ ਬਹੁਤ ਵਧੀਆ ਬੋਲੀ ਆ। ਅਤੇ ਖੁਸ਼ੀ, ਹੁਣ ਤੁਸੀਂ ਕੁਝ ਹੋਰ ਵੀ ਕਹਿਣਾ ਚਾਹੋਗੇ?
0: ਬਿਲਕੁਲ, ਅਰਜ਼ ਦਾ ਜਿਹੜਾ ਮਤਲਬ ਹੁੰਦਾ ਉਹ ਹੈ ਬੇਨਤੀ ਕਰਨਾ, ਪ੍ਰਾਰਥਨਾ ਕਰਨਾ, ਨਿਮਰਤਾ ਨਾਲ ਕੋਈ ਪ੍ਰਾਰਥਨਾ ਕਰਨਾ ਜਾਂ ਫਿਰ ਪੇਸ਼ਕਾਰੀ ਕਰਨਾ ਜਾਂ ਫਿਰ ਕਹਿਣਾ, ਕਿਉਂਕਿ ਇੱਕ ਫਾਰਸੀ ਦਾ ਇਹ ਵਰਡ ਹੈ ਜਿਹਨੂੰ ਅਸੀਂ ਪੰਜਾਬੀ ਵਿੱਚ ਵੀ ਕਾਫੀ ਯੂਜ਼ ਕਰਦੇ ਹਾਂ।
1: ਉਰਦੂ ਅਤੇ ਫਾਰਸੀ ਦਾ?
0: ਹਾਂ, ਉਰਦੂ ਫਾਰਸੀ ਦਾ ਵਰਡ ਹੈ ਜਿਹਨੂੰ ਅਸੀਂ ਅਰਜ਼ ਜਾਂ ਅਰਜ਼ਾਂ ਕਹਿ ਦਿੰਦੇ ਹਾਂ। ਜਦੋਂ ਇਸ ਵਰਡ ਨੂੰ ਯੂਜ਼ ਕਰਦੇ ਹਾਂ ਤਾਂ ਫਿਰ ਗੱਲਬਾਤ ਵਿੱਚ ਨਾ ਇੱਕ ਮਾਸੂਮੀਅਤ ਜੀ ਆ ਜਾਂਦੀ ਹੈ। ਲਲਿਤ,
1: ਬਿਲਕੁਲ, ਜਿਵੇਂ ਆਪਾਂ ਕਿਸੇ ਵੀ ਗੱਲ ਨੂੰ ਨਿਮਰਤਾ ਨਾਲ ਕਹਿਣਾ ਹੋਵੇ ਤਾਂ ਆਪਾਂ ਅਰਜ਼ ਕਰਨੀ ਹੁੰਦੀ ਹੈ, ਆਪਾਂ ਕਹਿ ਦਿੰਦੇ ਹਾਂ ਕਿ ਅਰਜ਼ ਕਰਨ ਆਇਆ। ਹੈ ਨਾ?
0: ਬਿਲਕੁਲ,
1: ਹੈ ਨਾ। ਜਿਵੇਂ ਜਿੱਦਾਂ ਹੁਣ ਤੁਸੀਂ ਹੁਣ ਸ਼ਾਇਰੀ ਬੋਲਣੀ ਸੀਗੀ ਅਤੇ ਤੁਸੀਂ, ਮੈਂ ਤੁਹਾਨੂੰ ਕਿਹਾ ਵੀ ਤੁਸੀਂ ਅਰਜ਼ ਕਰਨਾ ਚਾਹੋਗੇ ਤਾਂ ਤੁਸੀਂ ਸ਼ਾਇਰੀ ਬੋਲੀ। ਅਤੇ ਜਾਂ ਆਪਾਂ ਕਿਸੇ ਨੂੰ ਉੱਦਾਂ ਕੋਈ ਗੱਲ ਕਹਿਣੀ ਆ ਨਿਮਰਤਾ ਦੇ ਭਾਵ ਨਾਲ ਤਾਂ ਆਪਾਂ ਉੱਥੇ ਵੀ ਇਹ ਲਫ਼ਜ਼ ਯੂਜ਼ ਕਰਦੇ ਹਾਂ।
0: ਅਰਜ਼ਾਂ ਕਰਨ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਪਿਆਰ ਨਾਲ ਕੋਈ ਗੱਲ ਕਹਿ ਦੇਣਾ, ਜਿਵੇਂ ਕਿ ਅਸੀਂ ਆਪਣੇ ਕਿਸੇ ਦੋਸਤ ਨੂੰ, ਆਪਣੇ ਕਿਸੇ ਭੈਣ ਭਰਾ ਨੂੰ ਵੀ ਕੋਈ ਗੱਲ ਕਹਿਣੀ ਹੋਵੇ ਜਿਹੜੀ ਕਿ ਉਹ ਤੋਂ ਮਨਵਾਉਣੀ ਹੋਵੇ, ਤਾਂ ਅਰਜ਼ ਇੱਕ ਬਹੁਤ ਵਧੀਆ ਤਰੀਕਾ ਹੈ ਉਸ ਗੱਲ ਨੂੰ ਮਨਵਾਉਣ ਦਾ।
1: ਮਤਲਬ ਤੁਹਾਡਾ ਕਹਿਣ ਦਾ ਆ ਕਿ ਜੇ ਕੋਈ ਰੁੱਸ ਜਾਵੇ ਸਾਡੇ ਤੋਂ ਤਾਂ ਆਪਾਂ ਉਹਨੂੰ ਅਰਜ਼ ਕਰਕੇ, ਬੇਨਤੀ ਕਰਕੇ ਮਨਾ ਸਕਦੇ ਹਾਂ।
0: ਬਿਲਕੁਲ, ਜੇ ਕੋਈ ਰੁੱਸ ਜਾਵੇ ਜਾਂ ਕੋਈ ਖਫਾ ਵੀ ਹੋ ਜਾਵੇ ਤਾਂ ਉਹਨੂੰ ਅਸੀਂ ਅਰਜ਼ ਕਰਕੇ, ਅਰਜ਼ਾਂ ਕਰਕੇ ਮਨਾ ਸਕਦੇ ਹਾਂ।

0: ਸੋ ਦੋਸਤੋ ਹੁਣ ਵਿਹਲਾ ਹੋ ਗਿਆ ਸਾਡੇ ਨੈਕਸਟ ਸੈਗਮੈਂਟ ਦਾ ਜਿਹੜਾ ਕਿ ਹੈ ਡਿਸਕਸ਼ਨ, ਅਤੇ ਅੱਜ ਤੁਸੀਂ ਸੁਣੋਗੇ ਬੁੱਕਸ ਅਤੇ ਈ ਬੁੱਕਸ ਉੱਪਰ ਇੱਕ ਡਿਸਕਸ਼ਨ।
1: ਕਾਗਜ਼ ਦੀ ਖੁਸ਼ਬੂ ਵਿੱਚ ਇੱਕ ਅਜੀਬ ਨਸ਼ਾ, ਹਰ ਪੰਨੇ ਤੇ ਲਿਖੇ ਅਲਫਾਜ਼ਾਂ ਦਾ ਇੱਕ ਬਿਹਤਰੀਨ ਕਿੱਸਾ ਹੈ। ਪਰ ਹੁਣ ਸਕਰੀਨਾਂ ਦੀ ਚਮਕ ਨੇ ਵੀ ਕਮਾਲ ਕੀਤਾ, ਲਿਖੇ ਸ਼ਬਦਾਂ ਨੂੰ ਡਿਜੀਟਲ ਰੰਗ ਵਿੱਚ ਢਾਲ ਦਿੱਤਾ। ਕਿਹੜੀ ਚੀਜ਼ ਬਿਹਤਰ, ਕਿਤਾਬ ਜਾਂ ਈ ਬੁੱਕ? ਆਓ ਇਸ ਗੱਲ ਵੱਲ ਕਰਦੇ ਹਾਂ ਸਾਡੇ ਯੁਵਾ ਦੋਸਤਾਂ ਦਾ ਰੁਖ।
2: FM ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਤੇ ਮੈਂ ਆਰਜੇ ਜਪਸ ਕੌਰ
1: ਤੇ ਮੈਂ ਆਰਜੇ ਸ਼ਿਵਮ
2: ਲੈ ਕੇ ਆਏ ਬਹੁਤ ਹੀ ਵਿਸ਼ੇਸ਼ ਟੌਪਿਕ, ਜੋ ਕਿ ਹੈ ਈ ਬੁੱਕਸ ਵਰਸਿਸ ਫਿਜ਼ੀਕਲ ਬੁੱਕਸ।
1: ਤੇ ਇਸ ਵਿਸ਼ੇਸ਼ ਚਰਚਾ ਵਿੱਚ ਸਾਡਾ ਸਾਥ ਦੇਣਗੇ ਸਾਡੇ ਦੋ ਯੁਵਾ ਦੋਸਤ ਵਿਭੂਤੀ ਤੇ ਇਸ਼ਤਾ। ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਦੇ ਇਸ ਖਾਸ ਚਰਚਾ ਵਿੱਚ।
3: ਧੰਨਵਾਦ।
2: ਤੁਹਾਨੂੰ ਕੀ ਲੱਗਦਾ ਹੈ ਕਿ ਫਿਜ਼ੀਕਲ ਬੁੱਕਸ ਜ਼ਿਆਦਾ ਬਿਹਤਰ ਰਹਿੰਦੀ ਹੈ ਕਿ ਈ ਬੁੱਕਸ ਜ਼ਿਆਦਾ ਬਿਹਤਰ ਰਹਿੰਦੀ ਹੈ?
3: ਮੈਨੂੰ ਪਰਸਨਲੀ ਲੱਗਦਾ ਹੈ ਕਿ ਦੋਵੇਂ ਹੀ ਬਹੁਤ ਵਧੀਆ ਨੇ। ਬੁੱਕਸ ਅਤੇ ਈ ਬੁੱਕਸ ਕੋਈ ਬੈਟਲ ਨਹੀਂ ਹੈ, ਜਦਕਿ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਬੱਚੇ ਆਪਣੇ ਪਰਪਸ ਦੇ ਅਕੋਰਡਿੰਗ ਦੋਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰ ਰਹੇ ਨੇ।
1: ਅਤੇ ਫਿਰ ਸ਼ੁਰੂ ਤੋਂ ਸ਼ੁਰੂਆਤ ਕਰਦੇ ਹਾਂ ਅਤੇ ਕਿਤਾਬਾਂ ਦੇ ਉਸ ਸੁਨਹਿਰੇ ਯੁੱਗ ਵਿੱਚ ਚੱਲਦੇ ਹਾਂ, ਜਿੱਥੇ ਕਦੀ ਤਖਤੀ ਲਿਪੀ ਹੁੰਦੀ ਸੀ, ਕਦੀ ਪੱਤੇ ਹੁੰਦੇ ਸੀ, ਕਦੇ ਪੋਥੀਆਂ ਹੁੰਦੀ ਸੀ, ਅਤੇ ਫਿਰ ਪ੍ਰਿੰਟਡ ਬੁੱਕਸ ਦਾ ਯੁੱਗ ਆਇਆ। ਕਿਤਾਬ ਸਿਰਫ ਪੜ੍ਹਾਈ ਨਹੀਂ, ਇਹ ਮਨ ਦੀ ਦਵਾ ਹੈ, ਯਾਦਾਂ ਦਾ ਖਜ਼ਾਨਾ ਹੈ ਅਤੇ ਜ਼ਿੰਦਗੀ ਦੀ ਗਾਈਡ ਹੈ।
2: ਬਿਲਕੁਲ, ਫਿਜ਼ੀਕਲ ਬੁੱਕਸ ਦੇ ਨਾਲ ਤੁਸੀਂ ਜੋ ਅਲੱਗ ਫੀਲ ਕਰਦੇ ਹੋ, ਈ ਬੁੱਕਸ ਦੇ ਨਾਲ ਤੁਸੀਂ ਅਲੱਗ ਫੀਲ ਕਰਦੇ ਹੋ। ਜਿਵੇਂ ਕਿ ਵਿਭੂਤੀ ਨੇ ਕਿਹਾ ਕਿ ਈ ਬੁੱਕਸ ਦਾ ਅਲੱਗ ਕੰਮ ਹੈ, ਫਿਜ਼ੀਕਲ ਬੁੱਕਸ ਦਾ ਅਲੱਗ ਕੰਮ ਹੈ। ਈ ਬੁੱਕਸ ਦੇ ਜਿਹੜੇ ਲੋਕ ਜ਼ਿਆਦਾ ਹੈਵੀ ਬੁੱਕਸ ਪੜ੍ਹਦੇ, ਜਿਵੇਂ ਕਿ ਲਾਅ ਵਾਲੀਆਂ ਬੁੱਕਸ ਹੁੰਦੀਆਂ, ਉਹਦੇ ਵਿੱਚ ਈ ਬੁੱਕਸ ਜ਼ਿਆਦਾ ਬਿਹਤਰ ਰਹਿੰਦੀਆਂ। ਅਤੇ ਕੁਛ ਜਿਹੜੇ ਲੇਜ਼ਰ ਵਾਸਤੇ ਪੜ੍ਹਦੇ ਨੇ ਜਾਂ ਉਹਨਾਂ ਨੂੰ ਸਿਰਫ ਫਨ ਵਾਸਤੇ ਪੜ੍ਹਨੀਆਂ ਹੁੰਦੀਆਂ, ਉਹਨਾਂ ਵਾਸਤੇ ਫਿਜ਼ੀਕਲ ਬੁੱਕਸ ਜ਼ਿਆਦਾ ਸਹੀ ਰਹਿੰਦੀਆਂ। ਕਿਉਂ ਇਸ਼ਿਤਾ ਜੀ?
4: ਜਬਸ, ਮੈਨੂੰ ਇਹ ਲੱਗਦਾ ਹੈ ਕਿਤਾਬ ਪੜ੍ਹਨਾ ਮਹਿਜ਼ ਇੱਕ ਕੰਮ ਨਹੀਂ, ਇਹ ਇੱਕ ਅਹਿਸਾਸ ਹੈ, ਇੱਕ ਅਨੁਭਵ ਹੈ। ਕਿਤਾਬ ਦੇ ਪੰਨਿਆਂ ਨੂੰ ਪਲਟਣ ਦੀ ਆਵਾਜ਼ ਅਤੇ ਕਾਗਜ਼ ਦੇ ਪੰਨਿਆਂ ਦੀ ਖੁਸ਼ਬੂ, ਇਹ ਚੀਜ਼ ਦਾ ਸਿਰਫ ਇੱਕ ਸੈਂਟੀਮੈਂਟਲ ਐਸਪੈਕਟ ਨਹੀਂ ਹੈ, ਅਸਲ ਵਿੱਚ ਇਹ ਪੜ੍ਹਨ ਦੇ ਆਨੰਦ ਨੂੰ ਵਧਾਉਂਦੀਆਂ ਹੈ, ਅਤੇ ਇਹ ਅਨੁਭਵ ਸਾਨੂੰ ਇੱਕ ਦਾਬਾ ਤੋਂ ਨਹੀਂ ਮਿਲ ਸਕਦਾ।
1: ਇਸ਼ਤਾ ਦੀ ਗੱਲ ਤੋਂ ਮੈਨੂੰ ਸਕੂਲ ਦੇ ਪੁਰਾਣੇ ਦਿਨ ਯਾਦ ਆ ਰਿਹਾ, ਜਦੋਂ ਅਸੀਂ ਆਪਣੀ ਕਾਪੀਆਂ 'ਤੇ ਬਰਾਊਨ ਕਵਰ ਚੜ੍ਹਾਈਦਾ ਸੀ, ਫਿਰ ਪਲਾਸਟਿਕ ਕਵਰ ਚੜ੍ਹਾਈਦਾ ਸੀ, ਫਿਰ ਨੇਮ ਸਲਿਪ ਲਗਾਈਦੀ ਸੀ, ਉਹ ਟੈਕਸਟ ਬੁੱਕ ਸਾਡੀ ਆਪਣੀ ਪਹਿਚਾਣ ਬਣ ਕੇ ਰਹਿ ਜਾਂਦੀ ਸੀ। ਵਿਭੂਤੀ, ਤੁਸੀਂ ਸਹਿਮਤੀ ਰੱਖਦੇ ਹੋ ਇਸ ਗੱਲ ਨਾਲ?
3: ਜੀ ਬਿਲਕੁਲ, ਮੈਨੂੰ ਯਾਦ ਹੈ ਬਚਪਨ ਦੇ ਵਿੱਚ ਜਦੋਂ ਵੀ ਨਵੀਂ ਕਲਾਸ ਦੇ ਵਿੱਚ ਨਵੀਆਂ ਕਿਤਾਬਾਂ ਲੈ ਕੇ ਆਉਣਾ, ਤਾਂ ਸਭ ਤੋਂ ਪਹਿਲਾਂ ਕੰਮ ਹੁੰਦਾ ਸੀ ਉਹਨੂੰ ਖੋਲ੍ਹ ਕੇ ਉਹਨਾਂ ਉੱਤੇ ਸੋਹਣਾ ਸੋਹਣਾ ਆਪਣਾ ਨਾਂ ਲਿਖਣਾ, ਉਹਨਾਂ ਨੂੰ ਸਮੈਲ ਕਰਨਾ, ਐਂਡ ਉਹ ਫੀਲਿੰਗ ਹੀ ਬਹੁਤ ਅਲੱਗ ਸੀ।
2: ਬਿਲਕੁਲ, ਫਿਜ਼ੀਕਲ ਬੁੱਕਸ ਨੂੰ ਸਮੈਲ ਕਰਨ ਵਾਲੀ ਫੀਲਿੰਗ ਤਾਂ ਮੈਂ ਜਾਣਦੀ ਹਾਂ ਪੂਰੀ ਤਰ੍ਹਾਂ। ਮੈਨੂੰ ਲੱਗਦਾ ਹੈ ਕਿ ਫਿਜ਼ੀਕਲ ਬੁੱਕਸ ਦੀ ਜਿਹੜੀ ਲੋੜ ਹੈ ਅੱਜ ਕੱਲ੍ਹ ਦੇ ਬੱਚੇ ਨੂੰ ਬਹੁਤ ਜ਼ਿਆਦਾ ਹੈ, ਬਿਕੋਜ਼ ਸਾਡੀ ਆਈਸਾਈਟ ਵੀ ਦੇਖੋ ਅਤੇ ਅੱਜ ਕੱਲ੍ਹ ਸਾਰੇ ਬੱਚਿਆਂ ਦੀ ਹੀ ਜ਼ਿਆਦਾਤਰ ਆਈਸਾਈਟ ਖਰਾਬ ਹੈ। ਅਤੇ ਮੈਨੂੰ ਲੱਗਦਾ ਹੈ ਕਿ ਥੋੜ੍ਹੀ ਫਿਜ਼ੀਕਲ ਬੁੱਕਸ ਜਾਂ ਰੀਡਿੰਗ ਕਰਾਂਗੇ ਆਪਾਂ ਫਿਜ਼ੀਕਲੀ, ਉਹ ਜ਼ਿਆਦਾ ਬਿਹਤਰ ਰਹਿਣਗੀਆਂ ਈ ਬੁੱਕਸ ਨਾਲੋਂ। ਪਰ ਈ ਬੁੱਕਸ ਦਾ ਵੀ ਦੌਰ ਹੈ, ਬਿਕੋਜ਼ AI ਆ ਗਏ, ਸੋਸ਼ਲ ਮੀਡੀਆ ਔਰ ਜੋ ਟੈਕਨੋਲੋਜੀ ਸਾਡੀ ਨਿਊ ਆ ਗਈ ਹੈ, ਤੇ ਮੈਨੂੰ ਲੱਗਦਾ ਕਿ ਫਿਰ ਈ ਬੁੱਕਸ ਵੀ ਇੱਕ ਕੰਮ ਆਉਂਦੀਆਂ ਹੀ ਨੇ।
1: ਜੀ ਬਿਲਕੁਲ, ਈ ਬੁੱਕਸ ਨੇ ਤਾਂ ਆਪਣੀ ਜਗ੍ਹਾ ਬਣਾ ਹੀ ਲਈ ਹੈ, ਪਰ ਬੁੱਕਸ ਨੂੰ ਮੈਨੂੰ ਲੱਗਦਾ ਕੋਈ ਰਿਪਲੇਸ ਨਹੀਂ ਕਰ ਸਕਦਾ।

0: ਕਿਉਂ ਇਸ਼ਤਾ?
1: ਸ਼ਿਵਮ, ਹੋਰ ਤੇ ਹੋਰ ਕਿਤਾਬਾਂ ਪੜ੍ਹਨ ਨਾਲ ਸਾਡੀ ਯਾਦਾਸ਼ਤ ਵੀ ਵਧਦੀ ਹੈ। ਰਿਸਰਚਰ ਦਾ ਇਹ ਕਹਿਣਾ ਹੈ ਕਿ ਭੌਤਿਕ ਕਿਤਾਬਾਂ ਪੜ੍ਹਨ ਨਾਲ ਸਾਨੂੰ ਜਾਣਕਾਰੀ ਬਿਹਤਰ ਯਾਦ ਰਹਿੰਦੀ ਹੈ।
0: ਤੇ ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰ ਰਹੇ ਹਾਂ ਕਿਤਾਬਾਂ ਦੀ ਤੇ ਲਾਇਬ੍ਰੇਰੀ ਦੀ ਗੱਲ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ। ਸ਼ਾਂਤੀ ਦਾ ਮਾਹੌਲ, ਪੁਰਾਣੀ ਕਿਤਾਬਾਂ ਦੀ ਖੁਸ਼ਬੂ, ਇੱਕ ਕਾਰਨਰ ਸੀਟ ਤੇ ਬੈਠ ਕੇ ਦੁਨੀਆਂ ਤੋਂ ਦੂਰ ਹੋ ਜਾਣਾ, ਮੈਨੂੰ ਲੱਗਦਾ ਇਹੀ ਸਹੀ ਫੀਲਿੰਗ ਹੈ ਕਿਤਾਬਾਂ ਦੀ। ਵਿਭੂਤੀ, ਸਹਿਮਤੀ ਰੱਖਦੇ ਹੋ?
2: ਜੀ ਬਿਲਕੁਲ, ਮੈਨੂੰ ਯਾਦ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਕਿਤਾਬਾਂ ਮੈਮਰੀਜ਼ ਬਣਾ ਕੇ ਰੱਖਦੀਆਂ ਨੇ। ਮੈਨੂੰ ਯਾਦ ਹੈ ਬਚਪਨ ਦੇ ਵਿੱਚ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਸੀ ਜਾਂ ਕਾਪੀਆਂ ਤੇ ਲਿਖਦੇ ਸੀ ਤਾਂ ਕਲਾਸ 'ਚ ਬਹਿ ਕੇ ਬੁੱਕ ਦੇ ਇੱਕਦਮ ਐਂਡ 'ਤੇ ਜਾ ਕੇ ਆਪਣੇ ਦੋਸਤ ਨਾਲ ਗੱਲ ਕਰਨੀ, ਤਾਂ ਅੱਜ ਵੀ ਜਦੋਂ ਮੈਂ ਉਹ ਕਿਤਾਬਾਂ ਖੋਲਦੀ ਹਾਂ ਤਾਂ ਮੈਨੂੰ ਯਾਦ ਆਉਂਦਾ ਕਿ ਮੈਂ ਉਸ ਦਿਨ ਉਸ ਕਲਾਸ 'ਚ ਬੈਠ ਕੇ ਉਹ ਗੱਲ ਕੀਤੀ ਸੀ।
0: ਤੇ ਕਈ ਵਾਰ ਕਿਤਾਬਾਂ ਉਹ ਯਾਦਾਂ ਸੰਭਾਲਣ ਦੇ ਕੰਮ ਵੀ ਆਉਂਦੀਆਂ ਜੋ ਕਿਸੇ ਖਾਸ ਨੇ ਦਿੱਤੀਆਂ ਹੋਵੇ, ਜਿਵੇਂ ਕਿ ਉਹ ਗੁਲਾਬ ਦਾ ਫੁੱਲ, ਜਿਵੇਂ ਕਿ ਉਹ ਮੋਰ ਦਾ ਪੰਖ ਜਾਂ ਕਿਸੇ ਦਾ ਆਟੋਗ੍ਰਾਫ ਜਾਂ ਨੋਟ ਅਸੀਂ ਕਿਤਾਬ ਵਿੱਚ ਸਾਂਭ ਕੇ ਰੱਖਦੇ ਹੁੰਦੇ ਸੀ।
2: ਬਿਲਕੁਲ, ਫਿਜ਼ੀਕਲ ਬੁੱਕਸ ਦੇ ਵਿੱਚ ਹੀ ਤੁਸੀਂ ਆਪਣਾ ਗੁਲਾਬ ਦਾ ਫੁੱਲ ਜਾਂ ਕੋਈ ਮੋਰ ਦਾ ਪੰਖ ਹੈ ਰੱਖ ਸਕਦੇ ਹੋ, ਈ ਬੁੱਕਸ ਦੇ ਵਿੱਚ ਤਾਂ ਨਹੀਂ ਰੱਖ ਸਕਦੇ। ਮੈਨੂੰ ਲੱਗਦਾ ਕਿ ਕਮਰੇ ਦੇ ਵਿੱਚ ਵੀ ਇੱਕ ਬੁੱਕ ਸ਼ੈਲਫ ਬਹੁਤ ਸੋਹਣੀ ਲੱਗਦੀ ਹੈ ਡਿਜੀਟਲ ਲਾਇਬ੍ਰੇਰੀ ਦੇ ਨਾਲੋਂ। ਕਿਉਂ ਇਸ਼ਿਤਾ?
1: ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਕਰਦੀ, ਬਿਕੋਜ਼ ਜਿਹੜੀਆਂ ਕਿਤਾਬਾਂ ਹੈ ਉਹਨਾਂ ਨੂੰ ਰੱਖਣ ਦਾ ਇੱਕ ਬਹੁਤ ਬੜਾ ਝੰਝਟ ਰਹਿੰਦਾ ਹੈ ਕਿ ਕਿੱਥੇ ਰੱਖੀਏ, ਅਤੇ ਇੱਕ ਉਹ ਐਕਸਪੈਂਸਿਵ ਵੀ ਜ਼ਿਆਦਾ ਹੁੰਦੀਆਂ ਹੈ, ਹਰ ਕੋਈ ਨਹੀਂ ਅਫੋਰਡ ਕਰਦਾ ਕਿਤਾਬਾਂ, ਅਤੇ ਕਿਤਾਬਾਂ ਜਿਹੜੀਆਂ ਉਹ ਇਨਵਾਇਰਮੈਂਟ ਫਰੈਂਡਲੀ ਨਹੀਂ ਹੈ, ਬਿਕੋਜ਼ ਉਹਨਾਂ ਨੂੰ ਬਣਾਉਣ ਲਈ ਬਹੁਤ ਸਾਰੇ ਦਰਖਤ ਕੱਟਣੇ ਪੈਂਦੇ ਨੇ।
0: ਇਹ ਗੱਲ ਤਾਂ ਹੈ ਇਸ਼ਤਾ, ਕਿਤਾਬਾਂ ਹੈਵੀ ਹੁੰਦੀਆਂ, ਐਕਸਪੈਂਸਿਵ ਹੁੰਦੀਆਂ, ਸਪੇਸ ਇਸ਼ੂਜ਼ ਵੀ ਰਹਿੰਦੇ ਹੈ, ਅਤੇ ਲੈਸ ਈਕੋ ਫਰੈਂਡਲੀ ਨੇ, ਪਰ ਮੈਨੂੰ ਲੱਗਦਾ ਇਸ ਦੇ ਨਾਲ ਕੁਝ ਐਡਵਾਂਟੇਜਸ ਵੀ ਨੇ ਜੋ ਸਾਡੀ ਕਿਤਾਬਾਂ ਨਾਲ ਜੁੜੇ ਹੈ।
2: ਸਭ ਤੋਂ ਜ਼ਿਆਦਾ ਵੱਡਾ ਐਡਵਾਂਟੇਜ ਤਾਂ ਮੈਂ ਕਹੂੰਗੀ ਡਿਸਟਰੈਕਸ਼ਨਸ ਦਾ। ਜਦੋਂ ਅਸੀਂ ਕੋਈ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਇੱਕਦਮ ਬਿਨਾਂ ਡਿਸਟਰੈਕਸ਼ਨ ਤੋਂ ਕੋਈ ਕਿਤਾਬ ਪੜ੍ਹਦੇ ਹਾਂ, ਜਦਕਿ ਜਦ ਮੈਂ ਫੋਨ 'ਚ ਜਾਂ ਈ ਬੁੱਕ ਜਦੋਂ ਵੀ ਕੋਈ ਪੜ੍ਹੂੰਗੀ, ਇੱਕ ਇੰਸਟਾਗ੍ਰਾਮ ਨੋਟੀਫਿਕੇਸ਼ਨ ਆਈ ਨਹੀਂ ਤਾਂ ਕਦੋਂ ਮੇਰੇ ਉਹ ਰੀਲ ਦੇ 2 ਮਿੰਟ 2 ਘੰਟੇ ਬਣ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ।
3: ਇਸ ਨਾਲ ਤਾਂ ਮੈਂ ਸਹਿਮਤ ਹਾਂ ਜੀ, ਬਿਕੋਜ਼ ਜਦੋਂ ਫੋਨ 'ਚ ਤੁਸੀਂ ਪੜ੍ਹਦੇ ਹੋ ਕੋਈ ਵੀ ਕਿਤਾਬ, ਉਹ ਇੰਨੀ ਬਿਹਤਰ ਨਹੀਂ ਰਹਿੰਦੀ ਜਦੋਂ ਤੁਸੀਂ ਫਿਜ਼ੀਕਲੀ ਕੋਈ ਪੜ੍ਹਦੇ ਹੋ ਕਿਤਾਬ, ਕਿਉਂਕਿ ਫੋਨ 'ਚ ਨੋਟੀਫਿਕੇਸ਼ਨਸ ਆਉਂਦੀਆਂ ਰਹਿੰਦੀਆਂ, ਬਹੁਤ ਸਾਰੀ ਡਿਸਟਰੈਕਸ਼ਨਸ ਹੁੰਦੀਆਂ ਹੀ ਹੈ ਜਿਵੇਂ ਕਿ ਤੁਸੀਂ ਕਿਹਾ ਵਿਭੂਤੀ ਜੀ, ਪਰ ਫਿਜ਼ੀਕਲ ਬੁੱਕਸ ਦੇ ਵਿੱਚ ਤੁਸੀਂ ਇੱਕ ਕੋਰਨਰ 'ਚ ਜਾ ਕੇ ਖਾਲੀ ਕਮਰੇ ਵਿੱਚ ਸਾਇਲੈਂਟਲੀ ਜਾਂ ਤੁਹਾਨੂੰ ਲਾਈਟ ਮਿਊਜ਼ਿਕ ਚਾਹੀਦਾ ਉਹਦੇ ਨਾਲ ਪੜ੍ਹ ਸਕਦੇ ਹੋ, ਅਤੇ ਉਹਦੀ ਤਾਂ ਅਲੱਗ ਹੀ ਫੀਲ ਹੁੰਦੀ ਹੈ।
0: ਬਿਲਕੁਲ, ਜਬ ਪੇਜਸ ਫਲਿੱਪ ਕਰਨ ਦਾ ਉਹ ਸਾਊਂਡ, ਕਵਰ ਟੱਚ ਕਰਨਾ, ਬੁੱਕ ਮਾਰਕ ਲਗਾਉਣਾ, ਮੈਨੂੰ ਲੱਗਦਾ ਇਹ ਆਪਣੇ ਆਪ ਦੇ ਵਿੱਚ ਇੱਕ ਥੈਰੇਪੀ ਹੈ। ਅਤੇ ਫਿਜ਼ੀਕਲ ਬੁੱਕਸ ਦੇ ਵਿੱਚ ਕੋਈ ਆਈ ਸਟ੍ਰੇਨ ਵੀ ਨਹੀਂ ਹੁੰਦਾ, ਬੈਟਰ ਮੈਮਰੀ ਰਿਟੈਂਸ਼ਨ ਵੀ ਰਹਿੰਦੀ ਹੈ। ਅਸੀਂ ਰਿਸਰਚਸ ਵੱਲ ਦੇਖੀਏ ਤਾਂ 25-40% ਸਾਨੂੰ ਯਾਦ ਰਹਿੰਦੀਆਂ ਚੀਜ਼ਾਂ ਜੇ ਅਸੀਂ ਉਹਨਾਂ ਨੂੰ ਫਿਜ਼ੀਕਲੀ ਪੜ੍ਹਿਆ ਹੋਵੇ। ਇਸ ਦੇ ਨਾਲ ਜਿਵੇਂ ਵਿਭੂਤੀ ਨੇ ਦੱਸਿਆ ਕਿ ਅਸੀਂ ਡਿਸਟਰੈਕਸ਼ਨ ਫਰੀ ਰਹਿੰਦੇ ਹਾਂ, ਅਤੇ ਕਿਤਾਬਾਂ 'ਤੇ ਇੱਕ ਗੱਲ ਹੋਰ ਹੈ ਕਿ ਸਾਡੀ ਪਰਮਾਨੈਂਟ ਓਨਰਸ਼ਿਪ ਹੋ ਜਾਂਦੀ ਹੈ। ਜੇ ਅਸੀਂ ਇੱਕ ਵਾਰ ਕਿਤਾਬ ਲੈ ਲਈ ਤਾਂ ਉਹ ਕਿਤਾਬ ਸਾਡੀ ਬਣ ਕੇ ਰਹਿ ਜਾਂਦੀ ਹੈ।
3: ਬਿਲਕੁਲ, ਤੁਹਾਡਾ ਨਾਮ ਆ ਜਾਂਦਾ ਉਸ ਕਿਤਾਬ 'ਤੇ, ਅਤੇ ਕਿ ਮਤਲਬ ਤੁਹਾਡੀ ਜਾਇਦਾਦ ਹੀ ਬਣ ਜਾਂਦੀ ਕਿ ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਵੀ ਉਹ ਕਿਤਾਬਾਂ ਦੇ ਸਕਦੇ ਹੋ, ਕਿਤਾਬਾਂ ਪੜ੍ਹ ਸਕਦੇ ਨੇ। ਈ ਬੁੱਕਸ ਦਾ ਇਹ ਹੈ ਕਿ ਤੁਹਾਨੂੰ ਪਤਾ ਨਹੀਂ ਕਦੋਂ ਸੋਸ਼ਲ ਮੀਡੀਆ 'ਤੇ ਜਾਂ ਕਦੋਂ ਤੁਹਾਡੇ ਫੋਨ 'ਚੋਂ ਡਿਲੀਟ ਹੋ ਜਾਣ, ਤੁਹਾਡਾ ਫੋਨ ਖਰਾਬ ਹੋ ਜੇ, ਸਾਰੀਆਂ ਤੁਹਾਡੀਆਂ ਕਿਤਾਬਾਂ ਜਾਣਗੀਆਂ। ਪਰ ਫਿਜ਼ੀਕਲ ਬੁੱਕਸ ਦਾ ਇਹ ਫਾਇਦਾ ਹੈ ਕਿ ਤੁਸੀਂ ਉਹਨਾਂ ਨੂੰ ਆਪਣੇ ਕਮਰੇ 'ਚ ਪੂਰਾ ਸਜਾ ਕੇ ਰੱਖ ਸਕਦੇ ਹੋ, ਉਹਨਾਂ ਨੂੰ ਦੇਖ ਸਕਦੇ ਹੋ, ਕਦੀ ਨਾ ਕਦੀ ਕੋਈ ਵੀ ਕਿਤਾਬ ਫੜ ਕੇ ਉਹਨੂੰ ਪੜ੍ਹ ਸਕਦੇ ਹੋ, ਨਹੀਂ ਪੜ੍ਹਨ ਦਾ ਮਨ ਰੱਖ ਦੋ।
0: ਜਬ ਤੁਸੀਂ ਆਖਰੀ ਵਾਰ ਕਿਹੜੀ ਫਿਜ਼ੀਕਲ ਬੁੱਕ ਪੜ੍ਹੀ ਸੀ?
3: ਮੈਂ ਰੀਸੈਂਟਲੀ ਕਿਤਾਬ ਪੜ੍ਹੀ ਹੈ, ਦਾ ਵੈਜੀਟੇਰੀਅਨ ਬਾਏ ਹਾਨ ਕਾਂਗ, ਇੱਕ ਫੋਰਨ ਸਾਊਥ ਕੋਰੀਅਨ ਔਥਰ ਹੈ, ਅਤੇ ਉਹਨੂੰ ਮੈਨ ਬੁੱਕਰ ਪ੍ਰਾਈਜ਼ ਵੀ ਮਿਲਿਆ ਹੈ। ਤਾਂ ਇੱਕ ਇੰਨੀ ਕੁ ਅਨੋਖੀ ਕਿਤਾਬ ਹੈ, ਮੈਨੂੰ ਲੱਗਦਾ ਉਹ ਸਾਰਿਆਂ ਨੂੰ ਪੜ੍ਹਨੀ ਚਾਹੀਦੀ, ਸਪੈਸ਼ਲੀ ਕੁੜੀਆਂ ਨੂੰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਇੱਕ ਬਹੁਤ ਹੀ ਅਲੱਗ ਜਿਹਾ ਥੀਮ ਹੈ ਉਹਦੇ ਵਿੱਚ, ਥੋੜ੍ਹੀ ਫੈਮਿਨਿਸਟਿਕ ਥੀਮਸ ਵੀ ਹੈ, ਬਹੁਤ ਡਿਫਰੈਂਟ ਥੀਮਸ ਹੈ ਜਿਹੜੀ ਮੈਨੂੰ ਲੱਗਦਾ ਅੱਜ ਕੱਲ੍ਹ ਕਿਤਾਬਾਂ 'ਚ ਨਹੀਂ ਹੁੰਦੀਆਂ।
0: ਜੀ ਬਿਲਕੁਲ, ਕਿਤਾਬਾਂ ਸਾਡੀ ਜ਼ਿੰਦਗੀ ਦੇ ਇੱਕ ਬਹੁਤ ਵਧੀਆ ਇੰਪੈਕਟ ਛੱਡਦੀਆਂ, ਭਾਵੇਂ ਅਸੀਂ ਡਿਪਰੈਸ਼ਨ 'ਚ ਬੈਠੇ ਹੋਈਏ ਤਾਂ ਹੋਪ ਦੇ ਦਿੰਦੀਆਂ ਨੇ, ਕਦੀ ਕਨਫਿਊਜ਼ ਹੋਈਏ ਤਾਂ ਡਾਇਰੈਕਸ਼ਨ ਦੇ ਦਿੰਦੀਆਂ ਨੇ, ਇਸ ਦੇ ਨਾਲ ਹੀ ਕਦੀ ਦੁਖੀ ਹੋਈਏ ਤਾਂ ਸ਼ਾਂਤੀ ਦੇ ਦਿੰਦੀਆਂ ਨੇ। ਕਿਤਾਬਾਂ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਸਿਰਫ ਨੋਵਲਸ ਨਹੀਂ ਹੁੰਦੀਆਂ, ਸਾਡੀ ਧਾਰਮਿਕ ਕਿਤਾਬਾਂ ਵੀ ਸਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਭਾਵੇਂ ਗੀਤਾ ਹੋਵੇ, ਰਮਾਇਣ ਹੋਵੇ ਜਾਂ ਸਾਡੇ 11th ਲਿਵਿੰਗ ਗੁਰੂ ਗੁਰੂ ਗ੍ਰੰਥ ਸਾਹਿਬ ਹੋਣ, ਇਹ ਸਾਰੀਆਂ ਕਿਤਾਬਾਂ ਸਾਡੀ ਜ਼ਿੰਦਗੀ ਦੇ ਹਰ ਇੱਕ ਪਹਿਲੂ ਵਿੱਚ ਸਾਡਾ ਸਾਥ ਦਿੰਦੀਆਂ ਨੇ।
3: ਬਿਲਕੁਲ, ਜੇ ਤੁਸੀਂ ਰਿਲੀਜੀਅਸ ਬੁੱਕਸ ਪੜ੍ਹਨ ਦੇ ਸ਼ੌਕੀਨ ਹੋ ਫਿਰ ਉਹ ਵੀ ਇੱਕ ਡਿਫਰੈਂਟ ਫੀਲ ਹੈ। ਮੈਨੂੰ ਲੱਗਦਾ ਹੈ ਕਿ ਫਿਜ਼ੀਕਲ ਬੁੱਕਸ ਦਾ ਵੀ ਡਿਫਰੈਂਟ ਐਟਮੋਸਫੇਅਰ ਹੈ, ਈ ਬੁੱਕਸ ਦਾ ਵੀ ਡਿਫਰੈਂਟ ਐਟਮੋਸਫੇਅਰ ਹੈ। ਅੱਜ ਕੱਲ੍ਹ ਤਾਂ ਰਿਲੀਜੀਅਸ ਬੁੱਕਸ ਵੀ ਜਿਹੜੀਆਂ ਫੋਨ 'ਤੇ ਅਵੇਲੇਬਲ ਨੇ, ਅਤੇ ਤੁਸੀਂ ਪੜ੍ਹ ਸਕਦੇ ਹੋ ਕਦੇ ਵੀ। ਅੱਜ ਕੱਲ੍ਹ ਤੁਸੀਂ ਜੇ ਗੁਰਦੁਆਰੇ ਜਾਂ ਤੁਸੀਂ ਕਿਸੇ ਟੈਂਪਲ 'ਚ ਜਾਂਦੇ ਹੋ ਤਾਂ ਮੈਂ ਦੇਖਦੀ ਹਾਂ ਕੁਛ ਲੇਡੀਜ਼ ਦੇ ਹੱਥ ਵਿੱਚ ਫੋਨ ਹੁੰਦਾ ਅਤੇ ਫੋਨ 'ਤੇ ਉਹ ਆਪਣਾ ਪਾਠ ਪੜ੍ਹ ਰਹੇ ਹੁੰਦੇ ਨੇ, ਜੋ ਕਿ ਬਹੁਤ ਹੀ ਕਨਵੀਨੀਅੰਟ ਹੈ ਮੈਨੂੰ ਲੱਗਦਾ। ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਸਾਡੇ ਆਉਣ ਵਾਲੇ ਟਾਈਮ 'ਚ ਜਿਹੜੀ ਫਿਜ਼ੀਕਲ ਜਾਂ ਪ੍ਰਿੰਟਡ

0: ਯੂਥ ਆ ਰਿਹਾ ਅੱਗੇ ਵਾਲਾ, ਉਹ ਜ਼ਿਆਦਾ ਤੋਂ ਜ਼ਿਆਦਾ ਫੋਕਸ ਕਰ ਰਿਹਾ ਇੰਸਟੈਂਟ ਅਵੇਲੇਬਲ ਹੋਣ ਵਾਲੀਆਂ ਚੀਜ਼ਾਂ ਦੇ ਉੱਤੇ, ਵੀ ਜੋ ਸਾਨੂੰ ਜਲਦੀ ਤੋਂ ਜਲਦੀ ਮਿਲ ਰਹੀਆਂ ਨੇ। ਈਵਨ ਮੈਨੂੰ ਵੀ ਕਈ ਵਾਰੀ ਮਾਰਕੀਟ ਜਾ ਕੇ ਬੁੱਕ ਲੈ ਕੇ ਆਉਣ 'ਚ ਬਹੁਤ ਆਲਸ ਆਉਂਦਾ, ਪਰ ਉਹੀ ਬੁੱਕ ਘਰ ਬਹਿ ਕੇ ਡਾਊਨਲੋਡ ਕਰਨ 'ਚ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ।
1: ਸਾਡੇ ਅੱਜ ਦੇ ਫਾਸਟ ਲਾਈਫ ਸਟਾਈਲ ਨੇ, ਡਿਜੀਟਲ ਕਲਾਸਰੂਮਸ ਨੇ, ਈਜ਼ੀ ਐਸੈਸ ਨੇ, ਗਲੋਬਲ ਰੀਡਿੰਗ ਕਲਚਰ ਨੇ ਈ ਬੁੱਕਸ ਨੂੰ ਪਾਪੂਲਰ ਕਰਤਾ। ਪਰ ਤੁਹਾਨੂੰ ਲੱਗਦਾ ਹੈ ਇਸ਼ਤਾ ਕਿ ਈ ਬੁੱਕਸ ਬੁੱਕਸ ਨੂੰ ਰਿਪਲੇਸ ਕਰ ਸਕਦੀਆਂ ਨੇ?
2: ਹਾਂਜੀ, ਮੈਨੂੰ ਬਿਲਕੁਲ ਲੱਗਦਾ ਹੈ ਕਿ ਈ ਬੁੱਕਸ ਬੁੱਕਸ ਨੂੰ ਰਿਪਲੇਸ ਕਰ ਸਕਦੀਆਂ ਨੇ, ਬਿਕਾਜ਼ ਜੋ ਈ ਬੁੱਕਸ ਹੈ ਉਹਨਾਂ ਨੂੰ ਕੈਰੀ ਕਰਨ ਦਾ ਕੋਈ ਝੰਝਟ ਨਹੀਂ ਰਹਿੰਦਾ ਹੈ, ਅਤੇ ਅਸੀਂ ਉਹਨੂੰ ਫੋਨ 'ਤੇ, ਲੈਪਟੋਪ 'ਤੇ ਈਜ਼ਲੀ ਕਿਤੇ ਵੀ ਐਕਸੈਸ ਕਰ ਸਕਦੇ ਹਾਂ।
3: ਇਹ ਤਾਂ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ। ਅੱਜ ਦਾ ਜਿਹੜਾ ਦੌਰ ਹੈ ਜੈਨਜ਼ੀ ਦਾ ਦੌਰ ਹੈ, ਅਤੇ ਜੈਨਜ਼ੀ ਨੂੰ ਸਿਰਫ ਇੰਸਟੈਂਟ ਅਵੇਲੇਬਲ, ਜਿੱਦਾਂ ਵਿਭੂਤੀ ਨੇ ਕਿਹਾ ਕਿ ਇੰਸਟੈਂਟਲੀ ਜੋ ਵੀ ਮਿਲ ਰਿਹਾ ਉਹ ਚਾਹੀਦਾ ਹੈ। ਪਰ ਮੈਨੂੰ ਲੱਗਦਾ ਕੁਛ ਟਾਈਮ ਵਿੱਚ ਜਿਹੜੇ ਜੈਨਜ਼ੀ ਵੀ ਹੈ ਉਹ ਵੀ ਬਹੁਤ ਹੀ ਵਿੰਟੇਜ ਚੀਜ਼ਾਂ ਨੂੰ ਪਸੰਦ ਕਰ ਰਹੇ ਨੇ, ਪੁਰਾਣੀਆਂ ਚੀਜ਼ਾਂ ਨੂੰ ਪਸੰਦ ਕਰ ਰਹੇ ਨੇ। ਕੁਛ ਜਿਹੜੇ ਬੱਚੇ ਨੇ ਅੱਜ ਕੱਲ੍ਹ ਦੇ, ਜਿੱਦਾਂ ਕਿ ਪੁਰਾਣੇ ਗਾਣੇ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਹੋਰ ਚੱਲਣ ਲੱਗ ਗਏ ਨੇ, ਪੁਰਾਣੇ ਵਿੰਟੇਜ ਕੱਪੜੇ, ਅੱਜ ਕੱਲ੍ਹ ਥ੍ਰਿਫਟਿੰਗ ਦਾ ਬਹੁਤ ਸ਼ੌਂਕ ਆ ਗਿਆ ਹੈ, ਅਤੇ ਮੈਨੂੰ ਲੱਗਦਾ ਹੈ ਕਿਤਾਬਾਂ ਦਾ ਵੀ ਕਿਤੇ ਨਾ ਕਿਤੇ ਰਹਿ ਗਏ, ਬਿਕੋਜ਼ ਫਿਜ਼ੀਕਲ ਬੁੱਕਸ ਇੱਕ ਅਲੱਗ ਟਾਈਪ ਦੀ ਤੁਹਾਡੀ ਜਾਇਦਾਦ ਟਾਈਪ ਬਣ ਜਾਂਦੀ ਹੈ, ਕਿ ਮਤਲਬ ਉਹ ਬੁੱਕ ਇੱਕ ਅਲੱਗ ਹੀ ਜ਼ੋਨ 'ਚ ਤੁਹਾਨੂੰ ਲੈ ਜਾਂਦੀ ਹੈ। ਮੈਨੂੰ ਲੱਗਦਾ ਈ ਬੁੱਕਸ ਦਾ ਵੀ ਅਲੱਗ ਫਾਇਦਾ ਹੈ ਹੀ, ਪਰ ਫਿਜ਼ੀਕਲ ਬੁੱਕਸ ਦੇ ਫੇਵਰ 'ਚ ਮੈਂ ਜ਼ਿਆਦਾ ਰਹੂੰਗੀ।
1: ਮੈਂ ਵੀ, ਮੈਨੂੰ ਲੱਗਦਾ ਫਿਜ਼ੀਕਲ ਬੁੱਕਸ ਦੇ ਫੇਵਰ 'ਚ ਹੀ ਹਾਂ, ਬਿਕੋਜ਼ ਫਿਜ਼ੀਕਲ ਬੁੱਕਸ ਜੋ ਹੈ ਨਾ ਉਹ ਸਾਨੂੰ ਆਪਣੇ ਨਾਲ ਅਟੈਚ ਕਰ ਲੈਂਦੀਆਂ ਨੇ। ਜਦੋਂ ਅਸੀਂ ਪੜ੍ਹਨ ਲੱਗਦੇ ਹਾਂ, ਚਾਹੇ ਰਾਤ ਦੇ 2 ਵੱਜ ਜਾਣ, ਮਨ ਦੇ ਵਿੱਚ ਆਉਂਦਾ ਬਸ ਇੱਕ ਚੈਪਟਰ ਹੋਰ ਤੈਨੂੰ ਮੁਕਾ ਦੇਵਾਂ। ਕਿਉਂ ਵਿਭੂਤੀ?
0: ਪਰ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਿਰਫ ਕੁਛ ਕਿਤਾਬਾਂ ਤੱਕ ਸੀਮਿਤ ਹੈ। ਜੇਕਰ ਮਤਲਬ ਬੀਇੰਗ ਅ ਲਾਅ ਸਟੂਡੈਂਟ, ਜੇਕਰ ਮੈਂ ਆਪਣੀ ਲਾਅ ਦੀ ਕਿਤਾਬਾਂ ਦੀ ਗੱਲ ਕਰਾਂ ਤਾਂ ਇੰਨੀ ਬਲਕੀ ਬਲਕੀ ਕਿਤਾਬਾਂ ਲੈਣ ਨਾਲੋਂ ਚੰਗਾ ਕਿ ਮੈਂ ਈ ਬੁੱਕਸ ਪ੍ਰੈਫਰ ਕਰਦੀ ਹਾਂ। ਐਂਡ ਮੇਜਰ ਪੁਆਇੰਟ ਇਜ਼ ਕੰਟਰੋਲ ਪਲੱਸ ਐਫ, ਕਿ ਜਦੋਂ ਮੈਂ ਇੱਕ ਲਾਅ ਦੀ ਕਿਤਾਬ ਪੜ੍ਹਦੀ ਹਾਂ, ਮੈਨੂੰ 5 ਪੇਜ ਪੜ੍ਹ ਕੇ 2 ਚੀਜ਼ਾਂ ਮਿਲਦੀਆਂ ਨੇ ਜੋ ਮੈਨੂੰ ਚਾਹੀਦੀਆਂ ਨੇ, ਪਰ ਉਹ ਈ ਬੁੱਕ 'ਚ ਫਟਾਫਟ ਕੰਟਰੋਲ ਪਲੱਸ ਐਫ ਕਰਕੇ ਮੈਂ ਆਪਣੀ ਰੈਲੇਵੈਂਟ ਇਨਫੋਰਮੇਸ਼ਨ ਕੱਢ ਸਕਦੀ ਹਾਂ।
1: ਇਹ ਕੰਟਰੋਲ ਪਲੱਸ ਐਫ ਦੀ ਤੁਸੀਂ ਗੱਲ ਕੀਤੀ ਹੈ, ਇਸ 'ਤੇ ਥੋੜ੍ਹਾ ਤਰਜੀਹ ਦੇਣਾ ਅਤੇ ਸਾਨੂੰ ਦੱਸਣਾ ਕੰਟਰੋਲ ਪਲੱਸ ਐਫ ਹੈ ਕੀ।
0: ਕੰਟਰੋਲ ਪਲੱਸ ਐਫ ਕੰਪਿਊਟਰ ਦੇ ਵਿੱਚ ਤੁਸੀਂ ਕੰਟਰੋਲ ਪਲੱਸ ਐਫ ਪਾਓ ਐਂਡ ਨਾਲ ਹੀ ਸਰਚ ਆਪਸ਼ਨ ਆ ਜਾਂਦਾ ਹੈ, ਤੁਸੀਂ ਕੋਈ ਵੀ ਚੀਜ਼ ਸਰਚ ਕਰ ਸਕਦੇ ਹੋ।
3: ਇਹ ਬਹੁਤ ਹੀ ਜ਼ਿਆਦਾ ਕਨਵੀਨੀਅੰਟ ਹੈ, ਜਿਵੇਂ ਕਿ ਤੁਸੀਂ ਕਿਹਾ ਤੁਸੀਂ ਲਾਅ ਸਟੂਡੈਂਟ ਹੋ, ਅਤੇ ਮੈਨੂੰ ਲੱਗਦਾ ਲਾਅ ਸਟੂਡੈਂਟਸ ਵਾਸਤੇ ਬਹੁਤ ਕਨਵੀਨੀਅੰਟ ਹੈ। ਪਰ ਜੇ ਤੁਸੀਂ ਲੀਜਰ ਰੀਡਿੰਗ ਕਰਨੀ ਹੈ ਜਾਂ ਨੋਰਮਲੀ ਇੱਦਾਂ ਹੀ ਗਾਰਡਨ 'ਚ ਬੈਠ ਕੇ ਪੜ੍ਹਨਾ ਹੈ, ਤਾਂ ਮੈਨੂੰ ਲੱਗਦਾ ਫੋਨ ਤੋਂ ਥੋੜ੍ਹਾ ਦੂਰ ਜਾਣਾ ਅੱਛਾ ਹੀ ਹੋਏਗਾ। ਓਬਵੀਅਸਲੀ ਲਾਅ ਬੁੱਕਸ ਦਾ ਅਲੱਗ ਉਹ ਹੈ, ਬਿਕੋਜ਼ ਲਾਅ ਬੁੱਕਸ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਇਨਫੋਰਮੇਸ਼ਨ, ਮਤਲਬ ਜਿਵੇਂ ਕਿ ਤੁਸੀਂ ਕਿਸੇ ਵੀ ਐਡਵੋਕੇਟ ਕੋਲ ਜਾਂਦੇ ਹੋ ਅਤੇ ਤੁਸੀਂ ਦੇਖਦੇ ਹੋ ਉਹਨਾਂ ਦੇ ਆਫਿਸ 'ਚ ਪਿੱਛੇ ਬੁੱਕਸ ਹੀ ਬੁੱਕਸ ਹੁੰਦੀਆਂ ਹੈ, ਉਹਦੀ ਅਲੱਗ ਫੀਲ ਹੈ। ਮਤਲਬ ਲੱਗਦਾ ਕਿ ਇੰਨੇ ਤਾਂ ਬਹੁਤ ਹੀ ਸਾਰੀਆਂ ਕਿਤਾਬਾਂ ਪੜ੍ਹੀਆਂ ਹੈ, ਜਦਕਿ ਉਹਦਾ ਅਲੱਗ ਵੇਟ ਰਹਿੰਦਾ ਹੀ ਹੈ ਉਹਨਾਂ ਦੇ ਦਿਮਾਗ 'ਚ ਕਿ ਇੰਨੀਆਂ ਕਿਤਾਬਾਂ ਪਈਆਂ, ਅਤੇ ਓਬਵੀਅਸਲੀ ਥੋੜ੍ਹਾ ਜਿਹਾ ਪ੍ਰੈਸ਼ਰ ਤਾਂ ਹੁੰਦਾ ਹੀ ਹੈ, ਔਰ ਓਬਵੀਅਸਲੀ ਪੈਸੇ ਵੀ ਬਹੁਤ ਲੱਗਦੇ ਹੀ ਹੋਣਗੇ ਲਾਅ ਬੁੱਕਸ ਦੇ ਉੱਤੇ। ਪਰ ਜਦੋਂ ਤੁਸੀਂ ਲੀਜਰ ਰੀਡਿੰਗ ਵਾਸਤੇ ਪੜ੍ਹਦੇ ਹੋ, ਇੱਦਾਂ ਹੀ ਕੋਈ ਵੀ ਫਿਜ਼ੀਕਲ ਬੁੱਕ, ਅੱਜ ਕੱਲ੍ਹ ਤਾਂ ਬਹੁਤ ਸਾਰੀ ਆਪਸ਼ਨਸ ਵੀ ਆ ਗਈਆਂ, ਜਿੱਦਾਂ ਪੋਕਿਟ ਫਰੈਂਡਲੀ ਬੁੱਕਸ ਆ ਗਈਆਂ ਜੋ ਕਿ ਤੁਸੀਂ ਆਪਣੀ ਪੋਕਿਟ 'ਚ ਪਾ ਸਕਦੇ ਹੋ, ਮਤਲਬ ਬਹੁਤ ਹੀ ਛੋਟੇ ਐਡੀਸ਼ਨ ਆ ਚੁੱਕੇ ਨੇ, ਅਤੇ ਇੱਦਾਂ ਦੀ ਬਹੁਤ ਹੀ ਡਿਫਰੈਂਟ ਆਪਸ਼ਨਸ ਹੈਗੀ ਆ ਮਾਰਕੀਟ 'ਚ।
1: ਬਿਲਕੁਲ, ਇਸ ਦੇ ਨਾਲ ਹੀ ਮੈਨੂੰ ਕੁਛ ਹੋਰ ਨੁਕਸਾਨ ਵੀ ਯਾਦ ਆ ਰਿਹਾ ਈ ਬੁੱਕਸ ਦੇ। ਜੇ ਬੈਟਰੀ ਖਤਮ ਹੋ ਜਾਏ ਤਾਂ ਬੁੱਕ ਵੀ ਗਈ, ਅਤੇ ਇਸ ਦੇ ਨਾਲ ਹੀ ਸਾਨੂੰ ਈਜ਼ੀ ਡਿਸਟਰੈਕਸ਼ਨਸ ਵੀ ਬਹੁਤ ਜਲਦੀ ਮਿਲ ਜਾਂਦੀਆਂ ਨੇ। ਨੋਟੀਫਿਕੇਸ਼ਨ ਆ ਗਈ ਤਾਂ ਅਸੀਂ ਫੋਨ ਸਕਰੋਲ ਕਰਨ ਲੱਗ ਗਏ, ਅਤੇ ਅੱਖਾਂ ਵੀ ਥੱਕ ਜਾਂਦੀਆਂ, ਸਕਰੀਨ ਫਟੀਗ ਹੋ ਜਾਂਦਾ, ਅਤੇ ਲੌਂਗ ਸਕਰੀਨ ਐਕਸਪੋਜ਼ਰ ਦੇ ਨਾਲ ਹੈਡਐਕ ਵੀ ਹੋ ਜਾਂਦੇ ਆ।
3: ਹਾਂ, ਇਸ ਕਰਕੇ ਹੀ ਤਾਂ ਅੱਜ ਕੱਲ੍ਹ ਬਹੁਤ ਹੀ ਬੱਚਿਆਂ ਦੀ ਆਈਸਾਈਟ ਵੀਕ ਹੋ ਰਹੀ ਹੈ, ਕਿਉਂਕਿ ਤੁਸੀਂ ਫੋਨ 'ਤੇ ਪੜ੍ਹ ਰਹੇ ਹੋ। ਫਿਜ਼ੀਕਲੀ ਬੁੱਕਸ ਪੜ੍ਹਨਾ ਅਲੱਗ ਗੱਲ ਹੈ, ਅੱਜ ਕੱਲ੍ਹ ਤਾਂ ਟੀਚਰਸ ਵੀ ਕਹਿੰਦੇ ਨੇ ਕਿ ਨਿਊਜ਼ ਪੇਪਰ ਰੀਡਿੰਗ ਕਰੋ, ਨਿਊਜ਼ ਪੇਪਰ ਵੀ ਫਿਜ਼ੀਕਲੀ ਹੈ ਅੱਜ ਕੱਲ੍ਹ, ਨਿਊਜ਼ ਪੇਪਰ ਵੈਸੇ ਔਨਲਾਈਨ ਵੀ ਆਉਂਦਾ ਹੈ, ਪਰ ਜਦੋਂ ਤੁਸੀਂ ਹੱਥ 'ਚ ਖੋਲ੍ਹ ਕੇ ਪੇਪਰ ਪੜ੍ਹਦੇ ਹੋ ਉਹਦਾ ਤਾਂ ਡਿਫਰੈਂਟ ਫੀਲ ਹੀ ਹੈ।
0: ਪਰ ਜਿਵੇਂ ਤੁਸੀਂ ਕਿਹਾ ਨਾ ਕਿ ਆਈਸਾਈਟ ਵੀਕ ਹੋ ਰਹੀ ਹੈ, ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮੇਰੀ ਆਈਸਾਈਟ ਈ ਬੁੱਕਸ ਨੇ ਵੀਕ ਨਹੀਂ ਕੀਤੀ, ਮੇਰੀ ਆਈਸਾਈਟ ਕਿਤਾਬਾਂ ਨੇ ਵੀਕ ਕੀਤੀ ਹੈ, ਕਿਉਂਕਿ ਕਿਤਾਬਾਂ ਦੇ ਵਿੱਚ ਛੋਟੇ ਛੋਟੇ ਫੌਂਟ ਹੁੰਦੇ ਨੇ ਜਿਨ੍ਹਾਂ ਨੂੰ ਫੋਕਸ ਕਰ ਕਰਕੇ ਪੜ੍ਹਨਾ, ਤਾਂ ਕਰਕੇ ਮੇਰੀ ਆਈਸਾਈਟ ਵੀਕ ਹੋ ਗਈ।
2: ਜੇਕਰ ਅਸੀਂ ਸਕਰੋਲਿੰਗ ਕਰ ਸਕਦੇ ਹਾਂ ਤਾਂ ਅਸੀਂ ਈ ਬੁੱਕਸ ਨੂੰ ਪੜ੍ਹਨ ਲਈ ਵੀ ਟਾਈਮ ਕੱਢ ਸਕਦੇ ਹਾਂ, ਬਿਕਾਜ਼ ਜਿਵੇਂ ਕਿ ਅੱਜ ਕੱਲ੍ਹ ਦੀ ਯੂਥ ਜੋਬ ਕਰ ਰਹੀ ਹੈ ਅਤੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਬੁੱਕਸ ਬਾਜ਼ਾਰ 'ਚ ਲੈਣ ਜਾਣ ਫਿਰ ਉਹਨਾਂ ਨੂੰ ਸੰਭਾਲਣ। ਤੁਸੀਂ ਜਬ ਪੋਕਿਟ ਬੁੱਕਸ ਦੀ ਗੱਲ ਕੀਤੀ, ਬਟ ਕਿਤੇ ਨਾ ਕਿਤੇ ਜੋ ਚੀਜ਼ ਫਿਜ਼ੀਕਲ ਹੈ ਅਸੀਂ ਉਹਨੂੰ ਸਟੋਰ ਤਾਂ ਕਰਾਂਗੇ ਨਾ, ਬਟ ਬੁੱਕਸ ਨੂੰ ਕੈਰੀ ਕਰਨਾ ਮੁਸ਼ਕਿਲ ਹੈ, ਅਤੇ ਇਸ ਕਰਕੇ ਅਸੀਂ ਟਾਈਮ ਕੱਢ ਸਕਦੇ ਹਾਂ, ਸਕਰੋਲਿੰਗ ਨੂੰ ਛੱਡ ਕੇ ਅਸੀਂ ਬੁੱਕਸ ਨੂੰ ਪ੍ਰੈਫਰ ਕਰ ਸਕਦੇ ਹਾਂ।
1: ਅਤੇ ਫਿਰ ਇਸ ਤਾਂ ਗੱਲ ਪ੍ਰੈਫਰੈਂਸ ਦੀ ਹੈ ਕਿ ਅਸੀਂ ਈ ਬੁੱਕਸ ਨੂੰ ਪ੍ਰੈਫਰ ਕਰ ਸਕਦੇ ਹਾਂ, ਕਿਉਂਕਿ ਐਫੀਸ਼ੀਐਂਟ ਲਰਨਿੰਗ ਹੈ, ਫਾਸਟ ਸਰਚਿੰਗ ਹੈ, ਟੈਕਨੀਕਲ ਕੰਮਾਂ ਲਈ ਗ੍ਰੇਟ ਹੈ, ਅਤੇ ਟਰੈਵਲ ਅਤੇ ਮਲਟੀਟਾਸਕਿੰਗ ਲਈ ਮੈਨੂੰ ਲੱਗਦਾ ਈ ਬੁੱਕਸ

0: ਫਿਜ਼ੀਕਲ ਚੀਜ਼ ਰੀਡ ਕਰੋ, ਕੋਈ ਨਿਊਜ਼ਪੇਪਰ ਰੀਡ ਕਰ ਲਓ, ਜਿਹਦੇ ਨਾਲ ਤੁਹਾਡੀ ਜਿਹੜੀ ਮਾਈਂਡ ਦੇ ਵਿੱਚ ਵਾਇਰਿੰਗ ਹੈ ਉਹ ਵੀ ਥੋੜ੍ਹੀ ਸਹੀ ਹੁੰਦੀ ਹੈ, ਤੁਸੀਂ ਥੋੜ੍ਹੀ ਰਿਲੈਕਸ ਹੋ ਜਾਂਦੇ ਹੋ, ਅਤੇ ਤੁਸੀਂ ਜਦੋਂ ਸੌਣ ਤੋਂ ਪਹਿਲਾਂ ਕੁਛ ਪੜ੍ਹਦੇ ਹੋ ਉਹ ਤੁਹਾਡੇ ਮਾਈਂਡ 'ਚ ਬਹੁਤ ਜ਼ਿਆਦਾ ਰਿਟੇਨ ਹੁੰਦਾ ਹੈ। ਫੋਨ ਤੁਸੀਂ ਦੇਖਦੇ ਹੋ ਉਹਦੇ ਨਾਲ ਤੁਹਾਡੀ ਆਈਸੈਟ ਠੀਕ ਤਾਂ ਹੁੰਦੀ ਹੈ, ਅਤੇ ਮਾਈਂਡ 'ਚ ਵੀ ਬਹੁਤ ਜ਼ਿਆਦਾ ਡਿਸੋਨੈਂਸ ਹੋ ਜਾਂਦਾ ਹੈ।
1: ਅਤੇ ਇਸ ਦੇ ਨਾਲ ਹੀ ਮੈਨੂੰ ਬਚਪਨ ਦੇ ਦਿਨ ਯਾਦ ਆਉਂਦੇ ਆ ਜਦੋਂ ਕੌਮਿਕਸ ਆਉਂਦੀਆਂ ਹੁੰਦੀਆਂ ਸੀ ਅਤੇ ਅਸੀਂ ਵੇਟ ਕਰੀਦਾ ਸੀ ਇੱਕ ਹਫ਼ਤੇ ਤੋਂ ਬਾਅਦ, ਫਿਰ ਅਗਲੇ ਹਫ਼ਤੇ ਵੇਟ ਕਰੀਦਾ ਸੀ ਕਿ ਹੁਣ ਐਡੀਸ਼ਨ ਆਊਗਾ, ਇਹ ਵੇਟ ਮਹੀਨਿਆਂ ਦਾ ਵੀ ਹੋ ਜਾਂਦਾ ਸੀ। ਅਤੇ ਮੈਨੂੰ ਲੱਗਦਾ ਉਹ ਬੁੱਕਸ ਦੇ ਕਾਰਨ ਉਹ ਪੇਸ਼ੈਂਸ ਵੀ ਅਸੀਂ ਡਿਵੈਲਪ ਕੀਤੀ ਕਿ ਬੁੱਕਸ ਦੇ ਨਾਲ ਅਸੀਂ ਅਟੈਚ ਹੁੰਦੇ ਸੀ, ਸਾਡੀ ਫੀਲਿੰਗਸ ਅਟੈਚ ਹੁੰਦੀਆਂ ਸੀ ਅਤੇ ਅਸੀਂ ਵੇਟ ਕਰੀਦੀ ਸੀ ਕਿ ਕਦੋਂ ਨੈਕਸਟ ਐਡੀਸ਼ਨ ਆਵੇ ਅਤੇ ਅਸੀਂ ਉਹਨੂੰ ਪੜ੍ਹੀਏ। ਇਸ ਦੇ ਨਾਲ ਹੀ ਜੋ ਸਾਡੀ ਨਾਨੀ ਹੁੰਦੀ ਸੀ, ਦਾਦੀ ਹੁੰਦੀ ਸੀ, ਉਹ ਵੀ ਰੈਸਪੀ ਬੁੱਕਸ ਪੜ੍ਹ ਕੇ ਹੀ ਰੈਸਪੀਜ਼ ਬਣਾਉਂਦੇ ਸੀ। ਅੱਜ ਅਸੀਂ ਦੇਖਦੇ ਹਾਂ ਕਿ ਯੂਟਿਊਬ 'ਤੇ ਬਹੁਤ ਵੀਡੀਓਜ਼ ਪਈਆਂ, ਅਸੀਂ ਵੀਡੀਓਜ਼ ਦੇਖ ਕੇ ਰੈਸਪੀ ਬਣਾਉਣ ਦੀ ਕੋਸ਼ਿਸ਼ ਤਾਂ ਕਰਦੇ ਹਾਂ, ਪਰ ਉਹ ਦੌਰ ਵੀ ਹੁੰਦਾ ਸੀ ਜਦੋਂ ਅਸੀਂ ਅਖਬਾਰਾਂ 'ਚ ਪੜ੍ਹ ਕੇ, ਕਿਤਾਬਾਂ 'ਚ ਪੜ੍ਹ ਕੇ ਚੀਜ਼ਾਂ ਕਰਦੇ ਹੁੰਦੇ ਸੀ।
0: ਮੈਨੂੰ ਯਾਦ ਹੈ ਛੋਟੇ ਹੁੰਦੇ ਬੁੱਕਸ ਆਉਂਦੀਆਂ ਹੁੰਦੀਆਂ ਸੀ ਟਿਨ ਟਿਨ ਵਾਲੀਆਂ, ਮਤਲਬ ਉਹ ਕੌਮਿਕਸ ਸੀਗੀਆਂ, ਉਹਦੇ ਵਿੱਚ ਡਿਫਰੈਂਟ ਜੋਕਸ ਹੁੰਦੇ ਸੀ, ਕਈ ਵਾਰੀ ਸਟਾਰਟਿੰਗ 'ਚ ਬਹੁਤ ਸੇ ਕਾਰਟੂਨਸ ਬਣੇ ਹੁੰਦੇ ਸੀ, ਨਾਲ ਡਾਇਲੋਗਸ ਹੁੰਦੇ ਸੀ ਜਿੱਦਾਂ ਨੋਰਮਲੀ ਸਾਡੀ ਕੌਮਿਕ ਬੁੱਕਸ ਹੁੰਦੀਆਂ ਹੈ। ਵਿਭੂਤੀ, ਤੁਹਾਨੂੰ ਕੁਛ ਯਾਦ ਹੈ ਇਹੋ ਜਿਹਾ ਕੌਮਿਕਸ ਦੇ ਰਿਲੇਟਡ, ਜਾਂ ਛੋਟੇ ਹੁੰਦੇ ਨਿਊਜ਼ ਪੇਪਰ ਸੈਕਸ਼ਨ ਆਉਂਦਾ ਸੀ ਛੋਟਾ ਜਿਹਾ, ਜਿੱਤੇ ਛੋਟੇ ਜਿਹੇ ਡਾਇਲੋਗਸ ਹੁੰਦੇ ਸੀ, ਕੌਮਿਕਸ ਹੁੰਦੀਆਂ ਸੀ, ਪਜ਼ਲਸ ਹੁੰਦੀਆਂ ਸੀ?
2: ਜੀ, ਮੈਨੂੰ ਬਿਲਕੁਲ ਯਾਦ ਹੈ। ਮੈਨੂੰ ਯਾਦ ਹੈ ਬਚਪਨ 'ਚ ਨਾਨੀ ਘਰ ਜਾ ਕੇ ਬੈਠਣਾ, ਐਂਡ ਮੇਰੇ ਨਾਨੂ ਅਖਬਾਰ ਪੜ੍ਹਦੇ ਹੁੰਦੇ ਸੀ ਰੋਜ਼। ਤਾਂ ਸਭ ਤੋਂ ਪਹਿਲਾਂ ਮੈਨੂੰ ਹੁੰਦਾ ਸੀ ਕਿ ਸਵੇਰੇ ਸਭ ਤੋਂ ਪਹਿਲਾਂ ਬਾਹਰ ਜਾ ਕੇ ਮੈਂ ਉਹ ਅਖਬਾਰ ਚੁੱਕ ਕੇ ਲੈ ਕੇ ਆਉਣੀ ਹੈ ਅੰਦਰ, ਐਂਡ ਉਹਨਾਂ ਨੂੰ ਫੜਾਉਣੀ ਹੈ ਕਿ ਦੇਖੋ, ਐਂਡ ਉਹਨਾਂ ਨੇ ਮੈਨੂੰ ਉਹਦੇ 'ਚੋਂ ਕਿਡਜ਼ ਵਾਲਾ ਸੈਕਸ਼ਨ ਅਲੱਗ ਕੱਢ ਕੇ ਦੇਣਾ, ਐਂਡ ਅਸੀਂ ਦੋਨਾਂ ਨੇ ਉੱਥੇ ਬਹਿ ਕੇ ਚਾਹ ਪੀਣੀ ਹੈ, ਐਂਡ ਨਾਲ ਨਾਲ ਉਹਦੇ ਵਿੱਚ ਡਰਾਇੰਗ, ਕਲਰਿੰਗ, ਉਹ ਵਾਲੇ ਆਪਸ਼ਨਸ ਆਉਂਦੇ ਹੁੰਦੇ ਸੀ ਕਿ ਉਹ ਕਰਨਾ।
3: ਜਬ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੋਵੋਗੇ ਕਿ ਅੱਜ ਕੱਲ੍ਹ ਮੀਮਸ ਕਰਕੇ ਐਨੀਮੇਟਡ ਇੱਦਾਂ ਦੀ ਕੌਮਿਕਸ ਵੀ ਆਉਂਦੀਆਂ ਨੇ, ਅਤੇ ਅੱਜ ਕੱਲ੍ਹ ਦੀ ਯੂਥ ਉਹਨੂੰ ਜ਼ਿਆਦਾ ਪ੍ਰੈਫਰ ਕਰਦੀ ਹੈ ਰੈਦਰ ਦੈਨ ਉਹ ਕੌਮਿਕ ਨੂੰ ਖਰੀਦਣ, ਉਹਨੂੰ ਪੜ੍ਹਨ, ਅਤੇ ਅੱਜ ਕੱਲ੍ਹ ਉਹ ਮੀਮਸ ਸ਼ੇਅਰ ਵੀ ਬਹੁਤ ਜਲਦੀ ਆਪਣੇ ਦੋਸਤਾਂ ਨੂੰ ਕਰਦੇ ਨੇ।
0: ਪਰਿਸ਼ਿਤਾ, ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਵਾਸਤੇ ਈ ਬੁੱਕਸ ਪੜ੍ਹਨਾ ਜ਼ਿਆਦਾ ਬੈਟਰ ਰਹੇਗਾ ਕਿ ਫਿਜ਼ੀਕਲ ਬੁੱਕਸ ਪੜ੍ਹਨਾ?
3: ਈ ਬੁੱਕਸ ਆਰ ਐਕਸੈਸਿਬਲ, ਮੈਨੂੰ ਲੱਗਦਾ ਹੈ ਬੱਚਿਆਂ ਨੂੰ ਈ ਬੁੱਕਸ ਵੱਲ ਜਾਣਾ ਚਾਹੀਦਾ ਹੈ, ਬਿਕੋਜ਼ ਬੱਚਿਆਂ ਕੋਲੋਂ ਜ਼ਿਆਦਾਤਰ ਅੱਜ ਕੱਲ੍ਹ ਫੋਨ ਹੁੰਦਾ ਹੈ ਰੈਦਰ ਦੈਨ ਦ ਬੁੱਕਸ।
0: ਪਰ ਵਿਭੂਤੀ, ਤੁਹਾਨੂੰ ਕੀ ਲੱਗਦਾ ਹੈ ਕਿ ਬੱਚਿਆਂ ਦੇ ਮਾਈਂਡ 'ਤੇ ਜ਼ਿਆਦਾ ਅਸਰ ਨਹੀਂ ਪੈਂਦਾ ਈ ਬੁੱਕਸ ਦਾ?
2: ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਬੱਚਿਆਂ ਦੇ ਮਾਈਂਡ ਦੇ ਉੱਤੇ ਈ ਬੁੱਕਸ ਦਾ ਬਹੁਤ ਅਸਰ ਪੈਂਦਾ ਹੈ। ਜਿਵੇਂ ਕਿ ਸ਼ਿਵਮ, ਤੁਸੀਂ ਗੱਲ ਕੀਤੀ ਸੀ ਪੇਸ਼ੈਂਸ ਦੀ, ਕਿ ਅਸੀਂ ਵੇਟ ਕਰਦੇ ਹੁੰਦੇ ਸੀ ਕਿ ਨਵੀਂ ਕਿਤਾਬ ਆਏ ਜਾਂ ਨਵਾਂ ਨਿਊਜ਼ ਪੇਪਰ ਆਏ। ਅੱਜ ਕੱਲ੍ਹ ਦੇ ਬੱਚੇ ਮੈਨੂੰ ਲੱਗਦਾ ਕਿ ਨੈੱਟਫਲਿਕਸ ਸੀਰੀਜ਼ ਦੀ ਜ਼ਿਆਦਾ ਵੇਟ ਕਰਦੇ ਨੇ ਕਿਤਾਬਾਂ ਨੂੰ ਛੱਡ ਕੇ, ਕਿ ਉਹ ਸੀਰੀਜ਼ ਆਏ ਅਸੀਂ ਉਹ ਦੇਖਣੀ ਹੈ, ਜਾਂ ਉਹ ਮੂਵੀ ਆਏ ਅਸੀਂ ਉਹ ਦੇਖਣੀ ਹੈ। ਕਿਤਾਬਾਂ ਨੂੰ ਲੈ ਕੇ ਬੱਚੇ ਅੱਜ ਕੱਲ੍ਹ ਉਹਨਾਂ ਸੀਰੀਅਸ ਹੈ ਨਹੀਂ।
1: ਮੈਂ ਵੀ ਜੇ ਆਪਣੀ ਗੱਲ ਕਰਾਂ, ਮੈਂ ਵੀ ਐਗਜ਼ਾਮ ਦੀ ਪ੍ਰਿਪਰੇਸ਼ਨ ਸ਼ੁਰੂ ਕੀਤੀ, ਮੈਂ ਟੈਬਲੇਟ 'ਤੇ ਨੋਟਸ ਹਾਈਲਾਈਟ ਕੀਤੇ, ਡਿਕਸ਼ਨਰੀ ਲੱਭੀ, ਸਪੀਡ ਕੀਤਾ, ਜਲਦੀ ਜਲਦੀ ਪੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਜੋ ਮਜ਼ਾ ਫਿਜ਼ੀਕਲ ਬੁੱਕ ਨੂੰ ਰੱਖ ਕੇ, ਉਹਨੂੰ ਹਾਈਲਾਈਟ ਕਰਕੇ, ਮਾਰਜਨ ਨੋਟਸ ਬਣਾ ਕੇ, ਸਟਿਕੀ ਨੋਟਸ ਰੱਖ ਕੇ ਉਹਨੂੰ ਪੜ੍ਹਨ ਦਾ ਹੈ, ਮੈਨੂੰ ਲੱਗਦਾ ਉਹ ਐਕਸਪੀਰੀਅੰਸ ਕਿਤੇ ਨਹੀਂ ਹੈ।
0: ਬਿਲਕੁਲ, ਤੁਸੀਂ ਨਵੀਂ ਨਵੀਂ ਸਟੇਸ਼ਨਰੀ ਲੈਂਦੇ ਹੋ, ਨੋਟ ਪੈਡਸ ਲੈਂਦੇ ਹੋ, ਅਲੱਗ ਅਲੱਗ ਕਲਰਡ ਪੈਨਸ ਲੈਂਦੇ ਹੋ, ਉਹਦਾ ਜਿਹੜਾ ਜੋਏ ਹੈ ਉਹ ਅਲੱਗ ਹੈ। ਮੈਨੂੰ ਲੱਗਦਾ ਪੇਰੈਂਟਸ ਨੂੰ ਵੀ ਬੱਚਿਆਂ ਨੂੰ ਥੋੜ੍ਹਾ ਦੱਸਣਾ ਚਾਹੀਦਾ ਹੈ ਕਿ ਤੁਸੀਂ ਫਿਜ਼ੀਕਲ ਬੁੱਕਸ 'ਤੇ ਜ਼ਿਆਦਾ ਧਿਆਨ ਦਿਓ। ਪੇਰੈਂਟਸ ਨੂੰ ਧਿਆਨ ਰੱਖਣਾ ਚਾਹੀਦਾ ਕਿ ਬੱਚੇ ਕੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੈ, ਅਤੇ ਥੋੜ੍ਹਾ ਜਿਹਾ ਉਹਨਾਂ ਦਾ ਧਿਆਨ ਸੋਸ਼ਲ ਮੀਡੀਆ 'ਤੇ ਸਕਰੀਨ ਟਾਈਮ ਤੋਂ ਹਟਾ ਕੇ ਥੋੜ੍ਹੀ ਫਿਜ਼ੀਕਲ ਰੀਡਿੰਗ ਕਰਵਾਉਣ।
1: ਬੁੱਕਸ ਸਾਨੂੰ ਡੀਪ ਫੋਕਸ ਦਿੰਦੀਆਂ ਨੇ, ਇੱਕ ਬੈਟਰ ਇਮੋਸ਼ਨਲ ਕਨੈਕਸ਼ਨ ਬਣਾਉਂਦੀਆਂ ਨੇ, ਸਾਡੀ ਵਿਜ਼ੂਅਲ ਮੈਮਰੀ ਨੂੰ ਐਨਹਾਂਸ ਕਰਦੀਆਂ ਨੇ, ਸਾਡੇ ਮਾਈਂਡ ਨੂੰ ਰੀਡਿੰਗ ਦੇ ਨਾਲ ਅਟੈਚ ਕਰਦੀਆਂ ਨੇ। ਅਤੇ ਮੈਨੂੰ ਲੱਗਦਾ ਕਿ ਫਿਜ਼ੀਕਲ ਬੁੱਕਸ ਜ਼ਿਆਦਾ ਪ੍ਰੈਫਰੇਬਲ ਨੇ, ਬਟ ਈ ਬੁੱਕਸ ਵੀ ਕੁਛ ਹੱਦ ਤੱਕ ਸਾਡੇ ਕੰਮ ਆ ਸਕਦੀਆਂ ਨੇ। ਅਤੇ ਤੁਹਾਨੂੰ ਕੀ ਲੱਗਦਾ, ਜਬਸ ਕੌਣ ਵਿਨਰ ਕੌਣ ਹੈ, ਬੁੱਕਸ ਜਾਂ ਈ ਬੁੱਕਸ?
0: ਮੈਨੂੰ ਲੱਗਦਾ ਹੈ ਕਿ ਫਿਜ਼ੀਕਲ ਬੁੱਕਸ ਹੀ ਵਿਨਰ ਰਹਿਣਗੀਆਂ, ਕਿਉਂਕਿ ਈ ਬੁੱਕਸ ਤਾਂ ਤੁਸੀਂ ਕੁਛ ਲਿਮਿਟ 'ਚ ਪੜ੍ਹ ਸਕਦੇ ਹੋ, ਹੈ ਨਾ, ਕਿਉਂਕਿ ਤੁਹਾਡੀ ਆਈਸ 'ਤੇ ਅਸਰ ਤਾਂ ਪਏਗਾ ਹੀ, ਪਰ ਫਿਜ਼ੀਕਲ ਬੁੱਕਸ ਦੀ ਕੋਈ ਲਿਮਿਟ ਨਹੀਂ ਹੈ, ਮਤਲਬ ਤੁਸੀਂ ਉਹਨਾਂ ਨੂੰ ਪੜ੍ਹ ਸਕਦੇ ਹੋ, ਜਿੰਨੀ ਮਰਜ਼ੀ ਪੜ੍ਹੋ। ਪਰ ਮੈਨੂੰ ਲੱਗਦਾ ਕਿ ਫਿਜ਼ੀਕਲ ਰੀਡਿੰਗ ਜ਼ਿਆਦਾ ਬੈਟਰ ਰਹੇਗੀ, ਔਰ ਜਿਹੜੇ ਵੀ ਔਥਰਸ ਹੁੰਦੇ ਆ, ਪੁਰਾਣੇ ਔਥਰਸ ਹੁੰਦੇ ਆ, ਉਹਨਾਂ ਦੇ ਮਾਈਂਡ ਨੂੰ ਜਾਣਨਾ ਡਿਫਰੈਂਟ ਹੈ, ਔਰ ਜੋ ਉਹਨਾਂ ਨੇ ਲਿਖੇ ਖੁਦ ਆਪਣੇ ਹੱਥਾਂ ਨਾਲ ਉਸ ਪੇਜ ਤੇ, ਉਹ ਡਿਫਰੈਂਟ ਹੈ।
1: ਮੈਨੂੰ ਲੱਗਦਾ ਜਬਸ ਇਹ ਕੰਪੀਟੀਸ਼ਨ ਨਹੀਂ ਹੈ, ਇਹ ਪ੍ਰੈਫਰੈਂਸ ਦੀ ਗੱਲ ਹੈ। ਬੁੱਕਸ ਸਾਨੂੰ ਇਮੋਸ਼ਨਲੀ ਕਨੈਕਟ ਕਰਦੀਆਂ, ਉਹ ਨੋਸਟੈਲਜੀਆ ਫੀਲ ਕਰਾਉਂਦੀਆਂ ਨੇ, ਅਤੇ ਡੀਪ ਲਰਨਿੰਗ ਦੇ ਵਿੱਚ ਬਹੁਤ ਹੈਲਪ ਕਰਦੀਆਂ ਨੇ। ਜਿੱਥੇ ਅਸੀਂ ਗੱਲ ਕਰਦੇ ਹਾਂ ਈ ਬੁੱਕਸ ਦੀ, ਉੱਥੇ ਕਨਵੀਨੀਅੰਸ ਹੈ, ਅਸੈਸਿਬਿਲਿਟੀ ਹੈ, ਟੈਕਨੋਲੋਜੀ ਹੈ, ਅਤੇ ਦੋਨੋਂ ਇਨਸਾਨ ਦੀ ਸੋਚ 'ਤੇ ਡਿਪੈਂਡ ਕਰਦੇ ਹੈ। ਪੰਨਾ ਹੋਵੇ ਜਾਂ ਪਿਕਸਲ, ਕਹਾਣੀ ਦਿਲ ਨੂੰ ਚੁਣੀ ਚਾਹੀਦੀ ਹੈ, ਅਤੇ ਕਿਤਾਬ ਦੇ ਸ਼ਬਦ ਹੋਣ ਜਾਂ ਸਕਰੀਨ ਦਾ ਨੂਰ, ਮੈਨੂੰ ਲੱਗਦਾ ਗਿਆਨ ਦਾ ਜੋ ਸਫ਼ਰ ਹੈ ਉਹ ਹਮੇਸ਼ਾ ਦੂਰ ਤੱਕ ਜਾਂਦਾ ਹੈ।
0: ਬਿਲਕੁਲ। ਵਿਭੂਤੀ, ਤੁਹਾਨੂੰ ਕੀ ਲੱਗਦਾ ਕਿ ਈ ਬੁੱਕਸ ਜਿਹੜੀਆਂ ਉਹ

0: ਓਬਵੀਅਸਲੀ ਫਿਜ਼ੀਕਲ ਬੁੱਕਸ ਤੋਂ ਪੜ੍ਹ ਕੇ, ਤਾਂ ਕਈ ਵਾਰੀ ਇਗਜ਼ਾਮ 'ਚ ਇੱਦਾਂ ਦਾ ਮੂਮੈਂਟ ਆਉਂਦਾ ਸੀ ਕਿ ਮੈਨੂੰ ਯਾਦ ਹੁੰਦਾ ਸੀ ਕਿ ਪੇਜ ਨੰਬਰ ਕਿਹੜਾ, ਮੈਂ ਉੱਤੇ ਹਾਈਲਾਈਟਰ ਕਿਹੜਾ ਲਗਾਇਆ,
1: ਹਾਂਜੀ,
0: ਮੈਂ ਉੱਤੇ ਮਾਰਕ ਕੀ ਕੀਤਾ ਹੋਇਆ, ਪਰ ਮੈਨੂੰ ਬਸ ਉਹ ਆਨਸਰ ਨਹੀਂ ਯਾਦ ਆਉਂਦਾ ਸੀ ਕਿ ਆਨਸਰ ਹੈ ਕੀ।
2: ਤੇ ਇਸ਼ਤਾ, ਤੁਹਾਡੀ ਈ ਬੁੱਕਸ ਤੋਂ ਰਿਲੇਟਡ ਕਿਹੜੀ ਮੈਮਰੀ ਤੁਹਾਨੂੰ ਯਾਦ ਹੈ?
3: ਮੈਨੂੰ ਯਾਦ ਹੈ ਕਿ ਜਦੋਂ ਮੇਰੇ 10th ਦੇ ਪੇਪਰ ਸੀ ਤੇ ਮੇਰਾ ਕੰਪਿਊਟਰ ਸਾਇੰਸ ਦਾ ਪੇਪਰ ਸੀ, ਤਾਂ ਮੈਨੂੰ ਉਸ ਵੇਲੇ ਮੇਰੇ ਕੋਲ ਕੰਪਿਊਟਰ ਦੀ ਬੁੱਕ ਅਵੇਲੇਬਲ ਨਹੀਂ ਸੀਗੀ, ਤਾਂ ਮੈਂ ਉਹ ਈ ਬੁੱਕ ਕੰਪਿਊਟਰ ਦੀ ਪੜ੍ਹੀ ਸੀ ਤੇ ਉਸ ਤੋਂ ਮੈਂ ਪੇਪਰ ਦਿੱਤਾ ਸੀਗਾ, ਤੇ ਉਸ ਨਾਲ ਮੇਰੇ ਬਹੁਤ ਵਧੀਆ ਨੰਬਰ ਵੀ ਆਏ ਸੀਗੇ। ਮੈਨੂੰ ਹਰ ਇੱਕ ਚੀਜ਼ ਯਾਦ ਹੈ ਉਸ ਬੁੱਕ ਦੀ।
1: ਅੱਜ ਕੱਲ੍ਹ ਸਕੂਲਸ 'ਚ ਵੀ ਕੰਟੈਂਟ ਜਿਹੜਾ ਆਨਲਾਈਨ ਹੀ ਆਉਂਦਾ ਹੈ, ਨੋਟਸ ਜਿਹੜੇ ਆ ਆਨਲਾਈਨ ਟੀਚਰ ਬੋਲ ਦਿੰਦੇ ਕਿ ਮੈਂ ਤੁਹਾਨੂੰ PPT ਸੈਂਡ ਕਰ ਦੂੰਗੀ ਜਾਂ ਮੈਂ ਤੁਹਾਨੂੰ ਆਨਲਾਈਨ ਨੋਟਸ ਭੇਜ ਦਿੰਦੀ ਹਾਂ। ਬੱਚੇ ਵੀ ਫਿਰ ਅੱਜ ਕੱਲ੍ਹ ਟਾਈਪਿੰਗ ਕਰਕੇ ਨੋਟਸ ਵਗੈਰਾ ਬਣਾਉਂਦੇ ਨੇ, ਜੋ ਕਿ ਅੱਜ ਕੱਲ੍ਹ ਕਨਵੀਨੀਅੰਟ ਰਹਿੰਦੇ ਨੇ। ਅੱਜ ਕੱਲ੍ਹ ਜਿਹੜੀ ਹੈਂਡ ਰਾਈਟਿੰਗ ਜਾਂ ਲਿਖਣ ਦੀ ਜਿਹੜੀ ਪਾਵਰ ਹੈ ਨਾ, ਉਹ ਘੱਟ ਗਈ ਹੈ, ਸਪੀਡ ਵੀ ਘੱਟ ਗਈ ਹੈ, ਟਾਈਪਿੰਗ ਦੀ ਸਪੀਡ ਜ਼ਿਆਦਾ ਵੱਧ ਗਈ ਹੈ।
2: ਜੀ ਬਿਲਕੁਲ, ਕਈ ਆਨਲਾਈਨ ਪਲੇਟਫਾਰਮਸ ਅਵੇਲੇਬਲ ਨੇ ਜਿੱਥੇ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਸਕਦੇ ਹੋ, ਜੋ ਕਿ ਬਹੁਤ ਈਜ਼ੀਲੀ ਅਵੇਲੇਬਲ ਹੈ, ਅਤੇ ਹਰ ਯੋਨਰ ਦੀ ਕਿਤਾਬ ਅਵੇਲੇਬਲ ਹੈ।
1: ਹਾਂਜੀ, ਅਤੇ ਫਿਰ ਇਹਦੇ ਨਾਲ ਹੀ ਮੈਨੂੰ ਲੱਗਦਾ ਕਿ ਈ ਬੁੱਕਸ ਅਤੇ ਫਿਜ਼ੀਕਲ ਬੁੱਕਸ ਦੋਨੋਂ ਕੋ ਐਗਜ਼ਿਸਟ ਕਰ ਸਕਦੀਆਂ ਨੇ, ਕਿਉਂਕਿ ਜਿੱਦਾਂ ਵਿਭੂਤੀ ਨੇ ਕਿਹਾ ਕਿ ਉਹਨੂੰ ਲਾਅ ਦੇ ਵਿੱਚ ਪੜ੍ਹਨ ਵਾਸਤੇ ਈ ਬੁੱਕਸ ਜ਼ਿਆਦਾ ਬੈਟਰ ਰਹਿੰਦੀਆਂ ਹੈ, ਪਰ ਮੈਨੂੰ ਲੱਗਦਾ ਕਿ ਲੀਜ਼ਰ ਵਾਸਤੇ ਤੁਸੀਂ ਕੋਈ ਵੀ ਫਿਜ਼ੀਕਲ ਬੁੱਕ ਪੜ੍ਹ ਸਕਦੇ ਹੋ, ਤੇ ਦੋਨੋਂ ਹੀ ਕੋ ਐਗਜ਼ਿਸਟ ਕਰਦੀਆਂ ਹੀ ਨੇ।
2: ਬਿਲਕੁਲ, ਮੈਨੂੰ ਲੱਗਦਾ ਈ ਬੁੱਕਸ ਦਾ ਕੁਛ ਕੁਛ ਜਗ੍ਹਾ ਮਾਇਨੇ ਅਲੱਗ ਹੈ, ਜਿਵੇਂ ਅਸੀਂ ਗੱਲ ਕਰੀਏ ਪੋਰਟੇਬਲ ਲਾਇਬ੍ਰੇਰੀ ਇੱਕ ਤਰ੍ਹਾਂ ਦੀ, ਈਜ਼ੀਲੀ ਅਸੀਂ ਉਹਨੂੰ ਕੈਰੀ ਕਰ ਲੈਂਦੇ ਹਾਂ, ਈਕੋ ਫਰੈਂਡਲੀ ਹੈ, ਚੀਪਰ ਹੈ, ਅਤੇ ਇਸ ਦੇ ਨਾਲ ਹੀ ਸਾਡਾ ਸਰਚ ਫੰਕਸ਼ਨ ਜਿਵੇਂ ਵਿਭੂਤੀ ਨੇ ਦੱਸਿਆ Ctrl+F ਦਾ, ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਈ ਬੁੱਕਸ ਦੇ ਵਿੱਚ। ਅਤੇ ਐਡਜਸਟੇਬਲ ਸੈਟਿੰਗਸ ਨੇ, ਜੇ ਕੋਈ ਬਜ਼ੁਰਗ ਪੜ੍ਹ ਰਿਹਾ ਤੁਸੀਂ ਫੋਂਟ ਨੂੰ ਵੱਡਾ ਕਰ ਸਕਦੇ ਹਾਂ, ਬ੍ਰਾਈਟਨੈਸ ਵਧਾ ਸਕਦੇ ਹਾਂ, ਬੈਕਗਰਾਊਂਡ ਕਲਰ ਨੂੰ ਚੇਂਜ ਕਰ ਸਕਦੇ ਹਾਂ, ਅਤੇ ਇੰਸਟੈਂਟਲੀ ਨੈੱਟ ਤੋਂ ਡਾਊਨਲੋਡ ਵੀ ਕਰ ਸਕਦੇ ਹਾਂ। ਕਿਉਂ ਜਬਸ?
1: ਬਿਲਕੁਲ, ਇੰਸਟੈਂਟ ਹੈ ਅੱਜ ਕੱਲ੍ਹ ਸਭ ਕੰਮ ਹੀ, ਇੰਸਟੈਂਟ ਹੈ। ਕੋਈ ਵੀ ਤੁਸੀਂ ਪ੍ਰੋਮਪਟ ਪਾ ਦੋਗੇ ਉਹਦੇ 'ਤੇ ਤਾਂ ਤੁਹਾਨੂੰ ਫੁੱਲ ਔਨ ਬੁੱਕ ਮਿਲ ਜਾਏਗੀ, ਉਹਦਾ PDF ਮਿਲ ਜਾਏਗਾ। ਪਰ ਫਿਜ਼ੀਕਲ ਬੁੱਕਸ ਦਾ ਇਹ, ਤੁਹਾਨੂੰ ਸ਼ੋਪ 'ਤੇ ਜਾਣਾ ਪੈਂਦਾ, ਫਿਰ ਤੁਸੀਂ ਲੱਭੋ ਕਿ ਉਸ ਸ਼ੋਪ 'ਤੇ ਉਹ ਬੁੱਕ ਹੈ ਕਿ ਨਹੀਂ, ਔਰ ਜੇ ਉਹ ਨਹੀਂ ਹੋਏਗੀ ਤਾਂ ਤੁਸੀਂ ਡਿਸਅਪੁਆਇੰਟ ਹੋ ਕੇ ਵਾਪਸ ਆ ਜਾਂਦੇ ਹੋ। ਪਰ ਈ ਬੁੱਕਸ ਦਾ ਇਹ, ਤੁਸੀਂ ਕੋਈ ਵੀ ਬੁੱਕ ਦਾ ਟਾਈਟਲ ਔਨਲਾਈਨ ਪਾ ਕੇ ਤੇ ਤੁਸੀਂ ਉਹ ਫਟਾਫਟ ਉਹ ਕਿਤਾਬ ਲੈ ਸਕਦੇ ਹੋ।
2: ਅਤੇ ਫਿਰ ਇੱਕ ਵਾਰੀ ਹੁਣ ਸਾਡੇ ਯੁਵਾ ਦੋਸਤਾਂ ਨੂੰ ਇਸ ਚਰਚਾ ਤੋਂ ਬਾਅਦ ਪੁੱਛ ਹੀ ਲੈਂਦੇ ਹਾਂ ਕਿ ਇਹਨਾਂ ਨੂੰ ਬੁੱਕਸ ਪਸੰਦ ਆ ਜਾਂ ਈ ਬੁੱਕਸ। ਵਿਭੂਤੀ,
0: ਮੈਨੂੰ ਤਾਂ ਪਰਸਨਲੀ ਦੋਵੇਂ ਪਸੰਦ ਨੇ। ਜੇ ਅੱਜ ਕੱਲ੍ਹ ਦੇ ਯੂਥ ਨੂੰ ਦੇਖਿਆ ਜਾਏ ਤਾਂ ਮੈਨੂੰ ਲੱਗਦਾ ਕਿ ਰੀਡਿੰਗ ਹੈਬਿਟ ਜ਼ਿੰਦਾ ਰਹਿਣੀ ਚਾਹੀਦੀ ਹੈ, ਭਾਵੇਂ ਉਹ ਸਕਰੀਨ 'ਤੇ ਹੋਵੇ, ਭਾਵੇਂ ਉਹ ਪੇਜਸ 'ਤੇ ਹੋਵੇ।
1: ਬਿਲਕੁਲ,
0: ਅੱਜ ਕੱਲ੍ਹ ਦੇ ਬੱਚੇ ਮੈਂ ਦੇਖਿਆ ਕਿ ਬੁੱਕਸ ਨੂੰ ਛੱਡ ਕੇ ਯੂਟਿਊਬ ਵੱਲ ਜ਼ਿਆਦਾ ਜਾ ਰਹੇ ਨੇ ਕਿ ਅਸੀਂ ਯੂਟਿਊਬ ਤੋਂ ਫਟਾਫਟ ਕੋਈ ਚੀਜ਼ ਸਮਝ ਕੇ ਉਹੀ ਪੇਪਰ 'ਚ ਲਿਖਾਉਂਗੇ। ਬਟ ਮੈਨੂੰ ਲੱਗਦਾ ਕਿ ਜੋ ਅਸੀਂ ਕਿਤਾਬ ਪੜ੍ਹ ਕੇ ਨੌਲੇਜ ਗੇਨ ਕਰਦੇ ਹਾਂ ਉਹ ਬਹੁਤ ਹੀ ਡਿਫਰੈਂਟ ਹੁੰਦੀ ਹੈ।
2: ਤੇ ਇਸ਼ਤਾ, ਤੁਸੀਂ ਕਿਸ ਫੇਵਰ 'ਚ ਹੋ, ਬੁੱਕਸ ਦੇ ਜਾਂ ਈ ਬੁੱਕਸ ਦੇ?
3: ਮੈਂ ਪਰਸਨਲੀ ਪ੍ਰੈਫਰ ਈ ਬੁੱਕਸ ਨੂੰ ਕਰਦੀ ਹਾਂ, ਬਿਕੋਜ਼ ਅੱਜ ਕੱਲ੍ਹ ਮੇਰਾ ਜੇ ਬੋਲਿਆ ਜਾਵੇ ਤਾਂ ਸਕੇਡਿਊਲ ਬਹੁਤ ਹੀ ਬਿਜ਼ੀ ਹੈ, ਅਤੇ ਮੈਂ ਇੰਨਾ ਟਾਈਮ ਨਹੀਂ ਇਨਵੈਸਟ ਕਰ ਸਕਦੀ ਕਿ ਮੈਂ ਪਹਿਲੇ ਜਾ ਕੇ ਮਾਰਕੀਟ ਤੋਂ ਬੁੱਕਸ ਲਵਾਂ, ਫਿਰ ਉਹਨਾਂ ਨੂੰ ਸਟੋਰ ਕਰਕੇ ਲੈ ਕੇ ਆਵਾਂ, ਅਤੇ ਫਿਰ ਉਹਨਾਂ ਨੂੰ ਪੜ੍ਹਾਂ। ਉਨਾ ਟਾਈਮ ਨਹੀਂ ਹੈਗਾ ਮੇਰੇ ਕੋਲ। ਮੈਂ ਆਰਾਮ ਨਾਲ ਜਦੋਂ ਵੀ ਮੇਰੇ ਕੋਲ ਟਾਈਮ ਹੋਵੇ ਮੈਂ ਆਪਣੇ ਫੋਨ ਤੋਂ ਈ ਬੁੱਕ ਕੱਢ ਕੇ ਅਤੇ ਆਪਣੀ ਕੋਈ ਵੀ ਪਸੰਦੀਦਾ ਬੁੱਕ ਪੜ੍ਹ ਸਕਦੀ ਹਾਂ। ਸੋ ਆਈ ਪ੍ਰੈਫਰ ਈ ਬੁੱਕ।
2: ਤੇ ਜਬਸ, ਤੁਹਾਡਾ ਕੀ ਕਹਿਣਾ ਹੈ, ਬੁੱਕਸ ਜਾਂ ਈ ਬੁੱਕਸ?
1: ਮੈਨੂੰ ਲੱਗਦਾ ਹੈ ਫਿਜ਼ੀਕਲ ਬੁੱਕਸ ਮੈਂ ਪ੍ਰੈਫਰ ਕਰਾਂਗੀ, ਕਿਉਂਕਿ ਮੈਨੂੰ ਇੱਕ ਕਿੱਸਾ ਯਾਦ ਆ ਰਿਹਾ ਕਿ ਮੈਂ ਜਦੋਂ ਘਰੇ ਸੀ, ਮੇਰੇ ਮੰਮਾ ਡਿਨਰ ਲੈ ਕੇ ਆਏ ਸੀ ਅਤੇ ਮੈਂ ਕਿਤਾਬ ਪੜ੍ਹ ਰਹੀ ਸੀ ਆਪਣੀ ਇੱਕ, ਅਤੇ ਮੈਂ ਉਸ ਕਿਤਾਬ 'ਚ ਇੰਨਾ ਜ਼ਿਆਦਾ ਡੁੱਬੀ ਹੋਈ ਸੀ ਕਿ ਮੈਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਮੰਮਾ ਡਿਨਰ ਲੈ ਆਏ ਅਤੇ ਮੇਰੇ ਅੱਗੇ ਪਲੇਟ ਪਈ ਹੈ, ਅਤੇ ਦੁਬਾਰਾ ਜਦੋਂ ਮੰਮਾ ਕਮਰੇ 'ਚ ਆਏ ਫਿਰ ਕਹਿੰਦੇ ਤੂੰ ਰੋਟੀ ਕਿਉਂ ਨਹੀਂ ਖਾ ਰਹੀ? ਫਿਰ ਮੈਂ ਕਿਹਾ ਅੱਛਾ ਤੁਸੀਂ ਰੱਖ ਗਏ ਹੋ। ਮਤਲਬ ਮੈਂ ਇੰਨਾ ਜ਼ਿਆਦਾ ਇਮਰਸ ਹੋ ਗਈ ਸੀ ਉਹ ਬੁੱਕ 'ਚ ਕਿ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਤਾਂ ਮੈਂ ਫਿਜ਼ੀਕਲ ਬੁੱਕਸ ਹੀ ਪ੍ਰੈਫਰ ਕਰਾਂਗੀ, ਕਿਉਂਕਿ ਫਿਜ਼ੀਕਲ ਬੁੱਕਸ ਦੀ ਜਿਹੜੀ ਫੀਲਿੰਗ ਹੈ ਉਹ ਮੈਂ ਕਦੀ ਵੀ ਨਹੀਂ ਛੱਡ ਸਕਦੀ। ਅਤੇ ਸ਼ਿਵਮ, ਲਾਸਟਲੀ ਤੁਹਾਨੂੰ ਪੁੱਛਣਾ ਚਾਹੂੰਗੀ, ਤੁਹਾਡਾ ਕੀ ਖਿਆਲ ਹੈ, ਈ ਬੁੱਕਸ ਕਿ ਫਿਜ਼ੀਕਲ ਬੁੱਕਸ?
2: ਮੇਰਾ ਤਾਂ ਬਹੁਤ ਹੀ ਬੈਲੈਂਸਡ ਓਪੀਨੀਅਨ ਹੈ, ਦੋਨੋਂ ਹੀ ਬਹੁਤ ਇੰਪੋਰਟੈਂਟ ਹੈ। ਜਿੱਥੇ ਤੁਸੀਂ ਹੈਕਟਿਕ ਫੀਲ ਕਰ ਰਹੇ ਹੋ, ਤੁਹਾਨੂੰ ਲੱਗ ਰਿਹਾ ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਤੁਸੀਂ ਈ ਬੁੱਕਸ ਪੜ੍ਹ ਸਕਦੇ ਹੋ। ਜਿੱਥੇ ਤੁਸੀਂ ਕੰਫਰਟੇਬਲ ਹੋ, ਫ੍ਰੀ ਹੋ, ਉੱਥੇ ਤੁਸੀਂ ਬੁੱਕਸ ਪ੍ਰੈਫਰ ਕਰ ਸਕਦੇ ਹੋ, ਕਿਉਂਕਿ ਦੋਨਾਂ ਦੀ ਫੀਲ ਅਲੱਗ ਹੈ, ਦੋਨਾਂ ਦੀ ਵਾਈਬ ਅਲੱਗ ਹੈ, ਅਤੇ ਅੱਜ ਦੇ ਦੌਰ ਦੇ ਵਿੱਚ ਵਾਈਬ ਤਾਂ ਮੈਟਰ ਕਰਦੀ ਹੈ। ਕਿਉਂ ਜਬਸ?
1: ਬਿਲਕੁਲ। ਅਤੇ ਦੋਸਤੋ, ਤੁਹਾਡਾ ਮੇਨ ਫੋਕਸ ਤਾਂ ਸਿਰਫ ਰੀਡਿੰਗ 'ਤੇ ਹੀ ਹੋਣਾ ਚਾਹੀਦਾ ਹੈ। ਡਜ਼ਨਟ ਮੈਟਰ ਕਿ ਉਹ ਈ ਬੁੱਕ ਹੈ ਕਿ ਫਿਜ਼ੀਕਲ ਬੁੱਕ ਹੈ, ਕਿਉਂਕਿ ਆਖਿਰ 'ਚ ਤੁਸੀਂ ਪੜ੍ਹਨਾ ਹੀ ਹੈ, ਪੜ੍ਹਨਾ ਹੀ ਤੁਹਾਡਾ ਮੋਟਿਵ ਹੈ।
2: ਤੇ ਫਿਰ ਦੋਸਤੋ, ਤੁਸੀਂ ਸੁਣ ਰਹੇ ਸੀ ਬੁੱਕਸ ਵਰਸਿਸ ਈ ਬੁੱਕਸ ਦੀ ਇੱਕ ਖਾਸ ਚਰਚਾ। ਸੋਚ ਦਾ ਇਹ ਸਫ਼ਰ ਮੈਨੂੰ ਲੱਗਦਾ ਕਾਫੀ ਦੂਰ ਤੱਕ ਚਲਾ ਗਿਆ, ਅਤੇ ਅਸੀਂ ਆਪਣੇ ਯੁਵਾ ਦੋਸਤਾਂ ਨੂੰ ਇੱਕ ਵਾਰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਖਾਸ ਸਮਾਂ ਸਾਡੇ ਲਈ ਕੱਢਿਆ। ਵਿਭੂਤੀ, ਇਸ਼ਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਖਾਸ ਚਰਚਾ ਵਿੱਚ ਸਾਡੇ ਨਾਲ ਜੁੜਨ ਲਈ।
3: ਥੈਂਕ ਯੂ ਤੁਸੀਂ ਸਾਨੂੰ ਇੱਥੇ ਬੁਲਾਇਆ, ਸਾਡੇ

0: ਆਉਣ ਦੇ ਲਈ। ਮੈਨੂੰ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ, ਐਂਡ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਗੱਲ ਆ ਲੱਗੀ ਕਿ ਫਿਜ਼ੀਕਲ ਬੁੱਕਸ ਨੂੰ ਲੈ ਕੇ ਸਾਡੇ ਵਿਚਾਰ ਕਿੰਨੇ ਮਿਲਦੇ ਨੇ, ਕਿ ਜਿਵੇਂ ਮੇਰੇ ਕੁਛ ਮੈਮਰੀਜ਼ ਨੇ ਤੁਹਾਡੀਆਂ ਵੀ ਸੇਮ ਮੈਮਰੀਜ਼ ਨੇ। ਸੋ ਥੈਂਕ ਯੂ।
1: ਅਤੇ ਦੋਸਤੋ, ਅੱਜ ਦੀ ਇਸ ਖਾਸ ਚਰਚਾ ਨੂੰ ਇੱਥੇ ਹੀ ਖਤਮ ਕਰਾਂਗੇ। ਮਿਲਾਂਗੇ ਕਿਸੇ ਹੋਰ ਦਿਨ ਕਿਸੇ ਹੋਰ ਗੱਲਬਾਤ ਦੇ ਨਾਲ, ਇੱਕ ਨਵੇਂ ਵਿਸ਼ੇ 'ਤੇ, ਇੱਕ ਨਵੇਂ ਅੰਦਾਜ਼ ਵਿੱਚ, ਇੱਕ ਨਵੀਂ ਸੋਚ ਵਿੱਚ। ਅਤੇ ਫਿਰ ਮੈਨੂੰ ਸ਼ਿਵਮ ਨੂੰ
2: ਅਤੇ ਮੈਨੂੰ ਜਪਸ ਨੂੰ
1: ਦਿਓ ਇਜਾਜ਼ਤ। ਨਮਸਕਾਰ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਤੇ ਤੁਸੀਂ ਬਣੇ ਹੋਏ ਹੋ ਆਰਜੇ ਲਲਿਤ ਤੇ
1: ਆਰਜੇ ਖੁਸ਼ੀ ਦੇ ਨਾਲ ਤੇ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ।
0: ਤੇ ਖੁਸ਼ੀ, ਜਿੱਦਾਂ ਹੁਣੀ ਸੌਂਗ ਦੇ ਵਿੱਚ ਅਰਿਜੀਤ ਸਿੰਘ ਗਾ ਰਹੇ ਸੀਗੇ ਕਿ ਜੇ ਅਗਰ ਤੁਮ ਨਾ ਹੋ ਤੋ ਹਮ ਨਹੀਂ, ਤੇ ਮੈਨੂੰ ਲੱਗਦਾ ਇੱਦਾਂ ਹੀ ਜੇ ਸਾਡੇ ਲਿਸਨਰਸ ਨੇ ਤਾਂ ਉਹਨਾਂ ਕਰਕੇ ਹੀ ਅਸੀਂ ਹਾਂ ਨਾ।
1: ਬਿਲਕੁਲ, ਜੇ ਲਿਸਨਰਸ ਨਾ ਹੋਣ ਤਾਂ ਅਸੀਂ ਵੀ ਕੁਛ ਨਹੀਂ। ਤੇ ਦੋਸਤੋ, ਹੁਣ ਵੇਲਾ ਹੋ ਗਿਆ ਸਾਡੇ ਆਖਰੀ ਸੈਗਮੈਂਟ ਦਾ, ਜਿਹੜਾ ਕਿ ਹੈ ਟੈਕ ਟੋਕਸ। ਟੈਕ ਟੋਕ ਦੇ ਵਿੱਚ ਅਸੀਂ ਗੱਲ ਕਰਾਂਗੇ ਸਾਇੰਸ ਟੈਕਨੋਲੋਜੀ ਦੇ ਨਾਲ ਰਿਲੇਟਡ ਨਿਊਜ਼ ਦੀ। ਤੇ ਗੱਲ ਕਰਦੇ ਹਾਂ ਆਪਣੀ ਪਹਿਲੀ ਨਿਊਜ਼ ਦੇ ਬਾਰੇ। ਚੰਦਰਮਾ ਉੱਤੇ ਖੋਜ, ਅੱਜ ਕੱਲ੍ਹ ਦੇਸ਼ ਭਰ ਵਿੱਚ ਮਿਸ਼ਨ ਕੀਤੇ ਜਾ ਰਹੇ ਨੇ, ਚੰਦਰਮਾ ਉੱਪਰ ਖੋਜ ਕੀਤੀ ਜਾ ਰਹੀ ਹੈ। ਵਿਗਿਆਨਿਕਾਂ ਦਾ ਇਹ ਮੰਨਣਾ ਹੈ ਕਿ ਚੰਦਰਮਾ ਦੇ ਦੱਖਣੀ ਪੂਰਬ ਦੇ ਉੱਤੇ ਬਰਫ਼ ਦੇ ਰੂਪ ਵਿੱਚ ਪਾਣੀ ਮੌਜੂਦ ਹੋ ਸਕਦਾ ਹੈ। ਅਤੇ ਜੇਕਰ ਦੋਸਤੋ ਇਹ ਸਾਬਤ ਹੋ ਜਾਵੇ ਨਾ ਕਿ ਚੰਦਰਮਾ ਦੇ ਉੱਪਰ ਪਾਣੀ ਹੈ, ਤਾਂ ਉੱਥੇ ਬਸਤੀ ਵਸਾਈ ਜਾ ਸਕਦੀ ਹੈ, ਮਨੁੱਖੀ ਬਸਤੀ ਉੱਥੇ ਜਾ ਕੇ ਵੱਸ ਸਕਦੀ ਹੈ। ਅਤੇ ਇਸ ਦੇ ਨਾਲ ਹੀ ਮੰਗਲ ਗ੍ਰਹਿ, ਜਿਹਨੂੰ ਲਾਲ ਗ੍ਰਹਿ ਵੀ ਕਿਹਾ ਜਾਂਦਾ, ਉਸ ਦੇ ਉੱਪਰ ਵੀ ਕਾਫ਼ੀ ਰਿਸਰਚ ਹੋ ਰਹੀ ਹੈ। ਅਤੇ ਬਹੁਤ ਸਾਰੇ ਵਿਗਿਆਨਿਕਾਂ ਨੇ ਉਸਦੀ ਮਿੱਟੀ ਚੱਟਾਨਾਂ ਦੀ ਜਾਂਚ ਕੀਤੀ ਹੈ, ਅਤੇ ਉਹਨਾਂ ਦਾ ਮੰਨਣਾ ਹੈ ਕਿ ਉਸ ਦੇ ਉੱਪਰ ਸ਼ਾਇਦ ਪਹਿਲੇ ਜੀਵਨ ਮੌਜੂਦ ਹੋ ਸਕਦਾ।

ਤੇ ਦੋਸਤੋ ਘੜੀਆਂ ਤਾਂ ਆਪਾਂ ਸਾਰੇ ਹੀ ਹੱਥ 'ਤੇ ਲਾਉਂਦੇ ਹਾਂ, ਹੈ ਨਾ ਖੁਸ਼ੀ ਟਾਈਮ ਦੇਖਣ ਦੇ ਲਈ, ਪਰ ਵਿਗਿਆਨੀਆਂ ਨੇ ਦੁਨੀਆ ਦੀ ਪਹਿਲੀ ਨਿਊਕਲੀਅਰ ਘੜੀ ਉਹਦੀ ਖੋਜ ਕਰ ਦਿੱਤੀ ਆ। ਅੱਜ ਤੱਕ ਸਭ ਤੋਂ ਸਟੀਕ ਸਮਾਂ ਮਾਪਣ ਲਈ ਐਟੋਮਿਕ ਘੜੀਆਂ ਵਰਤੀਆਂ ਜਾਂਦੀਆਂ ਰਹੀਆਂ ਨੇ ਜੋ ਪਰਮਾਣੂ ਅਤੇ ਇਲੈਕਟ੍ਰੋਨਾਂ ਦੀ ਗਤੀ ਨੂੰ ਮਾਪਦੀਆਂ ਹਨ। ਪਰ ਹੁਣ ਵਿਗਿਆਨੀਆਂ ਨੇ ਪਹਿਲੀ ਵਾਰ ਅਜਿਹੀ ਘੜੀ ਬਣਾਈ ਆ ਜੋ ਪਰਮਾਣੂ ਦੇ ਨਿਊਕਲੀਅਸ ਦੀਆਂ ਤਬਦੀਲੀਆਂ ਨੂੰ ਮਾਪਦੀ ਆ, ਅਤੇ ਇਹ ਖਾਸ ਇਸ ਕਰਕੇ ਆ ਕਿਉਂਕਿ ਨਿਊਕਲੀਅਸ ਬਾਹਰੀ ਤਾਪਮਾਨ ਜਿਹੜਾ ਚੁੰਬਕੀ ਖੇਤਰ ਹੁੰਦਾ ਆ ਉਹ ਹੋਰ ਰੁਕਾਵਟਾਂ ਤੋਂ ਘੱਟ ਪ੍ਰਭਾਵਿਤ ਹੁੰਦਾ ਆ। ਇਸ ਕਰਕੇ ਇਹ ਘੜੀ ਮੌਜੂਦਾ ਘੜੀਆਂ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਸਥਿਰ ਹੋ ਸਕਦੀ ਆ।

ਵਿਗਿਆਨੀਆਂ ਨੇ ਪਹਿਲੀ ਵਾਰ ਅਜਿਹੀ ਘੜੀ ਬਣਾਈ ਆ ਜੋ ਪਰਮਾਣੂ ਦੇ ਨਿਊਕਲੀਅਸ ਦੀਆਂ ਤਬਦੀਲੀਆਂ ਨੂੰ ਮਾਪਦੀ ਆ। ਅਤੇ ਇਹ ਖਾਸ ਇਸ ਕਰਕੇ ਆ ਕਿਉਂਕਿ ਨਿਊਕਲੀਅਸ ਬਾਹਰੀ ਤਾਪਮਾਨ ਜਿਹੜਾ ਚੁੰਬਕੀ ਖੇਤਰ ਹੁੰਦਾ ਆ ਉਹ ਹੋਰ ਰੁਕਾਵਟਾਂ ਤੋਂ ਘੱਟ ਪ੍ਰਭਾਵਿਤ ਹੁੰਦਾ ਆ। ਇਸ ਕਰਕੇ ਇਹ ਘੜੀ ਮੌਜੂਦਾ ਘੜੀਆਂ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਸਥਿਰ ਹੋ ਸਕਦੀ ਆ।

0: ਸੋ ਦੋਸਤੋ, ਅਸੀਂ ਗੱਲਬਾਤ ਕਰ ਰਹੇ ਹਾਂ ਟੈਕਨੋਲੋਜੀ ਦੇ ਬਾਰੇ, ਸਾਇੰਸ ਦੇ ਬਾਰੇ। ਅਤੇ ਲਲਿਤ, ਅੱਜ ਕੱਲ੍ਹ ਦੇਖੋ AI ਦਾ ਕਿੰਨਾ ਯੁੱਗ ਚੱਲ ਪਿਆ ਹੈ। AI ਨੇ ਇੱਕ ਨਵੀਂ ਕ੍ਰਾਂਤੀ ਲਿਆ ਦਿੱਤੀ ਹੈ, ਜਿਵੇਂ ਕਿ AI ਹਰ ਚੀਜ਼ ਵਿੱਚ ਮਦਦ ਕਰ ਸਕਦਾ ਹੈ। ਸਾਡੀ ਭਾਸ਼ਾ ਦਾ ਅਨੁਵਾਦ ਅਸੀਂ AI ਰਾਹੀਂ ਕਰ ਸਕਦੇ ਹਾਂ। ਬਿਮਾਰੀਆਂ ਦੀ ਜਾਂਚ ਅਸੀਂ ਬਿਨਾਂ ਡਾਕਟਰ ਦੀ ਸਲਾਹ ਲਿੱਤੇ ਵੀ ਬਿਮਾਰੀ ਨੂੰ ਪਛਾਣ ਸਕਦੇ ਹਾਂ, ਉਹਦੇ ਸਿਮਟਮਸ ਦੇਖ ਸਕਦੇ ਹਾਂ AI ਦੇ ਰਾਹੀਂ। ਉਸ ਦੇ ਨਾਲ ਹੀ ਵਿਦਿਆਰਥੀ ਬਿਨਾਂ ਟੀਚਰ ਦੀ ਸਹਾਇਤਾ ਦੇ ਵੀ ਕਿਤਾਬਾਂ ਪੜ੍ਹ ਸਕਦੇ ਨੇ, ਜਾਂ ਫਿਰ AI ਦੀ ਹੈਲਪ ਲੈ ਕੇ ਕਿਤਾਬਾਂ ਨੂੰ ਸਮਝ ਵੀ ਸਕਦੇ ਨੇ, ਆਪਣੇ ਕਨਸੈਪਟ ਕਲੀਅਰ ਕਰ ਸਕਦੇ ਨੇ। ਅਤੇ ਕਿਸਾਨ ਆਪਣੀ ਖੇਤੀਬਾੜੀ ਬਾਰੇ ਵੀ ਕਾਫੀ ਜਾਣਕਾਰੀ AI ਤੋਂ ਲੈ ਸਕਦੇ ਨੇ।
1: ਬਿਲਕੁਲ ਖੁਸ਼ੀ, ਤੁਸੀਂ ਜਿੱਦਾਂ ਕਿਹਾ ਕਿ AI ਦਾ ਹੁਣ ਅੱਜ ਕੱਲ੍ਹ ਦੌਰ ਆ ਨਾ, ਅਤੇ ਕੋਈ ਵੀ ਕੰਮ ਆ ਉਸ ਦੇ ਵਿੱਚ ਅਸੀਂ AI ਦਾ ਹੀ ਸਹਾਰਾ ਲੈਂਦੇ ਹਾਂ।
0: ਬਿਲਕੁਲ, ਜਲਵਾਯੂ ਅਤੇ ਵਿਗਿਆਨ ਦੀ ਅਸੀਂ ਗੱਲ ਕਰੀਏ ਤਾਂ ਵਿਗਿਆਨ ਲਗਾਤਾਰ ਧਰਤੀ ਦੇ ਵਾਤਾਵਰਣ ਨੂੰ ਨਿਗਰਾਨੀ ਕਰ ਰਿਹਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਤਾਪਮਾਨ ਵੱਧ ਰਿਹਾ ਹੈ ਕਿ ਨਹੀਂ, ਸਮੁੰਦਰਾਂ ਦਾ ਪੱਧਰ ਉੱਚਾ ਹੋ ਰਿਹਾ ਹੈ ਕਿ ਨਹੀਂ, ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਕਿ ਨਹੀਂ। ਇਹ ਸਾਰੀ ਚੀਜ਼ਾਂ AI ਹੀ ਉਸ ਦੇ ਉੱਪਰ ਧਿਆਨ ਰੱਖ ਰਿਹਾ ਹੈ।
1: ਅਤੇ ਜਿਵੇਂ ਕਿ ਕੈਮਰੇ AI ਨਾਲ ਤਸਵੀਰਾਂ ਨੂੰ ਹੋਰ ਬਿਹਤਰ ਬਣਾ ਰਹੇ ਨੇ, ਬੈਟਰੀਆਂ ਹੋਰ ਲੰਬੇ ਸਮੇਂ ਤੱਕ ਚੱਲ ਰਹੀਆਂ ਨੇ। ਅਤੇ ਇਸ ਤੋਂ ਇਲਾਵਾ ਜਿਵੇਂ ਫਾਸਟ ਚਾਰਜਿੰਗ ਟੈਕਨੋਲੋਜੀ ਨੇ ਮੋਬਾਈਲ ਚਾਰਜ ਕਰਨ ਦਾ ਸਮਾਂ ਵੀ ਕਾਫੀ ਹੱਦ ਤੱਕ ਘਟਾ ਦਿੱਤਾ ਹੈ, ਹੈ ਨਾ ਖੁਸ਼ੀ?
0: ਬਿਲਕੁਲ, ਨਵੀਆਂ ਕਾਰਾਂ ਦੀ ਗੱਲ ਕਰੀਏ ਜਾਂ ਨਵੇਂ ਹੋਰ ਵੀ ਸਕੂਟਰ, ਐਕਟਿਵਾ, ਸਾਈਕਲਾਂ ਦੀ ਗੱਲ ਕਰੀਏ, ਅਤੇ ਇਹ ਸਾਰੇ AI ਉਸ ਵਿੱਚ ਨਵੀਂ ਤਕਨੀਕ ਲਿਆ ਰਿਹਾ ਹੈ, ਜਿਸ ਦੇ ਨਾਲ ਅਸੀਂ ਐਕਟਿਵਾ 'ਤੇ ਬੈਠੇ, ਆਪਣੀ ਸਕੂਟਰੀ 'ਤੇ ਬੈਠੇ ਬੈਠੇ ਹੀ ਫੋਨ ਕਿਸੇ ਨੂੰ ਮਿਲਾ ਸਕਦੇ ਹਾਂ। ਐਸੀ ਟੈਕਨੋਲੋਜੀ ਵੀ AI ਦੇ ਕਾਰਨ ਹੀ ਆ ਰਹੀ ਹੈ। ਤਾਂ ਦੋਸਤੋ, AI ਨੇ ਹੋਰ ਵੀ ਕਿੰਨੇ ਵੱਡੇ ਵੱਡੇ ਕੰਮ ਕੀਤੇ ਨੇ। ਸਾਡਾ ਕੰਮ ਆਸਾਨ ਕਰਨ ਵਿੱਚ AI ਨੇ ਕੋਈ ਵੀ ਕਸਰ ਨਹੀਂ ਛੱਡੀ ਹੈ, ਚਾਹੇ ਉਹ ਮੋਬਾਈਲ ਰਾਹੀਂ ਕੋਈ ਜਾਣਕਾਰੀ ਕੱਢਣਾ ਹੋਵੇ, ਜਾਂ ਫਿਰ ਕਿਸੇ ਚੀਜ਼ ਦੀ ਤਸਵੀਰ ਲੈਣਾ ਹੋਵੇ, ਜਾਂ ਫਿਰ ਜਿਵੇਂ ਘਰ 'ਚ ਮੈਨੂੰ ਪਤਾ ਕੀ ਹੁੰਦਾ, ਕਈ ਵਾਰੀ ਜਿਵੇਂ ਕੋਈ ਪੌਦਾ ਹੁੰਦਾ ਅਤੇ ਮੈਨੂੰ ਉਸ ਬਾਰੇ ਨਹੀਂ ਪਤਾ ਹੁੰਦਾ, ਅਤੇ ਮੈਂ ਉਹਦੀ ਤਸਵੀਰ ਖਿੱਚ ਕੇ AI 'ਤੇ ਅਪਲੋਡ ਕਰਾਂ ਨਾ, ਅਤੇ AI ਦੱਸ ਦਿੰਦਾ ਕਿ ਕਿਹੜਾ ਪੌਦਾ ਹੈ ਅਤੇ ਇਹਦੇ ਕੀ ਬੈਨੀਫਿਟ ਨੇ।
1: ਯਾਨੀ ਕਿ ਸਾਡੇ ਸਵਾਲਾਂ ਦੇ ਜਵਾਬ ਦੇਣੇ AI ਦੇ ਨਾਲ ਕਾਫੀ ਜ਼ਿਆਦਾ ਹੱਦ ਤੱਕ ਆਸਾਨ ਹੋ ਗਏ ਨੇ।
0: ਬਿਲਕੁਲ ਲਲਿਤ, AI ਹਰ ਚੀਜ਼ ਵਿੱਚ ਸਾਡੀ ਮਦਦ ਕਰ ਰਿਹਾ। ਹੁਣ ਮੈਡੀਕਲ ਸਾਇੰਸ ਦੀ ਜੇ ਗੱਲ ਕਰੀਏ ਤਾਂ ਮੈਡੀਕਲ ਸਾਇੰਸ ਵਿੱਚ ਵੀ AI ਨੇ ਕਾਫੀ ਤਰੱਕੀ ਕਰ ਲਈ ਹੈ। ਅਸੀਂ ਬਿਮਾਰੀਆਂ ਦੀ ਪਛਾਣ ਕਰ ਸਕਦੇ ਹਾਂ, ਅਤੇ ਉਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ, ਅਤੇ ਉਹਨਾਂ ਦੀ ਦਵਾਈਆਂ, ਇਹ ਸਾਰਾ ਕੁਝ ਵੀ AI ਹੀ ਸਾਨੂੰ ਸਿਖਾ ਰਿਹਾ ਹੈ।
1: ਅਤੇ ਦੋਸਤੋ, ਬਾਕੀ ਗੱਲਾਂ ਕਰਾਂਗੇ ਇਸ ਗਾਣੇ ਤੋਂ ਬਾਅਦ।

0: ਤੇ ਦੋਸਤੋ ਵਿਗਿਆਨੀਆਂ ਨੇ ਨਿਊਟ੍ਰੀਨੋ ਦਾ ਰਿਹਰਸ ਜਿਹੜਾ ਆ ਉਹ ਹੱਲ ਕਰ ਦਿੱਤਾ ਆ। ਨਿਊਟ੍ਰੀਨੋ ਬ੍ਰਹਿਮੰਡ ਦੇ ਸਭ ਤੋਂ ਰਹੱਸਮਈ ਕਣਾਂ ਵਿੱਚੋਂ ਇੱਕ ਆ। ਤੇ ਦੋਸਤੋ ਕੀ ਤੁਹਾਨੂੰ ਪਤਾ ਆ ਕਿ ਹਰ ਸਕਿੰਟ ਵਿੱਚ ਖਰਬਾਂ ਨਿਊਟ੍ਰੀਨੋ ਸਾਡੇ ਸਰੀਰ ਵਿੱਚੋਂ ਦੀ ਲੰਘਦੇ ਨੇ ਪਰ ਅਸੀਂ ਉਹਨਾਂ ਨੂੰ ਮਹਿਸੂਸ ਨਹੀਂ ਕਰ ਸਕਦੇ। ਤੇ ਨਵੀਂ ਤਰੱਕੀ ਵਿੱਚ ਇਹ ਸਾਬਿਤ ਹੋਇਆ ਆ ਕਿ ਚੀਨ ਵਿੱਚ ਬਣਿਆ ਵਿਸ਼ਾਲ ਜੂਨੋ ਡਿਟੈਕਟਰ ਨਿਊਟ੍ਰੀਨੋ ਦੀਆਂ ਵਿਸ਼ੇਸ਼ਤਾਵਾਂ ਨੂੰ ਹੋਰ ਸਹੀ ਤਰੀਕੇ ਨਾਲ ਮਾਪ ਰਿਹਾ ਆ। ਇਸ ਨਾਲ ਜੋ ਪਤਾ ਲੱਗ ਸਕਦਾ ਆ ਉਹ ਇਹ ਆ ਕਿ ਜਿਹੜਾ ਸਾਡਾ ਬ੍ਰਹਿਮੰਡ ਆ ਉਹ ਕਿਵੇਂ ਬਣਿਆ, ਉਸ ਤੋਂ ਬਾਅਦ ਜਿਹੜੇ ਪਦਾਰਥ ਨੇ ਜਿਵੇਂ ਐਂਟੀ ਮੈਟਰ ਨਾਲੋਂ ਵੱਧ ਉਹ ਕਿਉਂ ਨੇ, ਅਤੇ ਤਾਰਿਆਂ ਦੇ ਅੰਦਰ ਜੋ ਹੈ ਉਹ ਕੀ ਹੁੰਦਾ ਆ।
1: ਬਿਲਕੁਲ ਲਲਿਤ, ਅਤੇ ਹੁਣ ਗੱਲ ਕਰ ਲੈਂਦੇ ਹਾਂ ਕੁਛ ਦਿਲਚਸਪ ਵਿਗਿਆਨਿਕ ਤੱਥਾਂ ਬਾਰੇ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਜਿਹੜੀ ਸੂਰਜ ਦੀ ਰੌਸ਼ਨੀ ਆ ਉਹਨੂੰ ਧਰਤੀ ਤੱਕ ਪਹੁੰਚਣ ਦੇ ਲਈ 8 ਮਿੰਟ ਅਤੇ 20 ਸੈਕਿੰਡ ਦਾ ਟਾਈਮ ਲੱਗਦਾ ਹੈ। ਅਤੇ ਸਾਨੂੰ ਅਸੀਂ ਸੋਚਦੇ ਹਾਂ ਕਈ ਵਾਰੀ ਕਿ ਸੂਰਜ ਇੰਨਾ ਦੂਰ ਹੈ ਅਤੇ ਰੌਸ਼ਨੀ ਫਟਾਫਟ ਸਾਡੇ ਤੱਕ ਕਿਵੇਂ ਆ ਜਾਂਦੀ ਹੈ, ਬਟ ਦੇਖੋ ਸੂਰਜ ਇੰਨਾ ਦੂਰ ਹੈ ਤਾਂ ਵੀ 8 ਮਿੰਟ ਅਤੇ 20 ਸੈਕਿੰਡ ਲੱਗਦੇ ਨੇ ਉਸ ਰੌਸ਼ਨੀ ਨੂੰ ਸਾਡੀ ਧਰਤੀ ਤੱਕ ਪਹੁੰਚਣ ਦੇ ਲਈ। ਅਤੇ ਮਨੁੱਖੀ ਦਿਮਾਗ ਜਿਹੜਾ ਹੈ ਉਹਨੂੰ ਲਗਭਗ 86 ਅਰਬ ਨਿਊਰੋ ਨਾਲ ਬਣਾਇਆ ਗਿਆ ਹੈ। ਮਨੁੱਖੀ ਦਿਮਾਗ ਵਿੱਚ 86 ਅਰਬ ਨਿਊਰੋ ਹੁੰਦੇ ਨੇ। ਅਤੇ ਜਿਹੜਾ ਅੰਤਰਿਕਸ਼ ਵਿੱਚ ਆਵਾਜ਼ ਫੈਲਣ ਜਿਹੜੀ ਅੰਤਰਿਕਸ਼ ਵਿੱਚ ਆਵਾਜ਼ ਹੈ ਨਾ ਉਹ ਫੈਲਦੀ ਨਹੀਂ ਹੈ ਕਿਉਂਕਿ ਉੱਥੇ ਹਵਾ ਨਹੀਂ ਹੁੰਦੀ। ਅਤੇ ਇਸ ਦੇ ਨਾਲ ਹੀ ਧਰਤੀ ਹਰ ਸੈਕਿੰਡ ਲਗਭਗ 30 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ।
0: ਅਤੇ ਬਿਲਕੁਲ ਦੋਸਤੋ, ਬਾਕੀ ਜਿਹੜੀਆਂ ਹੋਰ ਖ਼ਬਰਾਂ ਨੇ ਜਾਂ ਹੋਰ ਜਾਣਕਾਰੀ ਆ ਉਹ ਤੁਹਾਨੂੰ ਦੇਵਾਂਗੇ ਇਸ ਗੀਤ ਤੋਂ ਬਾਅਦ।

0: ਦੋਸਤੋ, ਖਗੋਲ ਵਿਗਿਆਨੀਆਂ ਨੇ ਕਈ ਨਵੇਂ ਬਾਹਰੀ ਗ੍ਰਹਿਆਂ ਦੀ ਪਛਾਣ ਕੀਤੀ ਆ ਜੋ ਆਪਣੇ ਤਾਰਿਆਂ ਦੇ ਰਹਿਣ ਯੋਗ ਖੇਤਰ ਵਿੱਚ ਨੇ। ਦੋਸਤੋ, ਰਹਿਣ ਯੋਗ ਖੇਤਰ ਉਹ ਹੁੰਦਾ ਆ ਉਹ ਦੂਰੀ ਜਿੱਥੇ ਨਾ ਬਹੁਤ ਜ਼ਿਆਦਾ ਗਰਮੀ ਹੋਵੇ ਅਤੇ ਨਾ ਹੀ ਬਹੁਤ ਜ਼ਿਆਦਾ ਠੰਡ ਹੋਵੇ ਅਤੇ ਜਿਹੜਾ ਤਰਲ ਪਾਣੀ ਆ ਉਹ ਮੌਜੂਦ ਰਹਿ ਸਕੇ। ਅਤੇ ਇਹ ਮਹੱਤਵਪੂਰਨ ਇਸ ਲਈ ਆ ਕਿਉਂਕਿ ਧਰਤੀ ਤੋਂ ਬਾਹਰ ਜੀਵਨ ਦੀ ਖੋਜ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਜਾਵੇ ਅਤੇ ਭਵਿੱਖ ਦੀਆਂ ਵੱਡੀਆਂ ਦੂਰਬੀਨਾਂ ਇਹਨਾਂ ਗ੍ਰਹਿਆਂ ਦਾ ਅਧਿਐਨ ਕਰਨਗੀਆਂ।
1: ਬਿਲਕੁਲ ਦੋਸਤੋ, ਅੰਤਰਿਕਸ਼ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਨਵੇਂ ਪ੍ਰਯੋਗ ਹੋਣ ਜਾ ਰਹੇ ਨੇ। ISS ਦੇ ਵਿਗਿਆਨਿਕਾਂ ਨੇ ISS ਦੇ ਵਿਗਿਆਨਿਕਾਂ ਨੇ ਦਿਲ ਦੀਆਂ ਬਹੁਤ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਭੌਤਿਕੀ ਨਾਲ ਜੁੜੇ ਜਿਹੜੇ ਨਵੇਂ ਮਹੱਤਵਪੂਰਨ ਪ੍ਰਯੋਗ ਨੇ ਉਹ ਕੀਤੇ ਨੇ। ਨਾਸਾ ਦਾ ਕੋਲਡ ਆਟਮ ਲੈਬ ਜਿਹੜਾ ਹੈ ਉੱਥੇ ਪ੍ਰਯੋਗ ਕੀਤੇ ਗਏ ਨੇ ਅਤੇ ਅੰਤਰਿਕਸ਼ ਟੈਕਨੋਲੋਜੀ ਨਾਲ ਇਹ ਬਹੁਤ ਮਹੱਤਵਪੂਰਨ ਸਾਂਝ ਰੱਖਦੇ ਨੇ। ਅਤੇ ਅੱਜ ਦਾ ਜਿਹੜਾ ਸਪੇਸ ਫੈਕਟਰ ਹੈ ਨਾ ਉਹ ਇਹ ਹੈ ਕਿ ਚੰਦਰਮਾ 'ਤੇ ਜਿਹੜਾ ਇੱਕ ਦਿਨ ਹੈ ਉਹ ਲਗਭਗ 29.5 ਧਰਤੀ ਦੇ ਦਿਨਾਂ ਦੇ ਬਰਾਬਰ ਹੁੰਦਾ ਹੈ।
0: ਅਤੇ ਦੋਸਤੋ, ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ।
1: ਅਤੇ ਇਸ ਲਈ ਮੈਨੂੰ ਆਰ ਜੇ ਖੁਸ਼ੀ ਨੂੰ
0: ਅਤੇ ਮੈਨੂੰ ਆਰ ਜੇ ਲਲਿਤ ਨੂੰ ਹੁਣ ਦਿਓ ਇਜਾਜ਼ਤ। ਨਮਸਕਾਰ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰਿਟ ਸ਼ੋ ਸੁਣ ਰਹੇ ਹੋ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ ਆਰ ਜੇ ਜ਼ੋਰਾਵਰ ਸਿੰਘ ਦੇ ਨਾਲ। ਸੋ ਸਤਿ ਸ਼੍ਰੀ ਅਕਾਲ, ਅਦਾਬ ਅਤੇ ਪਿਆਰ ਭਰੀਆਂ ਸ਼ੁਭਕਾਮਨਾਵਾਂ। ਦੋਸਤੋ, ਜ਼ਿੰਦਗੀ ਇੱਕ ਕਿਤਾਬ ਵਰਗੀ ਹੁੰਦੀ ਹੈ। ਬਿਲਕੁਲ, ਹਰ ਦਿਨ ਇੱਕ ਨਵਾਂ ਸਫ਼ਾ, ਹਰ ਪਲ ਇੱਕ ਨਵੀਂ ਕਹਾਣੀ ਅਤੇ ਹਰ ਮੁਲਾਕਾਤ ਇੱਕ ਨਵਾਂ ਅਧਿਆਇ। ਕਈ ਵਾਰ ਇਹ ਸਾਨੂੰ ਹਸਾਉਂਦੀ ਹੈ, ਕਈ ਵਾਰ ਰੁਲਾਉਂਦੀ ਹੈ ਅਤੇ ਕਦੇ ਇਮਤਿਹਾਨ ਵੀ ਲੈਂਦੀ ਹੈ ਅਤੇ ਕਦੇ ਬੇਹਿਸਾਬ ਖੁਸ਼ੀਆਂ ਦੀ ਬਰਸਾਤ ਵੀ ਕਰ ਦਿੰਦੀ ਹੈ। ਹਰ ਗੱਲ ਪੱਕੀ ਹੈ, ਮੈਂ ਕਿਹਾ ਜੀ, ਹਰ ਗੱਲ ਪੱਕੀ ਹੁੰਦੀ ਹੈ ਜ਼ਿੰਦਗੀ ਦੀ ਜੇ ਅਸੀਂ ਉਹਨੂੰ ਦਿਲੋਂ ਮੰਨ ਲਈਏ। ਪਰ ਕਹਿੰਦੇ ਨਾ, ਇੱਕ ਗੱਲ ਪੱਕੀ ਹੈ ਕਿ ਜੋ ਜ਼ਿੰਦਗੀ ਨੂੰ ਪਿਆਰ ਕਰਦਾ ਜਾਂ ਫਿਰ ਕਰਨਾ ਸਿੱਖ ਜਾਂਦਾ, ਜ਼ਿੰਦਗੀ ਵੀ ਉਹਨੂੰ ਗਲੇ ਲਗਾ ਲੈਂਦੀ ਹੈ। ਇਸੇ ਖੂਬਸੂਰਤ ਅਹਿਸਾਸ ਦੇ ਨਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ। ਇਹ ਸਫ਼ਰ ਇੱਕ ਰੇਡੀਓ ਸ਼ੋਅ ਨਹੀਂ, ਇਹ ਸਿਰਫ ਇੱਕ ਸਫ਼ਰ ਨਹੀਂ ਜਾਂ ਫਿਰ ਇੱਕ ਰੇਡੀਓ ਸ਼ੋਅ ਨਹੀਂ। ਵੈਸੇ ਆਪਾਂ ਨਾ ਸਫ਼ਰ ਨੂੰ ਆਪਣੀ ਜ਼ਿੰਦਗੀ ਦੇ ਨਾਲ ਵੀ ਜੋੜ ਸਕਦੇ ਹਾਂ। ਕਹਿੰਦੇ ਨੇ ਜਦੋਂ ਮੰਜ਼ਿਲ 'ਤੇ ਪਹੁੰਚਣਾ ਹੋਵੇ ਨਾ ਤਾਂ ਸਫ਼ਰ ਬੜਾ ਖੂਬਸੂਰਤ ਹੋਣਾ ਚਾਹੀਦਾ, ਅਤੇ ਜਦੋਂ ਖੂਬਸੂਰਤ ਸਫ਼ਰ ਹੋਵੇ, ਜਦੋਂ ਅਸੀਂ ਮੰਜ਼ਿਲ 'ਤੇ ਪਹੁੰਚ ਜਾਈਏ ਤਾਂ ਸਫ਼ਰ ਸਾਨੂੰ ਯਾਦ ਆਉਂਦਾ। ਇਹ ਸਿਰਫ ਇੱਕ ਰੇਡੀਓ ਸ਼ੋਅ ਨਹੀਂ ਹੈ, ਸਗੋਂ ਮੁਸਕਰਾਹਟਾਂ ਦਾ ਸਫ਼ਰ ਹੈ, ਉਮੀਦਾਂ ਦੀ ਉਡਾਣ ਹੈ ਅਤੇ ਹਰ ਉਸ ਇਨਸਾਨ ਲਈ ਇੱਕ ਸੁਨੇਹਾ ਹੈ ਜੋ ਆਪਣੇ ਸੁਪਨਿਆਂ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹੈ। ਦੋਸਤੋ, ਜ਼ਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਇਸ ਵਿੱਚ ਮੁਸ਼ਕਲਾਂ ਨਹੀਂ ਹੁੰਦੀਆਂ, ਖੂਬਸੂਰਤੀ ਤਾਂ ਇਹ ਹੈ ਕਿ ਮੁਸ਼ਕਲਾਂ ਦੇ ਬਾਵਜੂਦ ਵੀ ਅਸੀਂ ਮੁਸਕਰਾਉਣਾ ਨਹੀਂ ਛੱਡਦੇ। ਅੱਜ ਦੇ ਸ਼ਾਮ ਦੀ ਸ਼ੁਰੂਆਤ ਕੁਝ ਲਾਈਨਾਂ ਨਾਲ ਅਸੀਂ ਕਰਦੇ ਹਾਂ। ਜ਼ਿੰਦਗੀ ਹਰ ਰੋਜ਼ ਨਵਾਂ ਪੈਗਾਮ ਲਿਆਉਂਦੀ ਹੈ, ਕਦੇ ਧੁੱਪ ਬਣ ਕੇ ਕਦੇ ਸ਼ਾਮ ਲਿਆਉਂਦੀ ਹੈ। ਜੋ ਹੱਸ ਕੇ ਹਰ ਹਾਲ ਨੂੰ ਕਬੂਲ ਕਰ ਲਵੇ ਉਸ ਦੇ ਲਈ ਹਰ ਸਵੇਰ ਨਵਾਂ ਅਰਮਾਨ ਲਿਆਉਂਦੀ ਹੈ। ਸੋ ਦੋਸਤੋ, ਦੇਖੋ ਜੀ, ਅਸੀਂ ਨਾ ਹਮੇਸ਼ਾ ਆਪਣੇ ਰੇਡੀਓ ਸ਼ੋਅ ਦੇ ਵਿੱਚ ਇੱਕ ਚੀਜ਼ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਉਹ ਸ਼ੇਅਰ ਇਹ ਕਰਦੇ ਹਾਂ ਕਿ ਸਭ ਤੋਂ ਵੱਡਾ ਜਿਹੜਾ ਸ਼ੁਕਰ ਮਨਾਉਣਾ ਚਾਹੀਦਾ ਉਦੋਂ ਜਦੋਂ ਸਵੇਰੇ ਸਾਡੀ ਅੱਖ ਖੁੱਲ੍ਹਦੀ ਹੈ। ਸ਼ੁਕਰ ਮਨਾਉਣਾ ਚਾਹੀਦਾ ਕਿ ਸ਼ੁਕਰ ਹੈ, ਥੈਂਕ ਗੋਡ ਕਿ ਅੱਖ ਖੁੱਲ੍ਹੀ, ਇੱਕ ਦਿਨ ਹੋਰ ਮਿਲਿਆ। ਨਾ ਸ਼ਿਕਵਾ ਕਰ, ਨਾ ਗਿਲਾ ਕਰ, ਹਰ ਪਲ ਦਾ ਸਵਾਦ ਲਿਆ ਕਰ। ਜੋ ਮਿਲਿਆ ਹੈ ਉਹਦਾ ਸ਼ੁਕਰ ਕਰ ਅਤੇ ਜੋ ਨਹੀਂ ਮਿਲਿਆ ਉਸ ਲਈ ਮਿਹਨਤ ਕਰ। ਅਤੇ ਇੱਕ ਹੋਰ ਤੁਹਾਨੂੰ ਗੱਲ ਦੱਸ ਦਈਏ, ਹਵਾਵਾਂ ਰੋਕ ਨਹੀਂ ਸਕਦੀਆਂ ਉਡਾਣਾਂ ਨੂੰ, ਮੁਸ਼ਕਲਾਂ ਤੋੜ ਨਹੀਂ ਸਕਦੀਆਂ ਇਰਾਦਿਆਂ ਨੂੰ। ਜੋ ਹੱਸ ਕੇ ਜੀਣਾ ਸਿੱਖ ਲੈਂਦੇ ਨੇ ਉਹ ਸਲਾਮ ਕਰਦੇ ਨੇ ਜ਼ਿੰਦਗੀਆਂ ਦਾ ਅਦਾਵਾਂ ਨੂੰ। ਕਿਆ ਬਾਤ ਹੈ, ਜ਼ਿੰਦਗੀ ਦੀਆਂ ਇਹਨਾਂ ਅਦਾਵਾਂ ਨੂੰ। ਦੋਸਤੋ, ਅੱਜ ਦੀ ਇਸ ਮਹਿਫਲ ਵਿੱਚ ਅਸੀਂ ਗੱਲਾਂ ਕਰਾਂਗੇ ਖੁਸ਼ੀਆਂ ਦੀਆਂ, ਉਮੀਦਾਂ ਦੀਆਂ, ਹੌਸਲਿਆਂ ਦੀਆਂ ਅਤੇ ਉਹਨਾਂ ਲੋਕਾਂ ਦੀਆਂ ਜੋ ਹਰ ਹਾਲਾਤ ਵਿੱਚ ਕਹਿੰਦੇ ਨੇ ਜ਼ਿੰਦਗੀ ਜ਼ਿੰਦਾਬਾਦ, ਕਿਉਂਕਿ ਜ਼ਿੰਦਗੀ ਦਾ ਨਾਮ ਹੀ ਚੱਲਦੇ ਰਹਿਣਾ ਹੈ। ਦੋਸਤ, ਡਿੱਗਣਾ ਵੀ ਜ਼ਿੰਦਗੀ ਹੈ, ਉੱਠਣਾ ਵੀ ਜ਼ਿੰਦਗੀ ਹੈ, ਹਾਰਨਾ ਵੀ ਜ਼ਿੰਦਗੀ ਹੈ, ਜਿੱਤਣਾ ਵੀ ਜ਼ਿੰਦਗੀ ਹੈ, ਰੋਣਾ ਵੀ ਜ਼ਿੰਦਗੀ ਹੈ, ਹੱਸਣਾ ਵੀ ਜ਼ਿੰਦਗੀ ਹੈ। ਤਾਂ ਅੱਜ ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਕੁਝ ਸਮੇਂ ਲਈ ਪਾਸੇ ਰੱਖੋ। ਮੈਂ ਤਾਂ ਕਹਾਂਗਾ ਹਮੇਸ਼ਾ ਲਈ ਪਾਸੇ ਰੱਖ ਦੇ ਯਾਰ, ਕੁਝ ਸਮੇਂ ਲਈ ਕਿਉਂ ਰੱਖਣੀਆਂ। ਆਪਣੇ ਚਿਹਰੇ 'ਤੇ ਇੱਕ ਮੁਸਕਾਨ ਸਜਾ ਲਓ, ਲਓ ਯਾਰ ਮੁਸਕਾਨ ਕਰ ਦਿਓ ਯਾਰ, ਕਿਉਂ ਨਹੀਂ ਹੱਸਦੇ ਹੈ। ਅਤੇ ਦਿਲੋਂ ਕਹੋ ਲਵ ਯੂ ਜ਼ਿੰਦਗੀ, ਜ਼ਿੰਦਗੀ ਜ਼ਿੰਦਾਬਾਦ। ਮੈਂ ਹਾਂ ਤੁਹਾਡਾ ਦੋਸਤ ਮੇਜ਼ਬਾਨ ਆਰਜੇ ਜ਼ੋਰਾਵਰ ਸਿੰਘ। ਅਗਲੇ ਕੁਝ ਪਲਾਂ ਤੱਕ ਅਸੀਂ ਇਕੱਠੇ ਮਨਾਵਾਂਗੇ ਜ਼ਿੰਦਗੀ ਦਾ ਜਸ਼ਨ। ਚਲੋ ਫਿਰ ਸ਼ੁਰੂ ਕਰਦੇ ਹਾਂ।

ਜ਼ਿੰਦਗੀ। ਠੀਕ ਹੈ ਜੀ, ਫਿਰ ਆਪਾਂ ਰਲ ਕੇ ਕਹਿੰਦੇ, ਠੀਕ ਹੈ ਜੀ, 3, 2, 1 ਸਟਾਰਟ। ਲਵ ਯੂ ਜ਼ਿੰਦਗੀ, ਕਿਆ ਬਾਤ ਹੈ ਯਾਰ, ਸਵਾਦ ਹੀ ਆ ਜਾਂਦਾ ਜਦੋਂ ਆਪਾਂ ਲਵ ਯੂ ਜ਼ਿੰਦਗੀ ਕਹਿੰਦੇ ਹਾਂ ਨਾ। ਸੋ ਲਵ ਯੂ ਜ਼ਿੰਦਗੀ ਦੇ ਵਿੱਚ ਫਿਰ ਇੱਦਾਂ ਤਾਂ ਹੋ ਨਹੀਂ ਸਕਦਾ ਕਿ ਅਸੀਂ ਤੁਹਾਨੂੰ ਕਹਾਣੀਆਂ ਨਾ ਸੁਣਾਈਏ, ਹੈ ਨਾ। ਸੋ ਲਵ ਯੂ ਜ਼ਿੰਦਗੀ ਦੇ ਵਿੱਚ ਅਸੀਂ ਤੁਹਾਨੂੰ ਕਹਾਣੀਆਂ ਸੁਣਾਉਂਦੇ ਹਾਂ, ਬੜੀਆਂ ਮਜ਼ੇਦਾਰ, ਸ਼ਾਨਦਾਰ, ਜਿੱਥੋਂ ਸਾਨੂੰ ਸਿੱਖਿਆ ਮਿਲਦੀ ਹੈ। ਠੀਕ ਹੈ, ਸੋ ਅੱਜ ਦੀ ਜਿਹੜੀ ਸਪੈਸ਼ਲ ਕਹਾਣੀ ਹੈ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ, ਤਾਂ ਗੌਰ ਨਾਲ ਸੁਣਿਓ ਕਿਉਂਕਿ ਇੱਥੋਂ ਸਿੱਖਣ ਨੂੰ ਬਹੁਤ ਕੁਛ ਮਿਲਦਾ।

ਅੱਜ ਮੈਂ ਤੁਹਾਨੂੰ ਇੱਕ ਅਜਿਹੇ ਮੁੰਡੇ ਦੀ ਕਹਾਣੀ ਸੁਣਾਉਣਾ ਚਾਹੁੰਦਾ ਜਿਸ ਕੋਲ ਨਾ ਕੋਈ ਵੱਡੀ ਪਛਾਣ ਸੀ, ਨਾ ਹੀ ਬਹੁਤਾ ਪੈਸਾ ਅਤੇ ਨਾ ਹੀ ਕੋਈ ਖਾਸ ਸਹੂਲਤ, ਪਰ ਉਸ ਕੋਲ ਇੱਕ ਚੀਜ਼ ਸੀ, ਉਹ ਬੜੀ ਖਾਸ ਸੀ। ਉਹ ਸਾਡੇ ਸਾਰਿਆਂ ਕੋਲ ਹੁੰਦੀ ਹੈ, ਉਹ ਹੈ ਸੁਪਨਾ। ਇੱਕ ਪਿੰਡ ਵਿੱਚ ਰਹਿਣ ਵਾਲਾ ਉਹ ਮੁੰਡਾ ਹਰ ਰੋਜ਼ ਸਕੂਲ ਜਾਣ ਲਈ ਕਈ ਕਿਲੋਮੀਟਰ ਪੈਦਲ ਤੁਰਦਾ ਸੀ। ਰਸਤੇ ਵਿੱਚ ਲੋਕ ਉਹਨੂੰ ਕਹਿੰਦੇ ਸਨ, ਉਹ ਤੇਰੇ ਵੱਸ ਦੀ ਗੱਲ ਨਹੀਂ, ਤੇ ਕੋਈ ਕਹਿੰਦਾ ਉਹ ਵੱਡੇ ਸੁਪਨੇ ਦੇਖੜੇ ਛੱਡ ਦੇ। ਪਹਿਲਾਂ ਉਹ ਦੁਖੀ ਹੁੰਦਾ ਸੀ, ਪਰ ਇੱਕ ਦਿਨ ਉਹਨੇ ਸੋਚਿਆ, ਜੇ ਮੈਂ ਲੋਕਾਂ ਦੀ ਸੁਣਦਾ ਰਿਹਾ ਤਾਂ ਮੇਰੀ ਜ਼ਿੰਦਗੀ ਉਹਨਾਂ ਦੀ ਬਣ ਜਾਏਗੀ, ਜੇ ਮੈਂ ਆਪਣੇ ਦਿਲ ਦੀ ਸੁਣਾ ਤਾਂ ਮੇਰੀ ਜ਼ਿੰਦਗੀ ਮੇਰੀ ਬਣ ਕੇ ਰਹੇਗੀ। ਉਸ ਦਿਨ ਤੋਂ ਉਹਨੇ ਇੱਕ ਨਿਯਮ ਬਣਾ ਲਿਆ, ਹਰ ਦਿਨ ਕੱਲ੍ਹ ਨਾਲੋਂ ਇੱਕ ਕਦਮ ਅੱਗੇ। ਨਾ ਉਹਨੇ ਇੱਕ ਦਿਨ ਵਿੱਚ ਪਹਾੜ ਚੜ੍ਹਿਆ, ਨਾ ਇੱਕ ਰਾਤ ਵਿੱਚ ਕਾਮਯਾਬੀ ਮਿਲੀ, ਪਰ ਹਰ ਦਿਨ ਇੱਕ ਕਿਤਾਬ ਦਾ ਇੱਕ ਪੰਨਾ, ਇੱਕ ਨਵੀਂ ਸਿੱਖਿਆ, ਇੱਕ ਨਵੀਂ ਕੋਸ਼ਿਸ਼। ਸਾਲਾਂ ਬਾਅਦ ਜਦੋਂ ਉਹ ਕਾਮਯਾਬ ਹੋਇਆ, ਲੋਕਾਂ ਨੇ ਪੁੱਛਿਆ, ਤੂੰ ਇਹ ਤੂੰ ਹੀ ਹੈ, ਤੂੰ ਇਹ ਸਭ ਕਿਵੇਂ ਕਰ ਲਿਆ, ਇਹ ਸੰਭਵ ਕਿਵੇਂ ਹੋਇਆ, ਇਹ ਨਾਮੁਮਕਿਨ ਹੈ। ਉਹਨੇ ਮੁਸਕਰਾ ਕੇ ਕਿਹਾ, ਮੈਂ ਕਦੇ ਕਾਮਯਾਬੀ ਦੇ ਪਿੱਛੇ ਭੱਜਿਆ ਹੀ ਨਹੀਂ ਚਾਚਾ, ਮੈਂ ਹਰ ਰੋਜ਼ ਆਪਣੇ ਆਪ ਨੂੰ ਬਿਹਤਰ ਬਣਾਇਆ, ਮੈਂ ਹਮੇਸ਼ਾ ਆਪਣੇ ਆਪ ਨੂੰ ਬਿਹਤਰ ਬਣਾਉਣ ਦੇ ਪਿੱਛੇ ਹੀ ਭੱਜਿਆ, ਕਾਮਯਾਬੀ ਆਪ ਹੀ ਮੇਰੇ ਪਿੱਛੇ ਆ ਗਈ। ਸੋ ਦੋਸਤੋ, ਜ਼ਿੰਦਗੀ ਵਿੱਚ ਵੱਡੇ ਬਦਲਾਅ ਵੱਡੇ ਫੈਸਲਿਆਂ ਨਾਲ ਨਹੀਂ, ਸਗੋਂ ਛੋਟੀਆਂ ਆਦਤਾਂ ਨਾਲ ਆਉਂਦੇ ਨੇ। ਇੱਕ ਬੀਜ ਨੂੰ ਰੁੱਖ ਬਣਨ ਲਈ ਸਮਾਂ ਲੱਗਦਾ ਹੈ। ਡਿਪੈਂਡ ਕਰਦਾ ਹੈ ਕਿ ਉਸ ਸਮੇਂ ਨੂੰ ਤੁਸੀਂ ਖੂਬਸੂਰਤ ਬਣਾਉਂਦੇ ਹੋ ਕਿ ਆਪਣੇ ਹਿਸਾਬ ਨਾਲ ਤੁਸੀਂ ਲੇਜ਼ੀ ਹੋ ਕੇ ਅਜੀਬ ਜਿਹਾ ਬਣਾਉਂਦੇ ਹੋ। ਸੋ ਇੱਕ ਬੱਚੇ ਨੂੰ ਤੁਰਨਾ ਸਿੱਖਣ ਲਈ ਡਿੱਗਣਾ ਪੈਂਦਾ ਹੈ, ਅਤੇ ਇੱਕ ਇਨਸਾਨ ਨੂੰ ਕਾਮਯਾਬ ਬਣਨ ਲਈ ਨਾਕਾਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜੇ ਅੱਜ ਤੁਹਾਡੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਹੈ ਤਾਂ ਯਾਦ ਰੱਖੋ, ਮੰਜ਼ਿਲ ਤੱਕ ਪਹੁੰਚਣ ਵਾਲੇ ਲੋਕ ਕਦੇ ਹਾਰ ਨਹੀਂ ਮੰਨਦੇ, ਅਤੇ ਹਾਰ ਮੰਨਣ ਵਾਲੇ ਲੋਕ ਕਦੇ ਮੰਜ਼ਿਲ ਤੱਕ ਨਹੀਂ ਪਹੁੰਚਦੇ। ਅੱਜ ਇੱਕ ਛੋਟਾ ਕਦਮ ਚੁੱਕੋ, ਕਿਉਂਕਿ ਹੋ ਸਕਦਾ ਹੈ ਉਹੀ ਛੋਟਾ ਕਦਮ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਉਡਾਣ ਦੀ ਸ਼ੁਰੂਆਤ ਹੋਵੇ। ਸੋ ਦੋਸਤੋ, ਸਾਨੂੰ ਹਮੇਸ਼ਾ ਕਦਮ ਚੁੱਕਣਾ ਚਾਹੀਦਾ, ਐਕਸਪੈਰੀਮੈਂਟ ਕਰਨਾ ਚਾਹੀਦਾ, ਠੀਕ ਹੈ। ਮੇਰੇ ਨਾ ਪਿਤਾ ਜੀ ਕਹਿੰਦੇ ਹੁੰਦੇ ਨੇ, ਜ਼ਿੰਦਗੀ ਹੈ ਖੇਲ, ਕੋਈ ਪਾਸ ਕੋਈ ਫੇਲ। ਸੋ ਜ਼ਿੰਦਗੀ ਇੱਕ ਖੇਲ ਹੈ, ਕੋਈ ਪਾਸ ਹੈ ਕੋਈ ਫੇਲ ਹੈ। ਅਤੇ ਮਹਾਤਮਾ ਬੁੱਧ ਜੀ ਵੀ ਕਹਿੰਦੇ ਹੁੰਦੇ ਨੇ ਕਿ ਮੱਧਮੇ ਰਹੋ। ਅਤੇ ਜਦੋਂ ਅਸੀਂ ਮੱਧਮੇ ਰਹਿੰਦੇ ਹਾਂ ਨਾ, ਤਾਂ ਅਸੀਂ ਸਰੀਰਾਂ ਤੋਂ, ਟੈਨਸ਼ਨਾਂ ਤੋਂ, ਸੋਚਾਂ ਤੋਂ ਉੱਪਰ ਉੱਠ ਕੇ ਬਰਡ ਆਈ ਵਿਊ ਦੇ ਨਾਲ ਜ਼ਿੰਦਗੀ ਨੂੰ ਦੇਖਦੇ ਹਾਂ, ਇੱਕ ਸ਼ਤਰੰਜ ਦੇ ਖੇਡ ਵਾਂਗੂ, ਅਤੇ ਜ਼ਿੰਦਗੀ ਆਪਣੇ ਆਪ ਖੂਬਸੂਰਤ ਬਣ ਜਾਂਦੀ ਹੈ। ਅਤੇ ਫਿਰ ਅਸੀਂ ਰਲ ਕੇ ਹਮੇਸ਼ਾ ਕਹਿੰਦੇ ਹਾਂ, ਜ਼ਿੰਦਗੀ ਜ਼ਿੰਦਾਬਾਦ, ਲਵ ਯੂ ਜ਼ਿੰਦਗੀ।

ਬੜੀ ਇੰਟਰਸਟਿੰਗ ਕਹਾਣੀ ਹੈ। ਇੱਕ ਵਾਰ ਦੋ ਬੀਜ ਇੱਕੋ ਖੇਤ ਵਿੱਚ ਪਏ ਸਨ। ਦੋਵਾਂ ਕੋਲ ਇੱਕੋ ਜਿਹੀ ਮਿੱਟੀ ਸੀ, ਇੱਕੋ ਜਿਹਾ ਪਾਣੀ ਸੀ ਅਤੇ ਇੱਕੋ ਜਿਹੀ ਧੁੱਪ ਵੀ ਸੀ। ਪਹਿਲੇ ਬੀਜ ਨੇ ਕਿਹਾ, ਮੈਂ ਧਰਤੀ ਨੂੰ ਚੀਰ ਕੇ ਬਾਹਰ ਨਹੀਂ ਆਊਂਗਾ, ਕੀ ਪਤਾ ਉੱਪਰ ਕੀ ਹੋਏ, ਜੇ ਤੂਫਾਨ ਆ ਗਿਆ, ਜੇ ਕੋਈ ਮੈਨੂੰ ਕੁਚਲ ਗਿਆ, ਜੇ ਮੈਂ ਕਾਮਯਾਬ ਨਾ ਹੋਇਆ ਤਾਂ। ਉਹ ਡਰਦਾ ਰਿਹਾ ਅਤੇ ਮਿੱਟੀ ਦੇ ਅੰਦਰ ਹੀ ਪਿਆ ਰਿਹਾ। ਦੂਜੇ ਬੀਜ ਨੇ ਕਿਹਾ, ਹਾਂ ਖਤਰਾ ਤਾਂ ਹੈ, ਬਲਕਿ ਖਤਰੇ ਬਹੁਤ ਨੇ, ਪਰ ਜੇ ਮੈਂ ਬਾਹਰ ਨਹੀਂ ਨਿਕਲਿਆ ਤਾਂ ਮੈਨੂੰ ਕਦੇ ਪਤਾ ਹੀ ਨਹੀਂ ਲੱਗਣਾ ਕਿ ਮੈਂ ਕੀ ਬਣ ਸਕਦਾ। ਉਹਨੇ ਆਪਣੀਆਂ ਜੜ੍ਹਾਂ ਮਿੱਟੀ ਵਿੱਚ ਫੈਲਾਈਆਂ, ਹੌਲੀ ਹੌਲੀ ਉੱਪਰ ਵਧਿਆ ਅਤੇ ਇੱਕ ਨਿੱਕਾ ਜਿਹਾ ਪੌਦਾ ਬਣ ਗਿਆ। ਦਿਨ ਬੀਤਦੇ ਗਏ, ਬਰਸਾਤਾਂ ਆਈਆਂ, ਤੂਫਾਨ ਆਏ, ਧੁੱਪ ਵੀ ਲੱਗੀ, ਪਰ ਉਹ ਪੌਦਾ ਹੌਲੀ ਹੌਲੀ ਇੱਕ ਮਜ਼ਬੂਤ ਦਰਖਤ ਬਣ ਗਿਆ। ਉੱਧਰ ਪਹਿਲਾਂ ਬੀਜ ਅਜੇ ਵੀ ਮਿੱਟੀ ਦੇ ਅੰਦਰ ਹੀ ਪਿਆ ਸੀ, ਜਿਹੜਾ ਪਹਿਲੇ ਵਾਲਾ ਬੀਜ ਉਹ ਹਮੇਸ਼ਾ ਮਿੱਟੀ ਦੇ ਅੰਦਰ ਹੀ ਰਿਹਾ, ਉਹਦੀ ਆਦਤ ਬਣ ਗਈ। ਉਹਨੇ ਸੁਰੱਖਿਅਤ ਰਹਿਣਾ ਤਾਂ ਚੁਣ ਲਿਆ ਪਰ ਜੀਣਾ ਨਹੀਂ ਸਿੱਖਿਆ। ਦੋਸਤੋ, ਸਾਡੀ ਜ਼ਿੰਦਗੀ ਵੀ ਇਹਨਾਂ ਦੋ ਬੀਜਾਂ ਵਰਗੀ ਹੈ। ਕਈ ਵਾਰ ਅਸੀਂ ਨਵਾਂ ਕੰਮ ਸ਼ੁਰੂ ਕਰਨ ਤੋਂ ਡਰਦੇ ਹਾਂ, ਨਵੀਂ ਜ਼ਿੰਮੇਵਾਰੀ ਲੈਣ ਤੋਂ ਡਰਦੇ ਹਾਂ, ਆਪਣੇ ਸੁਪਨਿਆਂ ਦੇ ਪਿੱਛੇ ਜਾਣ ਤੋਂ ਡਰਦੇ ਹਾਂ। ਅਸੀਂ ਸੋਚਦੇ ਹਾਂ ਜੇ ਮੈਂ ਅਸਫਲ ਹੋ ਗਿਆ ਤਾਂ, ਪਰ ਅਸਲ ਸਵਾਲ ਇਹ ਨਹੀਂ ਕਿ ਜੇ ਮੈਂ ਹਾਰ ਗਿਆ ਤਾਂ ਕੀ ਹੋਏਗਾ, ਅਸਲ ਸਵਾਲ ਇਹ ਹੈ ਕਿ ਜੇ ਮੈਂ ਕੋਸ਼ਿਸ਼ ਹੀ ਨਹੀਂ ਕੀਤੀ ਤਾਂ ਕੀ ਹੋਏਗਾ। ਦੇਖੋ, ਇਹ ਸਭ ਤੋਂ ਵੱਡਾ ਸਵਾਲ ਸਾਡੀ ਜ਼ਿੰਦਗੀ ਦਾ ਇਹੀ ਹੁੰਦਾ। ਸਿਆਣੇ ਅਕਸਰ ਕਹਿੰਦੇ ਰਹਿੰਦੇ ਨੇ ਕਿ ਹਮੇਸ਼ਾ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਹਾਰ ਕੇ ਸਿੱਖਣ ਵਾਲਾ ਇਨਸਾਨ ਕਦੇ ਅਸਲ ਵਿੱਚ ਹਾਰਦਾ ਹੀ ਨਹੀਂ। ਇੱਕ ਤਾਂ ਨਾ ਸਾਨੂੰ ਇਨਸਾਨਾਂ ਨੂੰ ਆਪਣੇ ਅੰਦਰ ਇਹ ਚੀਜ਼ ਦਾ ਡਰ ਕੱਢਣਾ ਚਾਹੀਦਾ, ਖੌਫ ਕੱਢਣਾ ਚਾਹੀਦਾ ਕਿ ਹਾਏ ਜੇ ਮੈਂ ਹਾਰ ਗਿਆ, ਜੇ ਮੈਂ ਫੇਲ ਹੋ ਗਿਆ, ਜੇ ਮੈਂ ਨਾਕਾਮਯਾਬ ਹੋ ਗਿਆ। ਓਹੋ, ਸਿਆਣੇ ਕਹਿੰਦੇ ਨੇ ਅਸਲੀ ਸਿੱਖਿਆ ਤਾਂ ਨਾਕਾਮਯਾਬੀ ਦੇ ਵਿੱਚ ਆ, ਅਸਲੀ ਸਿੱਖਿਆ ਹਾਰਨ ਦੇ ਵਿੱਚ ਆ, ਅਸਲੀ ਸਬਕ ਤਾਂ ਫੇਲ ਹੋਣ ਦੇ ਵਿੱਚ ਆ। ਜਿਹੜਾ ਵਿਅਕਤੀ ਫੇਲ ਹੀ ਨਹੀਂ ਹੋਇਆ ਉਹਨੂੰ ਕਾਮਯਾਬੀ ਦਾ ਸਵਾਦ ਕਿਵੇਂ ਆਏਗਾ। ਤੁਸੀਂ ਕੋਈ ਬੇਸਵਾਦੀ ਡਿਸ਼ ਖਾਧੀ ਹੋਏਗੀ ਨਾ, ਅਤੇ ਉਸ ਤੋਂ ਬਾਅਦ ਤੁਸੀਂ ਕੋਈ ਸਵਾਦਿਸ਼ਟ ਡਿਸ਼ ਖਾ ਕੇ ਦੇਖਿਓ, ਕੋਈ ਪਕਵਾਨ ਖਾ ਕੇ ਦੇਖਿਓ, ਫਿਰ ਤੁਹਾਨੂੰ ਪਤਾ ਚੱਲੇਗਾ ਕਿ ਅਸਲ 'ਚ ਸਵਾਦ ਕੀ ਹੈ। ਇਹ ਵੀ ਅਸੀਂ ਆਪਣੇ ਬਜ਼ੁਰਗਾਂ ਤੋਂ ਸਿੱਖੀਆਂ ਗੱਲਾਂ। ਹਾਰ ਕੇ ਸਿੱਖਣ ਵਾਲਾ ਇਨਸਾਨ ਕਦੇ ਅਸਲ ਵਿੱਚ ਹਾਰਦਾ ਨਹੀਂ, ਪਰ ਡਰ ਕਰਕੇ ਕੋਸ਼ਿਸ਼ ਨਾ ਕਰਨ ਵਾਲਾ ਇਨਸਾਨ ਪਹਿਲਾਂ ਹੀ ਹਾਰ ਚੁੱਕਿਆ ਹੁੰਦਾ ਹੈ। ਸੋ ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ, ਤੁਸੀਂ ਸਾਰੇ ਸਾਡੇ ਦੋਸਤ ਹੋ, ਮਿੱਤਰ ਹੋ, ਤੁਸੀਂ ਕਦੀ ਨਹੀਂ ਹਾਰਨਾ, ਕਿਉਂਕਿ ਅਸੀਂ ਤੁਹਾਨੂੰ ਹਾਰਨ ਹੀ ਨਹੀਂ ਦੇਣਾ, ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ। ਹਰ ਮਹਾਨ ਕਹਾਣੀ ਦੀ ਸ਼ੁਰੂਆਤ ਇੱਕ ਛੋਟੇ ਜਿਹੇ ਕਦਮ ਨਾਲ ਹੁੰਦੀ ਹੈ ਔਰ ਹੁੰਦੀ ਰਹੇਗੀ। ਇੱਕ ਛੋਟਾ ਕਦਮ, ਇੱਕ ਛੋਟਾ ਫੈਸਲਾ, ਇੱਕ ਛੋਟੀ ਕੋਸ਼ਿਸ਼, ਅਤੇ ਉਹੀ ਕੋਸ਼ਿਸ਼ ਇੱਕ ਦਿਨ ਵੱਡੀ ਕਾਮਯਾਬੀ ਬਣ ਜਾਂਦੀ ਹੈ। ਔਰ ਸੱਚਮੁੱਚ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇਹ ਬਿਲਕੁਲ ਸੱਚ ਹੈ। ਇਸ ਲਈ ਅੱਜ ਜਦੋਂ ਤੁਸੀਂ ਇੱਥੋਂ ਉੱਠੋ, ਆਪਣੇ ਆਪ ਨੂੰ ਇੱਕ ਸਵਾਲ ਪੁੱਛੋ ਕਿ ਮੈਂ ਡਰ ਦੇ ਕਾਰਨ ਮਿੱਟੀ ਵਿੱਚ ਪਿਆ ਰਹਾਂਗਾ ਜਾਂ ਹੌਸਲੇ ਦੇ ਨਾਲ ਆਪਣੀ ਉਡਾਨ ਸ਼ੁਰੂ ਕਰਾਂਗਾ। ਕਿਉਂਕਿ ਰੱਬ ਨੇ ਤੁਹਾਨੂੰ ਸਿਰਫ ਜਿਉਣ ਲਈ ਨਹੀਂ ਸਗੋਂ ਖੇਡਣ ਲਈ ਬਣਾਇਆ। ਹਾਏ ਹਾਏ ਹਾਏ, ਕਿੰਨਾ ਸੋਹਣਾ ਸ਼ਬਦ ਆ, ਖੇਡਣ ਲਈ ਬਣਾਇਆ। ਸੋ ਹਮੇਸ਼ਾ ਖਿੜੇ ਰਹੋ। ਧੰਨਵਾਦ ਜੀ। ਸੁਪਨੇ ਉਹ ਨਹੀਂ ਜੋ ਨੀਂਦ ਵਿੱਚ ਆਉਂਦੇ ਨੇ, ਸੁਪਨੇ ਉਹ ਨੇ ਜੋ ਤੁਹਾਨੂੰ ਨੀਂਦ ਨਹੀਂ ਆਉਣ ਦਿੰਦੇ। ਆਏ ਸੋ ਦੋਸਤੋ, ਹਮੇਸ਼ਾ ਨਾ ਸਾਨੂੰ ਟੈਨਸ਼ਨ ਫਰੀ ਹੋ ਕੇ ਕਦਮ ਦਰ ਕਦਮ ਆਪਣੇ ਸਫ਼ਰ ਨੂੰ ਖੂਬਸੂਰਤ ਬਣਾਉਣਾ ਚਾਹੀਦਾ। ਜਿੰਨੀਆਂ ਵੀ ਟੈਨਸ਼ਨਾਂ, ਮੁਸ਼ਕਲਾਂ, ਔਕੜਾਂ ਆਉਣ, ਆਲਸ ਕਦੀ ਨਹੀਂ ਕਰਨਾ। ਸਿਆਣੇ ਕਹਿੰਦੇ ਹਮੇਸ਼ਾ ਮਸਤ ਰਹੋ, ਝੂਮਦੇ ਰਹੋ, ਅਤੇ ਵੇਖੋ ਮਸਤੀ ਦੇ ਵਿੱਚ ਹੀ ਸਭ ਕੁਛ ਹੈ। ਸੋ ਆਓ ਅਸੀਂ ਆਪਣੇ ਆਪ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਡਿੱਗਣਾ ਨਹੀਂ, ਢਹਿਣਾ ਨਹੀਂ, ਉੱਠਣਾ ਹੈ। ਸਿਆਣੇ ਲੋਕ, ਵਿਗਿਆਨੀ ਲੋਕ, ਅਧਿਆਪਕ ਲੋਕ, ਮਹਾਂਪੁਰਸ਼ ਲੋਕ, ਗੁਰੂ ਜਨ ਹਮੇਸ਼ਾ ਇਹੀ ਕਹਿੰਦੇ ਆ ਕਿ ਚਿੰਤਾ ਨਾ ਕਰ, ਚੇਤੇ ਕਰ, ਅਤੇ ਹਮੇਸ਼ਾ ਮਸਤੀ 'ਚ ਰਹਿੰਦੇ ਹੋਇਆਂ ਚੰਗੇ ਕੰਮ ਕਰਦਾ ਰਹੇ।

ਕਿਆ ਬਾਤ ਹੈ, ਬਿਲਕੁਲ ਸਹੀ ਗੱਲ ਹੈ। ਨਾ ਜਾਈ ਮਸਤਾਂ ਦੇ ਵਿਹੜੇ, ਮਸਤ ਬਣਾ ਦੇਣਗੇ ਬੀਬਾ। ਕੁਛ ਨਹੀਂ ਪਤਾ, ਜਦੋਂ ਅਸੀਂ ਮਸਤ ਲੋਕਾਂ ਦੀ ਸੰਗਤ ਦੇ ਵਿੱਚ ਜਾਂਦੇ ਨਾ, ਵੈਸੇ ਨਾ ਸੰਗਤ ਦਾ ਬਹੁਤ ਵੱਡਾ ਅਸਰ ਹੁੰਦਾ ਹੈ ਨਾ। ਜੈਸੀ ਸੰਗਤ ਵੈਸੀ ਰੰਗਤ। ਸੋ ਇੱਕ ਮਤਲਬ ਜਿਹੜੀ ਮੈਨੂੰ ਨਾ ਕਿਸੇ ਨੇ ਪੁੱਛਿਆ ਕੱਲ੍ਹ, ਕਹਿੰਦੇ ਕਿ ਮੈਂ ਕਿਸੇ ਪਾਸੇ ਜਾ ਰਿਹਾ ਸੀ, ਕਹਿੰਦਾ ਜੀ ਭਈਆ ਮੈਨੂੰ ਨਾ ਸਮਝ ਨਹੀਂ ਲੱਗਦੀ ਕਿ ਮੇਰੇ ਸਾਥ ਹੋਤਾ ਕਿਆ ਹੈ, ਮੈਂ ਜਹਾਂ ਪੇ ਵੀ ਜਾਤਾ ਹੂੰ ਮੈਂ ਵੈਸਾ ਹੀ ਹੋ ਜਾਤਾ ਹੂੰ। ਮੈਂ ਕਿਹਾ ਜੀ ਇਹਦੇ ਪਿੱਛੇ ਤਾਂ ਸਾਨੂੰ ਬਜ਼ੁਰਗਾਂ ਨੇ ਬਹੁਤ ਸਾਲ ਪਹਿਲਾਂ ਹੀ ਇਹ ਚੀਜ਼ ਕਹਿਤੀ ਸੀ, ਵੈਸੇ ਸਾਰਿਆਂ ਨੂੰ ਹੀ ਕਹੀ ਸੀ, ਇਹ ਮੁਹਾਵਰੇ ਵੀ ਬਣੇ ਹੋਏ ਨੇ ਕਿ ਜੈਸੀ ਸੰਗਤ ਵੈਸੀ ਰੰਗਤ। ਸੋ ਜਿੱਦਾਂ ਦੀ ਸਾਡੀ ਸੰਗਤ ਹੁੰਦੀ ਹੈ ਉਵੇਂ ਦੀ ਸਾਨੂੰ ਰੰਗਤ ਚੜ੍ਹ ਜਾਂਦੀ ਹੈ। ਸੋ ਕਨਵਰ ਗਰੇਵਾਲ ਸਾਹਿਬ ਇਹਨਾਂ ਨੇ ਗਾਣਾ ਗਾਇਆ, ਨਾ ਜਾਈ ਮਸਤਾਂ ਦੇ ਵਿਹੜੇ, ਮਸਤ ਬਣਾ ਦੇਣਗੇ ਬੀਬਾ। ਮਸਤ ਜਿਹੜੇ ਉਹ ਨੇ ਜਿਨ੍ਹਾਂ ਨੇ ਜ਼ਿੰਦਗੀ ਨਾਲ ਪਿਆਰ ਕੀਤਾ। ਅਸਲ ਦੇ ਵਿੱਚ ਇਸ ਸੰਸਾਰ ਦੇ ਉੱਤੇ ਜਿਹੜੇ ਵੀ ਪੋਜ਼ਿਟਿਵ ਲੋਕ ਨੇ ਉਹ ਮਸਤਾਂ ਦੀ ਕੈਟੇਗਰੀ ਦੇ ਵਿੱਚ ਹੀ ਆਉਂਦੇ ਨੇ। ਸੋ ਮਸਤੀ ਜਿਹੜੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਹਮੇਸ਼ਾ ਸਾਨੂੰ ਮਸਤ ਖੁਸ਼ ਮਿਜ਼ਾਜ, ਕੁਛ ਵੀ ਹੋ ਜੇ, ਕੁਛ ਵੀ ਚੀਜ਼ ਹੋ ਜੇ, ਸਿਆਣੇ ਕਹਿੰਦੇ ਹਮੇਸ਼ਾ ਸਾਨੂੰ ਮਸਤੀ ਦੇ ਵਿੱਚ ਹੀ ਰਹਿਣਾ ਚਾਹੀਦਾ। ਦੇਖੋ ਜੀ ਟੈਨਸ਼ਨ ਲੈ ਕੇ ਜਾਣਾ ਕਿੱਥੇ ਆ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਲਵ ਯੂ ਜ਼ਿੰਦਗੀ ਹਮੇਸ਼ਾ।

ਇਸ ਕਹਾਣੀ ਦਾ ਨਾਮ ਅਸੀਂ ਰੱਖਾਂਗੇ ਜੀ ਬਾਜ ਅਤੇ ਮੁਰਗੀਆਂ। ਬਾਜ ਅਤੇ ਮੁਰਗੀਆਂ। ਇੱਕ ਵਾਰ ਇੱਕ ਕਿਸਾਨ ਨੂੰ ਖੇਤ ਵਿੱਚ ਬਾਜ ਦਾ ਇੱਕ ਆਂਡਾ ਮਿਲਿਆ। ਉਹਨੇ ਉਹ ਆਂਡਾ ਮੁਰਗੀ ਦੇ ਆਂਡਿਆਂ ਨਾਲ ਰੱਖ ਦਿੱਤਾ। ਕੁਝ ਦਿਨਾਂ ਬਾਅਦ ਆਂਡੇ ਫੁੱਟੇ ਅਤੇ ਬਾਜ ਦਾ ਬੱਚਾ ਵੀ ਮੁਰਗੀਆਂ ਦੇ ਚੂਚਿਆਂ ਨਾਲ ਵੱਡਾ ਹੋਣ ਲੱਗ ਪਿਆ। ਉਹ ਮੁਰਗੀਆਂ ਵਾਂਗ ਜ਼ਮੀਨ ਤੇ ਚੁਗਦਾ ਸੀ। ਉਹ ਮੁਰਗੀਆਂ ਵਾਂਗ ਥੋੜਾ ਜਿਹਾ ਉੱਡਦਾ ਸੀ। ਉਹ ਮੁਰਗੀਆਂ ਵਾਂਗ ਹੀ ਆਪਣੀ ਜ਼ਿੰਦਗੀ ਜੀ ਰਿਹਾ ਸੀ। ਇੱਕ ਦਿਨ ਉਹਨੇ ਅਸਮਾਨ ਵਿੱਚ ਇੱਕ ਸ਼ਾਨਦਾਰ ਬਾਜ਼ ਨੂੰ ਉੱਡਦੇ ਦੇਖਿਆ। ਉਹਨੇ ਮੁਰਗੀ ਨੂੰ ਪੁੱਛਿਆ, ਇਹ ਕੌਣ ਹੈ? ਮੁਰਗੀ ਨੇ ਕਿਹਾ, ਇਹ ਬਾਜ਼ ਹੈ, ਪੰਛੀਆਂ ਦਾ ਰਾਜਾ। ਇਹ ਬਹੁਤ ਉੱਚਾ ਉੱਡਦਾ ਹੈ, ਪਰ ਤੂੰ ਇਸ ਵਾਂਗ ਨਹੀਂ ਬਣ ਸਕਦਾ ਕਿਉਂਕਿ ਤੂੰ ਤਾਂ ਮੁਰਗੀ ਹੈ। ਬਾਜ਼ ਦੇ ਬੱਚੇ ਨੇ ਇਹ ਗੱਲ ਮੰਨ ਲਈ। ਉਹਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹ ਉੱਚਾ ਉੱਡ ਸਕਦਾ ਹੈ। ਅਤੇ ਇੱਕ ਦਿਨ ਉਹ ਮੁਰਗੀ ਸਮਝ ਕੇ ਮਰ ਗਿਆ। ਦੋਸਤੋ, ਸਾਡੀ ਜ਼ਿੰਦਗੀ ਵਿੱਚ ਵੀ ਬਹੁਤ ਲੋਕ ਮਿਲਦੇ ਨੇ ਜੋ ਕਹਿੰਦੇ ਨੇ, ਤੇਰੇ ਤੋਂ ਨਹੀਂ ਹੋਣਾ, ਤੇਰੀ ਔਕਾਤ ਨਹੀਂ, ਤੇਰੀ ਔਕਾਤ ਇੰਨੀ ਵੱਡੀ ਨਹੀਂ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਸਟੇਟਸ ਕਹਿ ਦਿੰਦੇ ਹਾਂ, ਵੱਡੇ ਸੁਪਨੇ ਨਾ ਦੇਖ। ਹੌਲੀ ਹੌਲੀ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਸੱਚ ਹੀ ਮੰਨ ਲੈਂਦੇ ਹਾਂ। ਮੰਨਣਾ, ਇਹ ਜਿਹੜਾ ਮੰਨਣਾ ਸ਼ਬਦ ਹੈ ਨਾ ਜੀ, ਇਹ ਬਹੁਤ ਵੱਡਾ ਸ਼ਬਦ ਹੈ। ਕਿਸੇ ਦਾ ਪ੍ਰਭਾਵ ਮੰਨਣਾ, ਕਿਸੇ ਦੇ ਬੋਲਾਂ ਨੂੰ ਮੰਨ ਕੇ ਆਪਣੇ ਆਪ ਨੂੰ ਨਾ ਦਿਖਣ ਵਾਲੀਆਂ ਚਾਰ ਦੀਵਾਰੀਆਂ ਦੇ ਵਿੱਚ ਬੰਦ ਕਰ ਲੈਣਾ, ਇਹ ਬਹੁਤ ਅਜੀਬ ਮੰਨਿਆ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਤੁਸੀਂ ਉਹ ਹੋ ਜੋ ਲੋਕ ਤੁਹਾਡੇ ਬਾਰੇ ਕਹਿੰਦੇ ਨੇ, ਜਾਂ ਤੁਸੀਂ ਉਹ ਹੋ ਜੋ ਤੁਹਾਡੇ ਅੰਦਰ ਲੁਕਿਆ ਹੋਇਆ ਹੈ? ਯਾਦ ਰੱਖੋ, ਇੱਕ ਬਾਜ਼ ਨੂੰ ਮੁਰਗੀਆਂ ਵਿੱਚ ਪਾਲ ਦੇਣ ਨਾਲ ਉਹ ਮੁਰਗੀ ਨਹੀਂ ਬਣ ਜਾਂਦਾ, ਉਹਦੀ ਅਸਲ ਪਛਾਣ ਫਿਰ ਵੀ ਬਾਜ਼ ਹੀ ਰਹਿੰਦੀ ਹੈ। ਉਸੇ ਤਰ੍ਹਾਂ ਹਾਲਾਤ, ਨਾਕਾਮੀਆਂ ਅਤੇ ਲੋਕਾਂ ਦੀਆਂ ਗੱਲਾਂ ਤੁਹਾਡੀ ਪਛਾਣ ਨਹੀਂ ਨੇ। ਤੁਹਾਡੀ ਪਛਾਣ ਤੁਹਾਡੀ ਸਮਰੱਥਾ ਹੈ, ਤੁਹਾਡੀ ਮਿਹਨਤ ਹੈ, ਤੁਹਾਡੇ ਸੁਪਨੇ ਨੇ। ਇਸ ਲਈ ਅੱਜ ਤੋਂ ਲੋਕਾਂ ਦੀਆਂ ਹੱਦਾਂ ਆਪਣੇ ਉੱਤੇ ਨਾ ਲਗਾਓ, ਆਪਣੇ ਆਪ ਨੂੰ ਪਛਾਣੋ। ਕਿਉਂਕਿ ਹੋ ਸਕਦਾ ਹੈ ਕਿ ਤੁਸੀਂ ਅਜੇ ਤੱਕ ਮੁਰਗੀਆਂ ਦੇ ਨਾਲ ਚੱਲ ਰਹੇ ਹੋਵੋ, ਪਰ ਤੁਹਾਡੇ ਖੰਭ ਅਸਮਾਨ ਲਈ ਬਣੇ ਨੇ। ਮੁਰਗੀਆਂ ਮਾੜੀਆਂ ਨਹੀਂ, ਮੁਰਗੀਆਂ ਦੀ ਆਪਣੀ ਜਗ੍ਹਾ ਖਾਸੀਅਤ ਹੁੰਦੀ ਹੈ, ਬਟ ਹਰ ਵਿਅਕਤੀ ਦੀ ਉਹਦੀ ਪਰਸਨੈਲਿਟੀ ਦੇ ਹਿਸਾਬ ਨਾਲ ਆਪਣੀ ਆਪਣੀ ਖਾਸੀਅਤ ਹੁੰਦੀ ਹੈ। ਜਦੋਂ ਤੁਸੀਂ ਆਪਣੇ ਆਪ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹੋ, ਉਸੇ ਦਿਨ ਤੁਹਾਡੀ ਉਡਾਣ ਸ਼ੁਰੂ ਹੋ ਜਾਂਦੀ ਹੈ। ਖੰਭਾਂ ਨਾਲ ਨਹੀਂ, ਹੌਸਲੇ ਨਾਲ ਉਡਾਣ ਹੁੰਦੀ ਹੈ। ਮੰਜ਼ਿਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਹੋਏ ਹੋਏ ਹੋਏ। ਵੈਸੇ ਦੋਸਤੋ, ਮੈਨੂੰ ਕੋਈ ਵੀ ਜਿਹੜੀ ਅੱਛੀ ਚੀਜ਼ ਲਿਖੀ ਕਿਤੋਂ ਵੀ ਮਿਲ ਜੇ ਨਾ, ਮੈਂ ਉਹਨੂੰ ਨਾ ਨੋਟ ਡਾਊਨ ਕਰ ਲੈਂਦਾ ਹੁੰਦਾ। ਅਤੇ ਮੇਰੀ ਆਦਤ ਹੈ ਕਿ ਸ਼ਾਮ ਨੂੰ ਨਾ ਮੈਂ ਹਮੇਸ਼ਾ ਪੋਜ਼ੀਟਿਵ ਚੀਜ਼ਾਂ ਨੂੰ ਲਿਖਣਾ, ਅਤੇ ਉਹਦੇ ਨਾਲ ਜ਼ਿੰਦਗੀ ਦੇ ਵਿੱਚ ਬੜਾ ਸੁਧਾਰ ਹੁੰਦਾ। ਸੋ ਅੱਜ ਮੈਂ ਜਾ ਰਿਹਾ ਸੀਗਾ, ਅਤੇ ਇੱਕ ਕਿਸੇ ਸਾਡੇ ਡਰਾਈਵਰ, ਗੱਡੀ ਦੇ ਡਰਾਈਵਰ ਨੇ ਨਾ ਪਿੱਛੇ ਆਪਣੀ ਗੱਡੀ 'ਤੇ ਲਿਖਾਇਆ ਸੀ, ਅੱਖ ਬਾਜ ਵਰਗੀ ਅਤੇ ਨੀਤ ਸਾਧ ਵਰਗੀ। ਆਏ ਹਾਏ ਹਾਏ ਹਾਏ, ਮੈਂ ਪਹਿਲੀ ਵਾਰੀ ਇਹ ਕੋਡ ਪੜ੍ਹਿਆ, ਸ਼ਾਇਦ ਤੁਹਾਡੇ ਵਿੱਚੋਂ ਕਈਆਂ ਨੇ ਪੜ੍ਹਿਆ ਹੋਏਗਾ, ਪਰ ਮੈਨੂੰ ਤਾਂ ਕੀਲ ਕੇ ਰੱਖਤਾ, ਅੱਖ ਬਾਜ ਵਰਗੀ ਅਤੇ ਨੀਤ ਸਾਧ ਵਰਗੀ। ਆਏ ਕਿਆ ਬਾਤ ਹੈ। ਸੋ ਮਤਲਬ ਇੱਦਾਂ ਦੀਆਂ ਗੱਲਾਂ ਕਿਤੇ ਵੀ ਤੁਹਾਨੂੰ ਪੋਜ਼ੀਟਿਵ ਮਿਲਣ ਅਤੇ ਲਿਖ ਲੈਣੀ ਦਿੱਤੀਆਂ, ਜਿਹਦੇ ਨਾਲ ਜ਼ਿੰਦਗੀ ਸਾਡੀ ਕਦੇ ਵੀ ਰੁਕਦੀ ਨਹੀਂ, ਖਲੋਤੇ ਪਾਣੀ ਵਾਂਗੂ ਕਦੀ ਬਦਬੂ ਨਹੀਂ ਮਾਰਦੀ, ਹਮੇਸ਼ਾ ਵਗਦੇ ਪਾਣੀਆਂ ਵਾਂਗੂ ਰਹਿੰਦੀ ਹੈ।

ਬੜੀਆਂ ਖੂਬਸੂਰਤ ਕਹਾਣੀਆਂ ਸੁਣਾ ਰਹੇ। ਈਵਨ ਦੈਨ ਮੈਂ ਖੁਦ ਬੜਾ ਇੰਜੋਏ ਕਰ ਰਿਹਾ ਇਹਨਾਂ ਕਹਾਣੀਆਂ ਨੂੰ ਸੁਣ ਸੁਣ ਕੇ, ਕਿਉਂਕਿ ਦੇਖੋ ਉਹ ਚੀਜ਼ਾਂ ਸਿਆਣੇ ਕਹਿੰਦੇ ਸਾਨੂੰ ਪੜ੍ਹਨੀਆਂ ਚਾਹੀਦੀਆਂ ਜਿਨ੍ਹਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ। ਸੋ ਆਓ ਅਗਲੀ ਕਹਾਣੀ ਆਪਾਂ ਤੁਹਾਨੂੰ ਸੁਣਾਉਂਦੇ ਹਾਂ। ਇਸ ਕਹਾਣੀ ਦਾ ਨਾਮ ਹੈ ਪੱਥਰ ਤੋੜਨ ਵਾਲਾ ਮਜ਼ਦੂਰ। ਇੱਕ ਪਿੰਡ ਵਿੱਚ ਇੱਕ ਬਜ਼ੁਰਗ ਮਜ਼ਦੂਰ ਸੀ। ਉਹ ਹਰ ਰੋਜ਼ ਸੜਕ ਦੇ ਕਿਨਾਰੇ ਵੱਡੇ ਵੱਡੇ ਪੱਥਰ ਤੋੜਦਾ ਸੀ। ਇੱਕ ਦਿਨ ਇੱਕ ਨੌਜਵਾਨ ਨੇ ਉਹਨੂੰ ਪੁੱਛਿਆ, ਬਾਬਾ ਜੀ ਤੁਸੀਂ ਇਹ ਇੱਕੋ ਪੱਥਰ ਉੱਤੇ 100-100 ਵਾਰ ਹਥੌੜਾ ਮਾਰਦੇ ਹੋ, ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਮਿਹਨਤ ਵਿਅਰਥ ਹੀ ਜਾ ਰਹੀ? ਅੱਗੋਂ ਬਜ਼ੁਰਗਾਂ ਨੇ ਮੁਸਕਰਾ ਕੇ ਕਿਹਾ, ਪੁੱਤਰ ਉਹ ਜਦੋਂ ਮੈਂ ਪਹਿਲੀ ਵਾਰ ਪੱਥਰ 'ਤੇ ਸੱਟ ਮਾਰੀ, ਜਦੋਂ ਮੈਂ ਪਹਿਲਾਂ ਪੱਥਰ ਦੇ ਉੱਤੇ ਵਾਰ ਕਰਦਾ ਹਾਂ ਨਾ ਤਾਂ ਪੱਥਰ ਨਹੀਂ ਟੁੱਟਦਾ, ਦੂਜਾ ਵਾਰ ਕਰਦਾ ਹਾਂ ਤਾਂ ਵੀ ਨਹੀਂ ਟੁੱਟਦਾ, 10ਵਾਂ 20ਵਾਂ 50ਵਾਂ ਵਾਰ ਵੀ ਉਹਨੂੰ ਨਹੀਂ ਤੋੜ ਸਕਦਾ, ਪਰ ਜਦੋਂ 100ਵਾਂ ਵਾਰ ਪੈਂਦਾ ਹੈ ਨਾ ਉਸ ਪੱਥਰ ਨੂੰ ਤਾਂ ਲੋਕ ਕਹਿੰਦੇ ਨੇ ਕਿ ਇਸ ਇੱਕ ਵਾਰ ਨੇ ਪੱਥਰ ਤੋੜ ਦਿੱਤਾ। ਅਸਲ ਵਿੱਚ ਪੱਥਰ 100ਵੇਂ ਵਾਰ ਨਾਲ ਨਹੀਂ ਟੁੱਟਦਾ, ਉਹ ਪਹਿਲੇ ਤੋਂ ਲੈ ਕੇ 99 ਵਾਰ ਤੱਕ ਦੀ ਹਰ ਕੋਸ਼ਿਸ਼ ਨਾਲ ਟੁੱਟਦਾ ਹੈ। ਸੋ ਦੋਸਤੋ, ਅਸੀਂ ਵੀ ਜ਼ਿੰਦਗੀ ਵਿੱਚ ਅਕਸਰ ਇਹੀ ਗਲਤੀ ਕਰਦੇ ਹਾਂ, ਜਦੋਂ ਨਤੀਜਾ ਜਲਦੀ ਨਹੀਂ ਮਿਲਦਾ ਅਸੀਂ ਮੰਨ ਲੈਂਦੇ ਹਾਂ ਕਿ ਮਿਹਨਤ ਵਿਅਰਥ ਹੀ ਗਈ, ਜਦਕਿ ਕੋਈ ਵੀ ਮਿਹਨਤ ਵਿਅਰਥ ਨਹੀਂ ਜਾਂਦੀ। ਹਰ ਮਿਹਨਤ ਦੇ ਪਿੱਛੇ ਕੁਛ ਨਾ ਕੁਛ ਸਬਕ ਛੁਪਿਆ ਹੁੰਦਾ ਹੈ, ਬਸ ਉਹਨੂੰ ਅਸੀਂ ਗਵਾਚੇ ਹੋਏ ਖਜ਼ਾਨੇ ਵਾਂਗੂ ਲੱਭਣਾ ਹੁੰਦਾ। ਵਿਦਿਆਰਥੀ ਕਹਿੰਦਾ, ਇੰਨਾ ਪੜ੍ਹ ਕੇ ਵੀ ਨੰਬਰ ਨਹੀਂ ਆਏ। ਖਿਡਾਰੀ ਕਹਿੰਦਾ, ਇੰਨੀ ਪ੍ਰੈਕਟਿਸ ਕਰਕੇ ਵੀ ਚੋਣ ਨਹੀਂ ਹੋਈ। ਕਲਾਕਾਰ ਕਹਿੰਦਾ, ਇੰਨੀ ਮਿਹਨਤ ਦੇ ਬਾਵਜੂਦ ਕੋਈ ਪਛਾਣ ਨਹੀਂ ਮਿਲੀ। ਪਰ ਸੱਚ ਇਹ ਹੈ ਕਿ ਹਰ ਕੋਸ਼ਿਸ਼ ਤੁਹਾਨੂੰ ਅੰਦਰੋਂ ਮਜ਼ਬੂਤ ਬਣਾ ਰਹੀ ਹੈ। ਹਰ ਦਿਨ ਦੀ ਮਿਹਨਤ, ਹਰ ਨਾਕਾਮੀ, ਹਰ ਠੋਕਰ ਤੁਹਾਡੇ ਅੰਦਰ ਉਹ ਤਾਕਤ ਪੈਦਾ ਕਰ ਰਹੀ ਹੈ ਜੋ ਇੱਕ ਦਿਨ ਤੁਹਾਡੀ ਜ਼ਿੰਦਗੀ ਦਾ ਪੱਥਰ ਤੋੜ ਦੇਵੇਗੀ। ਇਸ ਲਈ ਜੇ ਅੱਜ ਤੁਹਾਨੂੰ ਨਤੀਜਾ ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ। ਹੋ ਸਕਦਾ ਤੁਸੀਂ ਸਿਰਫ ਇੱਕ ਵਾਰ ਦੂਰ ਹੋਵੋ, ਸਿਰਫ ਇੱਕੋ ਹੀ ਵਾਰ ਕਰਨ ਵਾਲਾ ਰਹਿ ਗਿਆ ਹੋਵੇ ਉਸ ਸਫਲਤਾ ਤੋਂ, ਉਸਦਾ ਤੁਸੀਂ ਸਾਲਾਂ ਤੋਂ ਜਿਸਦਾ ਇੰਤਜ਼ਾਰ ਕਰ ਰਹੇ ਹੋ। ਸਿਆਣੇ ਕਹਿੰਦੇ ਨੇ, ਯਾਦ ਰੱਖੋ ਭਾਈ, ਰੁੱਖ ਨੂੰ ਫਲ ਆਉਣ ਤੋਂ ਪਹਿਲਾਂ ਜੜ੍ਹਾਂ ਮਜ਼ਬੂਤ ਕਰਨੀਆਂ ਪੈਂਦੀਆਂ ਨੇ, ਅਤੇ ਜ਼ਿੰਦਗੀ ਵੀ ਪਹਿਲਾਂ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ ਫਿਰ ਕਾਮਯਾਬ। ਇਸ ਲਈ ਹਥੌੜਾ ਮਾਰਦੇ ਰਹੋ, ਖੁਸ਼ੀ ਨਾਲ ਖਿੜੇ ਮੱਥੇ ਕੋਸ਼ਿਸ਼ ਕਰਦੇ ਰਹੋ, ਅੱਗੇ ਵੱਧਦੇ ਰਹੋ, ਕਿਉਂਕਿ ਇੱਕ ਦਿਨ ਉਹ ਪੱਥਰ ਜ਼ਰੂਰ ਟੁੱਟੇਗਾ। ਧੰਨਵਾਦ। ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ, ਸਮੁੰਦਰ ਤੋਂ ਡਰ ਕੇ ਕਿਸ਼ਤੀ ਪਾਰ ਨਹੀਂ ਹੁੰਦੀ।

ਰਹਿਣਾ ਚਾਹੀਦਾ। ਸੋ ਇਸੇ ਕਰਕੇ ਸਾਡੀ ਜ਼ਿੰਦਗੀ ਜਿਹੜੀ ਆ ਖੁਸ਼ ਮਿਜ਼ਾਜ ਬਣ ਜਾਂਦੀ ਹੈ, ਅਸੀਂ ਖੁਸ਼ ਰਹਿੰਦੇ ਹਾਂ। ਸੋ ਆਓ ਤੁਹਾਨੂੰ ਅਗਲੀ ਪੋਜ਼ਿਟਿਵ ਕਹਾਣੀ ਸੁਣਾਉਂਦੇ ਹਾਂ। ਵੈਸੇ ਸਮਾਂ ਜਿਹੜਾ ਨਾ ਇਜਾਜ਼ਤ ਨਹੀਂ ਦੇ ਰਿਹਾ, ਪਰ ਫਿਰ ਵੀ ਵੇਖੋ ਸਾਡੇ ਕੋਲ ਰਿਹਾ ਨਹੀਂ ਜਾ ਰਿਹਾ, ਫਿਰ ਵੀ ਅਸੀਂ ਤੁਹਾਨੂੰ ਸਟੋਰੀ ਸੁਣਾ ਹੀ ਦੇਣੀ ਆ। ਸੋ ਇਹ ਇੱਕ ਕਹਾਣੀ ਜਿਹੜੀ ਹੈ ਨਾ ਦੌੜਾਕ ਦੀ ਆ। ਇੱਕ ਪਿੰਡ ਵਿੱਚ ਇੱਕ ਨੌਜਵਾਨ ਦੌੜਾਕ ਰਹਿੰਦਾ ਸੀ। ਉਹਦਾ ਸੁਪਨਾ ਸੀ ਕਿ ਇੱਕ ਦਿਨ ਉਹ ਆਪਣੇ ਰਾਜ ਦੀ ਨੁਮਾਇੰਦਗੀ ਕਰੇਗਾ। ਉਹ ਹਰ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਾ, ਕਈ ਕਿਲੋਮੀਟਰ ਦੌੜਦਾ ਅਤੇ ਘੰਟਿਆਂ ਅਭਿਆਸ ਕਰਦਾ। ਦੇਖੋ ਅਭਿਆਸ ਕਰਨਾ ਵੀ ਬੜਾ ਜ਼ਰੂਰੀ ਹੈ, ਐਵੇਂ ਤਾਂ ਨਹੀਂ ਕਹਿੰਦੇ ਕਿ ਪ੍ਰੈਕਟਿਸ ਮੇਕਸ ਅ ਹਿਊਮਨ ਪਰਫੈਕਟ। ਸੋ ਆਓ ਦੇਖਦੇ ਅੱਗੇ ਕੀ ਹੋਇਆ। ਪਿੰਡ ਦੇ ਲੋਕ ਅਕਸਰ ਉਹਦਾ ਮਜ਼ਾਕ ਹੀ ਉਡਾਉਂਦੇ ਹੁੰਦੇ ਸੀ। ਵੈਸੇ ਨਾ ਮੈਂ ਹਿਸਾਬ ਲਾਇਆ, ਹਰ ਕਹਾਣੀ 'ਚ ਕੋਈ ਨਾ ਕੋਈ ਕਿਸੇ ਦਾ ਮਜ਼ਾਕ ਉਡਾਉਣ ਹੀ ਡਿਆ। ਅਸਲ 'ਚ ਇਹ ਜਿਹੜੀਆਂ ਕਹਾਣੀਆਂ ਨੇ ਨਾ, ਇਹ ਸਮਾਜ ਦਾ ਆਇਨਾ ਹੁੰਦੀਆਂ ਨੇ, ਸ਼ੀਸ਼ਾ ਹੁੰਦੀਆਂ ਨੇ। ਸੋ ਵਾਕਈ ਕੁਛ ਨਾ ਕੁਛ ਵਿਅਕਤੀ ਇੱਦਾਂ ਦੇ ਹੁੰਦੇ ਆ, ਆਪ ਤਾਂ ਕੁਛ ਕਰ ਨਹੀਂ ਸਕਦੇ, ਫਿਰ ਉਹ ਮਜ਼ਾਕ ਹੀ ਉਡਾਉਂਦੇ ਨੇ। ਪਰ ਇੱਕ ਅਸਲੀ ਇਨਸਾਨ, ਇੱਕ ਚੰਗਾ ਇਨਸਾਨ ਉਹੀ ਆ ਜਿਹੜਾ ਮਜ਼ਾਕ ਉਡਾਉਣ ਵਾਲਿਆਂ ਦਾ ਵੀ ਭਲਾ ਕਰ ਜੇ। ਇੰਨਾ ਦੌੜ ਕੇ ਕੀ ਮਿਲਣਾ, ਇਹ ਲੋਕ ਕਹਿੰਦੇ। ਤੂੰ ਕੋਈ ਓਲੰਪੀਅਨ ਤਾਂ ਨਹੀਂ ਜਿਹੜਾ ਜਿੱਤ ਜੂੰਗਾ, ਚੁੱਪ ਕਰਕੇ ਕੰਮਾਂ ਕਾਰਾਂ ਵੱਲ ਧਿਆਨ ਦੇ। ਪਰ ਉਹ ਮੁਸਕਰਾ ਕੇ ਇੱਕੋ ਗੱਲ ਕਹਿੰਦਾ, ਮੈਂ ਲੋਕਾਂ ਨੂੰ ਨਹੀਂ ਆਪਣੇ ਆਪ ਨੂੰ ਹਰਾਉਣ ਨਿਕਲਿਆ ਹਾਂ। ਕੁਝ ਸਾਲਾਂ ਬਾਅਦ ਇੱਕ ਵੱਡੇ ਮੁਕਾਬਲੇ ਵਿੱਚ ਉਹਦੀ ਚੋਣ ਹੋ ਗਈ, ਦੌੜ ਸ਼ੁਰੂ ਹੋਈ। ਉਹ ਬਹੁਤ ਵਧੀਆ ਦੌੜ ਰਿਹਾ ਸੀ, ਅਚਾਨਕ ਉਸਦਾ ਪੈਰ ਮੁੜ ਗਿਆ ਅਤੇ ਉਹ ਡਿੱਗ ਗਿਆ। ਬਾਕੀ ਖਿਡਾਰੀ ਅੱਗੇ ਨਿਕਲ ਗਏ। ਦਰਸ਼ਕਾਂ ਨੂੰ ਲੱਗਿਆ ਕਿ ਹੁਣ ਉਹ ਹਾਰ ਗਿਆ, ਪਰ ਉਹ ਹੌਲੀ ਹੌਲੀ ਉੱਠਿਆ। ਦਰਦ ਸੀ, ਥਕਾਵਟ ਸੀ, ਜਿੱਤ ਦੀ ਉਮੀਦ ਵੀ ਘੱਟ ਸੀ, ਫਿਰ ਵੀ ਉਹ ਦੌੜਦਾ ਰਿਹਾ। ਜਦੋਂ ਉਹ ਫਿਨਿਸ਼ ਲਾਈਨ ਤੱਕ ਪਹੁੰਚਿਆ ਤਾਂ ਉਹ ਪਹਿਲੇ ਨੰਬਰ 'ਤੇ ਨਹੀਂ ਸੀ, ਪਰ ਸਾਰਾ ਸਟੇਡੀਅਮ ਖੜ੍ਹਾ ਹੋ ਕੇ ਤਾੜੀਆਂ ਵਜਾ ਰਿਹਾ ਸੀ। ਕਿਸੇ ਪੱਤਰਕਾਰ ਨੇ ਪੁੱਛਿਆ, ਤੁਸੀਂ ਜਾਣਦੇ ਸੀ ਕਿ ਤੁਸੀਂ ਨਹੀਂ ਜਿੱਤ ਸਕਦੇ, ਫਿਰ ਵੀ ਦੌੜ ਕਿਉਂ ਜਾਰੀ ਰੱਖੀ? ਉਹਨੇ ਮੁਸਕਰਾ ਕੇ ਜਵਾਬ ਦਿੱਤਾ, ਮੇਰੇ ਕੋਚ ਨੇ ਮੈਨੂੰ ਦੌੜ ਸ਼ੁਰੂ ਕਰਨੀ ਨਹੀਂ ਸਿਖਾਈ ਸੀ, ਸਗੋਂ ਉਸਨੂੰ ਪੂਰਾ ਕਰਨਾ ਸਿਖਾਇਆ ਸੀ। ਆਏ ਕਿੰਨੀ ਚੰਗੀ ਗੱਲ ਹੈ, ਮਤਲਬ ਇੱਕ ਇਸ ਲਾਈਨ ਨੇ ਨਾ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ, ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਨਾ, ਦੇਖੋ ਤੁਸੀਂ ਆਪਣੇ ਥੋਟਸ ਲੈ ਕੇ ਜਾਓ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਾਂ ਵਾਲੇ, ਕੀ ਅਸੀਂ ਸਾਰੇ ਕੰਮ ਪੂਰੇ ਕਰਦੇ ਹਾਂ? ਕਦੀ ਕਦੀ ਮੈਂ ਵੀ ਛੱਡ ਦਿੰਦਾ ਹੁੰਦਾ, ਪਰ ਇਸ ਕਹਾਣੀ ਤੋਂ ਬਾਅਦ ਮੈਂ ਆਪਣੇ ਕੰਮ ਪੂਰੇ ਕਰਿਆ ਕਰਾਂਗਾ। ਦੋਸਤੋ ਜ਼ਿੰਦਗੀ ਵੀ ਇੱਕ ਦੌੜ ਹੈ, ਕਈ ਵਾਰ ਅਸੀਂ ਡਿੱਗ ਜਾਂਦੇ ਹਾਂ ਅਤੇ ਕਈ ਵਾਰ ਹਾਲਾਤ ਸਾਨੂੰ ਪਿੱਛੇ ਹੀ ਛੱਡ ਜਾਂਦੇ ਨੇ, ਕਈ ਵਾਰ ਲੱਗਦਾ ਹੈ ਕਿ ਹੁਣ ਜਿੱਤਣਾ ਸੰਭਵ ਨਹੀਂ ਹੈ। ਪਰ ਅਸਲੀ ਜੇਤੂ ਉਹ ਨਹੀਂ ਨੇ ਜੋ ਡਿੱਗਦਾ ਨਹੀਂ, ਅਸਲੀ ਜੇਤੂ ਉਹ ਹੈ ਜੋ ਡਿੱਗ ਕੇ ਵੀ ਉੱਠਦਾ ਅਤੇ ਆਪਣਾ ਸਫ਼ਰ ਜਾਰੀ ਰੱਖਦਾ ਮੁਸਕਾਨ ਦੇ ਨਾਲ। ਕਿਉਂਕਿ ਦੇਖੋ ਜ਼ਿੰਦਗੀ ਦੇ ਵਿੱਚ ਨਾ, ਦੇਖੋ ਆਪਾਂ ਗੁਰਦੁਆਰੇ ਮੰਦਰ ਮਸੀਤਾਂ 'ਚ ਜਾਂਦੇ ਹਾਂ ਅਤੇ ਉੱਥੇ ਨਾ ਲੰਗਰ ਲੱਗਾ ਹੋਇਆ ਅਤੇ ਚਾਹ ਵਰਤਾਉਣ ਵਾਲੇ ਵਰਤਾਰੇ ਆਏ ਅਤੇ ਇੱਕ ਵਿਅਕਤੀ ਨੇ ਨਾ ਸੋਹਣਾ ਕੱਢਵਾਂ ਜਿਹਾ ਕੁੜਤਾ ਪਜਾਮਾ ਪਾਇਆ ਅਤੇ ਉਹਦੇ ਪਜਾਮੇ 'ਤੇ ਚਾਹ ਰੁੜ ਗਈ। ਉਹ ਕਹਿੰਦਾ, ਉਹ ਇਹ ਤਾਂ ਅਣਹੋਣੀ ਹੋ ਗਈ। ਅਤੇ ਲਾਗੇ ਨਾ ਮਸਕੀਨ ਸਾਹਿਬ ਬੈਠੇ ਹੋਏ ਸੀ, ਉਹ ਕਹਿੰਦੇ, ਮਿੱਤਰਾ ਇਹ ਅਣਹੋਣੀ ਨਹੀਂ, ਇਹ ਹੋਣੀ ਹੋਈ ਆ। ਦੁਨੀਆ 'ਤੇ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਅਣਹੋਣੀ ਹੁੰਦੀ ਹੈ, ਸਾਰੀਆਂ ਚੀਜ਼ਾਂ ਹੋਣੀਆਂ ਹੀ ਹੁੰਦੀਆਂ ਨੇ। ਸੋ ਇਸ ਕਰਕੇ ਬੇਫਿਕਰੇ ਜੇ ਰਹਿ ਕੇ ਨਾ ਜ਼ਿੰਦਗੀ ਨੂੰ ਜ਼ਿੰਦਾਬਾਦ ਕਰਦੇ ਜੀਣਾ ਚਾਹੀਦਾ, ਮਸਤ ਜਿਹੇ ਹੋ ਕੇ ਜ਼ਿੰਦਗੀ ਨੂੰ ਜੀਣਾ ਚਾਹੀਦਾ। ਯਾਦ ਰੱਖੋ, ਹਾਰਨਾ ਗਲਤ ਨਹੀਂ, ਰੁਕ ਜਾਣਾ ਗਲਤ ਹੈ, ਡਿੱਗਣਾ ਗਲਤ ਨਹੀਂ, ਉੱਠਣ ਤੋਂ ਇਨਕਾਰ ਕਰਨਾ ਗਲਤ ਹੈ। ਅਤੇ ਜਦੋਂ ਤੁਹਾਡੇ ਹੌਂਸਲੇ ਜ਼ਿੰਦਾ ਨੇ ਤਾਂ ਤੁਹਾਡੀ ਜਿੱਤ ਵੀ ਕਿਤੇ ਨਾ ਕਿਤੇ ਤੁਹਾਡਾ ਇੰਤਜ਼ਾਰ ਕਰ ਰਹੀ ਹੁੰਦੀ ਹੈ। ਖਿਡਾਰੀ ਮੈਡਲਾਂ ਨਾਲ ਮਹਾਨ ਨਹੀਂ ਬਣਦੇ, ਉਹ ਆਪਣੇ ਹੌਂਸਲਿਆਂ ਨਾਲ ਮਹਾਨ ਬਣਦੇ ਨੇ। ਸੋ ਦੋਸਤੋ ਵੈਸੇ ਨਾ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ, ਮੇਰਾ ਬੜਾ ਦਿਲ ਕਰਨ ਡਿਆ ਕਿ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਰਹਾਂ, ਹੈ ਨਾ, ਕਿਉਂਕਿ ਸਾਡੇ ਕੋਲੋਂ ਅਗਲੇ ਆਰਜੇਸ ਆ ਚੁੱਕੇ ਨੇ। ਸੋ ਆਪਣੇ ਇਸ ਆਰਜੇ ਯਾਨੀ ਕਿ ਆਰਜੇ ਜ਼ੋਰਾਵਰ ਸਿੰਘ ਨੂੰ ਦਿਓ ਹੁਣ ਇਜਾਜ਼ਤ, ਅਤੇ ਆਪਾਂ ਮਿਲਦੇ ਹਾਂ ਫਿਰ ਅਗਲੇ ਸੈਗਮੈਂਟ 'ਤੇ ਅਗਲੇ ਸ਼ੋਅ ਦੇ ਵਿੱਚ। ਤੋ ਲਵ ਯੂ ਜ਼ਿੰਦਗੀ, ਤੁਸੀਂ ਕਹਿਣਾ ਨਹੀਂ ਭੁੱਲਣਾ, ਜ਼ਿੰਦਗੀ ਜ਼ਿੰਦਾਬਾਦ ਹੈ, ਠੀਕ ਹੈ ਜੀ। ਅਤੇ ਆਪਾਂ ਹਮੇਸ਼ਾ ਖੁਸ਼ ਰਹਿਣਾ, ਆਬਾਦ ਰਹਿਣਾ। ਅੱਜ ਦੀਆਂ ਜਿੰਨੀਆਂ ਕਹਾਣੀਆਂ ਤੁਹਾਨੂੰ ਸੁਣਾਈਆਂ, ਇਹਨਾਂ ਕਹਾਣੀਆਂ ਤੋਂ ਕੁਛ ਨਾ ਕੁਛ ਹਮੇਸ਼ਾ ਅਸੀਂ ਸਿੱਖਣਾ ਹੈ ਔਰ ਇੰਪਲੀਮੈਂਟੇਸ਼ਨ ਜ਼ਰੂਰ ਕਰਨਾ। ਸੋ ਸ਼ਬਾ ਖੈਰ, ਇੱਕ ਵਾਰੀ ਫਿਰ ਤੋਂ ਆਪਾਂ ਕਹਿੰਦੇ ਹਾਂ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਫਿਰ ਮਿਲਾਂਗੇ ਅਸੀਂ ਤੁਹਾਨੂੰ, ਤਦ ਤੱਕ ਲਈ ਸਟੇ ਟਿਊਨਡ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਐਫਐਮ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 7 ਵਜ ਗਏ ਨੇ ਤੇ ਵੇਲਾ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਵਿਵਾਟੈਕ ਸੰਮੇਲਨ ਵਿਚ ਸ਼ਾਮਲ ਹੋਣਗੇ। ਉਹ ਪੈਰਿਸ ਵਿਚ ਫਰਾਂਸ ਦੇ ਪ੍ਰਮੁੱਖ ਵਪਾਰਕ ਆਗੂਆਂ ਨਾਲ ਉੱਚ ਪੱਧਰੀ ਮੀਟਿੰਗਾਂ ਵੀ ਕਰਨਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿਚ ਪਿੱਛੇ ਨਾ ਰਹਿ ਜਾਵੇ। ਕਲਕੱਤਾ ਹਾਈ ਕੋਰਟ ਨੇ

ਇਸ ਚੁਣਕੇ ਤਾਂ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸਟਾਰਟ ਹੋ ਗਿਆ ਜੀ ਫਿਲਮੀ ਦੁਨੀਆ। ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਕਲਾਕਾਰਾਂ ਬਾਰੇ ਗੱਲਬਾਤ ਕਰਦੇ ਹਾਂ, ਉਹ ਪ੍ਰੋਗਰਾਮ ਜਿਹੜਾ ਤੁਹਾਨੂੰ ਫਿਲਮੀ ਦੁਨੀਆ ਦੇ ਵਿੱਚ ਲੈ ਜਾਂਦਾ ਹੈ। ਤੇ ਅੱਜ ਅਸੀਂ ਇੱਦਾਂ ਹੀ ਕਈ ਤਰੀਕੇ ਦੇ ਕਲਾਕਾਰਾਂ ਨਾਲ ਕਲਾਕਾਰਾਂ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਸਾਨੂੰ ਮਿਊਜ਼ਿਕ ਦਿੱਤਾ ਹੈ, ਜਿਨ੍ਹਾਂ ਨੇ ਸਾਨੂੰ ਫਿਲਮਾਂ ਦਿੱਤੀਆਂ ਨੇ, ਉਹ ਫਿਲਮਾਂ ਜਿਹੜੀਆਂ ਅੱਜ ਵੀ ਸਾਡੇ ਦਿਲ ਵਿੱਚ ਵਸਦੀਆਂ ਨੇ। ਕਈ ਕਲਾਕਾਰ ਹੁੰਦੇ ਨੇ ਜਿਹੜੇ, ਪਹਿਲਾਂ ਮੈਂ ਅੱਜ ਦੀ ਗੱਲ ਕਰਦੀ ਹਾਂ, ਅੱਜ ਦੇ ਕਲਾਕਾਰ ਕਾਫੀ ਫਿਲਮਾਂ ਕਰਦੇ ਨੇ, ਲੇਕਿਨ ਜੇ ਮੈਂ ਕਹਾਂ ਕਿ 50-100 ਫਿਲਮਾਂ ਕਰਕੇ ਵੀ ਉਹ ਇੱਦਾਂ ਸੋਚਦੇ ਨੇ ਕਿ ਹਾਏ ਅਸੀਂ ਬਹੁਤ ਸਾਰਾ ਕੰਮ

ਕੀਤਾ ਹੈ, ਬਹੁਤ ਫਿਲਮਾਂ ਬਣਾਈਆਂ ਨੇ, ਪਰ ਇੱਕ ਇਹੋ ਜਿਹਾ ਪਰਸਨ ਹੈ ਜਿਹਨੇ 1000 ਤੋਂ ਵੀ ਜ਼ਿਆਦਾ ਫਿਲਮਾਂ ਕੀਤੀਆਂ ਨੇ। ਹੁਣ ਅਸੀਂ ਉਹਨਾਂ ਬਾਰੇ ਗੱਲਬਾਤ ਕਰਾਂਗੇ। ਜੀ ਹਾਂ, ਤੁਸੀਂ ਸਹੀ ਸਮਝੇ, ਮੈਂ ਗੱਲ ਕਰਨ ਜਾ ਰਹੀ ਹਾਂ ਜਾਨਕੀ ਦਾਸ ਜੀ ਦੀ। ਉਹ ਇਨਸਾਨ ਜਿਨ੍ਹਾਂ ਦਾ ਜਨਮ 1910 ਵਿੱਚ ਲਾਹੌਰ ਨੂੰ ਹੋਇਆ ਸੀ, ਲਾਹੌਰ 'ਚ ਹੋਇਆ ਸੀ, ਅਤੇ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ। ਉਸ ਜ਼ਮਾਨੇ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਲੋਕਾਂ ਕੋਲ ਬੇਸ਼ੱਕ ਚੀਜ਼ਾਂ ਨਹੀਂ ਹੁੰਦੀਆਂ ਸੀ, ਲੇਕਿਨ ਉਹਨਾਂ ਨੂੰ ਨਾ ਸਾਈਕਲਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਉਹਨਾਂ ਨੂੰ ਇੰਨੀ ਜ਼ਿਆਦਾ ਸਾਈਕਲਿੰਗ ਪਸੰਦ ਸੀ ਕਿ ਹਰ ਵੇਲੇ ਉਹ ਸਾਈਕਲਿੰਗ ਕਰਦੇ ਰਹਿੰਦੇ ਸੀ। ਅਤੇ ਤੁਸੀਂ ਆਪ ਸੋਚੋ ਕਿ ਜੋ ਬੰਦਾ ਇੰਨਾ ਜ਼ਿਆਦਾ ਖੂਬਸੂਰਤ ਐਕਟ ਕਰਦਾ ਹੈ, ਐਕਟਿੰਗ ਕਰਦਾ ਹੈ, ਅਤੇ ਨਾਲ ਨਾਲ ਆਪਣੀ ਹੈਲਥ ਦਾ ਵੀ ਕਾਫੀ ਧਿਆਨ ਰੱਖਦਾ ਹੈ। ਅਤੇ ਹੁਣ ਗੱਲਾਂ ਹੋਰ ਵੀ ਹੋਣਗੀਆਂ ਉਹਨਾਂ ਬਾਰੇ, ਬਹੁਤ ਇੰਟਰਸਟਿੰਗ ਫੈਕਟਸ ਵੀ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗੀ, ਲੇਕਿਨ ਹਲੇ ਹਲੇ ਪ੍ਰੋਗਰਾਮ ਜਿਹੜਾ ਸ਼ੁਰੂ ਹੋਇਆ, ਸੋ ਅਸੀਂ ਥੋੜ੍ਹਾ ਜਿਹਾ ਚਿਲ ਕਰਦੇ ਹਾਂ, ਇੱਕ ਗੀਤ ਸੁਣਦੇ ਹਾਂ, ਮਿਲਦੇ ਹਾਂ ਗੀਤ ਦੇ ਉਸ ਪਾਰ। ਜਾਣਾ ਤੁਸੀਂ ਕਿਤੇ ਨਹੀਂ ਹੈ, ਕਿਉਂਕਿ ਪ੍ਰੋਗਰਾਮ ਤੁਹਾਡਾ ਆਪਣਾ ਫੇਵਰੇਟ ਜਿਹੜਾ ਹੈ ਉਹ ਸਟਾਰਟ ਹੋ ਗਿਆ, ਫਿਲਮੀ ਦੁਨੀਆ।

ਇੱਕ ਮੈਂ ਔਰ ਇੱਕ ਤੂੰ, ਇਹ ਜਿਹੜਾ ਗੀਤ ਹੈ ਨਾ, ਇਹ ਉਹਨਾਂ ਦੀ ਹੀ ਮੂਵੀ ਦਾ ਗੀਤ ਹੈ। ਤੁਸੀਂ ਉਹ ਮੂਵੀ ਤਾਂ ਵੇਖੀ ਹੋਏਗੀ, ਖੇਲ ਖੇਲ ਮੇਂ, ਉਹ ਮੂਵੀ ਜਿਹਦੇ ਵਿੱਚ ਜਾਨਕੀ ਦਾਸ ਜੀ ਨੇ ਫਿਲਮ ਦੇ ਵਿੱਚ ਸੇਠ ਘਨਸ਼ਾਮ ਦਾ ਜਿਹੜਾ ਯਾਦਗਾਰ ਰੋਲ ਹੈ ਉਹ ਅਦਾ ਕੀਤਾ ਸੀ। ਅਤੇ ਮੈਂ ਇਹ ਵੀ ਕਹਿ ਰਹੀ ਸੀ ਤੁਹਾਨੂੰ ਪਹਿਲਾਂ ਕਿ ਸਾਈਕਲਿੰਗ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ। ਹਾਂ, 1936 ਵਿੱਚ ਬਰਲਿਨ ਓਲੰਪਿਕਸ ਦੇ ਵਿੱਚ ਉਹਨਾਂ ਨੇ ਤਿਰੰਗਾ ਲਹਿਰਾਇਆ ਸੀ, ਕਿਉਂਕਿ ਉਹ ਨਾ ਗਾਂਧੀ ਜੀ ਨੂੰ ਬਹੁਤ ਜ਼ਿਆਦਾ ਮੰਨਦੇ ਸੀ ਅਤੇ ਉਸ ਵੇਲੇ ਜਿਹੜੇ ਬ੍ਰਿਟਿਸ਼ ਅਫਸਰ ਸੀ ਉਹ ਇੰਨੇ ਜ਼ਿਆਦਾ ਗੁੱਸਾ ਹੋ ਗਈ ਸੀ ਕਿ ਉਹਨਾਂ ਨੇ ਉਹਨਾਂ ਦਾ ਮੈਡਲ ਵੀ ਕੈਂਸਲ ਕਰ ਦਿੱਤਾ। ਅਤੇ ਜਾਨਕੀ ਦਾਸ ਸਿਰਫ ਅਦਾਕਾਰ ਹੀ ਨਹੀਂ ਸੀ, ਉਹ ਪਹਿਲੇ ਇਹੋ ਜਿਹੇ ਬੰਦੇ ਸੀ, ਇਹੋ ਜਿਹੇ ਇਨਸਾਨ ਸੀ ਜਿਨ੍ਹਾਂ ਨੇ ਓਲੰਪਿਕਸ ਦੇ ਵਿੱਚ ਭਾਰਤ ਵੱਲੋਂ ਸਾਈਕਲਿੰਗ ਕੀਤੀ ਸੀ। ਸਾਈਕਲਿੰਗ ਦਾ ਸਫ਼ਰ ਸਿਰਫ ਜਿਹੜਾ ਸਿਰਫ ਇੱਥੇ ਹੀ ਨਹੀਂ ਖਤਮ ਹੁੰਦਾ, ਸਾਈਕਲਿੰਗ ਪ੍ਰਤੀ ਉਹਨਾਂ ਦਾ ਇੰਨਾ ਜ਼ਿਆਦਾ ਪਿਆਰ ਸੀ

ਕਿ 1946 ਦੇ ਵਿੱਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਸਥਾਪਨਾ ਵੀ ਉਹਨਾਂ ਨੇ ਹੀ ਕੀਤੀ ਸੀ। ਤਾਂ ਕਿ ਬਾਕੀ ਜਿਹੜੇ ਨੌਜਵਾਨ ਨੇ ਨਾ ਉਹ ਵੀ ਟ੍ਰੇਨਿੰਗ ਕਰ ਸਕਣ ਅਤੇ ਨਾਲ ਹੀ ਸਾਈਕਲਿੰਗ ਸਿੱਖ ਸਕਣ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਖੇਡਾਂ ਵਿੱਚ ਤਾਂ ਸਫ਼ਰ ਉਹਨਾਂ ਦਾ ਚੱਲ ਹੀ ਰਿਹਾ ਸੀ ਅਤੇ ਨਾਲ ਹੀ 1942 ਦੇ ਵਿੱਚ ਸ਼ੁਰੂ ਹੋਇਆ ਉਹਨਾਂ ਦਾ ਫਿਲਮੀ ਸਫ਼ਰ। ਉਸ ਬਾਰੇ ਅਸੀਂ ਗੱਲਬਾਤ ਕਰਾਂਗੇ, ਲੇਕਿਨ ਪਹਿਲਾਂ ਸੁਣਾਂਗੇ ਉਹਨਾਂ ਦੀ ਹੀ ਮੂਵੀ ਦਾ ਖੂਬਸੂਰਤ ਗੀਤ, ਫਿਰ ਦੇਖਾਂਗੇ ਉਹਨਾਂ ਦੀ ਸ਼ੁਰੂਆਤ ਜਿਹੜੀ ਹੈ ਸਾਈਕਲਿੰਗ ਤੋਂ ਬਾਅਦ ਫਿਲਮਾਂ ਦੇ ਵਿੱਚ ਕਿੱਦਾਂ ਹੋਈ ਸੀ।

ਪਲ ਦਾ ਸਫ਼ਰ ਤਾਂ ਨਹੀਂ ਹੈ ਸਾਡਾ, ਸਾਡਾ ਸਫ਼ਰ ਹਲੇ 11 ਵਜੇ ਤੱਕ ਹੈ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ 'ਤੇ। ਅਸੀਂ ਗੱਲ ਕਰ ਰਹੇ ਹਾਂ ਜੀ ਜਾਨਕੀ ਦਾਸ ਜੀ ਬਾਰੇ, ਅਤੇ ਹਾਂ ਮੈਂ ਇਹ ਵੀ ਤੁਹਾਨੂੰ ਕਹਿ ਰਹੀ ਸੀ ਕਿ ਉਹਨਾਂ ਦਾ ਫਿਲਮੀ ਕਰੀਅਰ ਕਦੋਂ ਸ਼ੁਰੂ ਹੋਇਆ। ਉਹਨਾਂ ਦਾ ਫਿਲਮੀ ਕਰੀਅਰ ਸ਼ੁਰੂ ਹੋਇਆ ਸੀ, ਪਹਿਲੀ ਮੂਵੀ ਸੀ ਉਹਨਾਂ ਦੀ ਜਿਹੜੀ ਖਜ਼ਾਨਚੀ। ਜੀ ਹਾਂ, ਇਹ ਮੂਵੀ ਜਿਹੜੀ ਹੈ ਨਾ, ਹੈਰਾਨੀ ਵਾਲੀ ਗੱਲ ਇਹ ਹੈ ਕਿ ਉਦੋਂ ਜਾਨਕੀ ਦਾਸ ਨਾ ਸਿਰਫ 32 ਸਾਲ ਦੇ ਸੀ ਅਤੇ ਰੋਲ ਮਿਲਿਆ ਉਹਨਾਂ ਨੂੰ ਬਜ਼ੁਰਗ ਦਾ। ਤੁਸੀਂ ਆਪ ਸੋਚੋ, ਪਹਿਲਾਂ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖੋਗੇ, ਹੈ ਨਾ, ਤੁਸੀਂ ਵੇਖੋਗੇ ਯਾਰ ਮੇਰੀ ਉਮਰ ਤਾਂ ਇੰਨੀ ਜ਼ਿਆਦਾ ਹੈ ਨਹੀਂ, ਲੇਕਿਨ ਮੈਨੂੰ ਰੋਲ ਇੰਨੇ ਵੱਡੇ ਬਜ਼ੁਰਗ ਦਾ ਮਿਲ ਕੇ ਹੈ, ਮੈਂ ਕਿੱਦਾਂ ਐਕਟ ਕਰਾਂਗਾ। ਤੁਹਾਡੇ ਦਿਮਾਗ ਵਿੱਚ ਵੀ ਇਹ ਖਿਆਲ ਆਏਗਾ ਜੇਕਰ ਤੁਸੀਂ ਐਕਟਿੰਗ ਕਰੋਗੇ, ਅਤੇ ਇਹੀ ਖਿਆਲ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਆਇਆ ਸੀ। ਪਰ ਫਿਰ ਵੀ ਇੰਨੇ ਜ਼ਿਆਦਾ ਚੈਲੇਂਜ ਹੋਣ ਤੋਂ ਬਾਅਦ ਵੀ ਉਹਨਾਂ ਨੇ ਖੂਬਸੂਰਤੀ ਦੇ ਨਾਲ ਜਿਹੜਾ ਰੋਲ ਹੈ ਪਲੇ ਕੀਤਾ, ਅਤੇ ਨਾਲ ਹੀ ਲੋਕਾਂ ਨੂੰ ਵੀ ਆਪਣੇ ਰੋਲ ਦੇ ਨਾਲ, ਆਪਣੀ ਐਕਟਿੰਗ ਦੇ ਨਾਲ ਕਾਇਲ ਕਰ ਦਿੱਤਾ।

ਜਾਨਕੀ ਦਾਸ ਜੀ ਨੂੰ ਬਾਲੀਵੁੱਡ ਦਾ ਪਹਿਲਾ ਓਫੀਸ਼ੀਅਲ ਪ੍ਰੋਡਕਸ਼ਨ ਡਿਜ਼ਾਈਨਰ ਵੀ ਕਿਹਾ ਜਾਂਦਾ ਹੈ। ਕਿੰਨੀ ਵੱਡੀ ਗੱਲ ਹੈ ਨਾ, 1947 ਦੀ ਫਿਲਮ ਅਮਰ ਕਹਾਣੀ ਵਿੱਚ ਉਹਨਾਂ ਨੇ ਇੰਨੀ ਸੋਹਣੀ ਐਕਟਿੰਗ ਕੀਤੀ, ਯੁੱਧ ਦੇ ਮੈਦਾਨ ਦੇ ਵਿੱਚ ਇੰਨਾ ਜ਼ਿਆਦਾ ਚੰਗਾ ਅਸੀਂ ਕਹਿ ਸਕਦੇ ਹਾਂ ਕਿ ਸੈੱਟ ਖੁਦ ਡਿਜ਼ਾਈਨ ਕੀਤਾ ਕਿ ਜਿਹੜੇ ਡਾਇਰੈਕਟਰ ਸੀ, ਜਿਹੜੀ ਉਹਨਾਂ ਦੀ ਟੀਮ ਸੀ, ਉਹ ਵੀ ਸਾਰੀ ਹੈਰਾਨ ਹੋ ਗਈ ਕਿ ਯਾਰ ਇੰਨੀ ਸੋਹਣੀ ਐਕਟਿੰਗ ਵੀ ਕਰਦਾ ਹੈ ਬੰਦਾ ਅਤੇ ਇੰਨਾ ਸੋਹਣਾ ਡਿਜ਼ਾਈਨ ਵੀ ਉਹਨੇ ਸੈੱਟ ਕਰ ਦਿੱਤਾ ਹੈ। ਅਤੇ ਮਤਲਬ ਤਾਰੀਫ ਦੇ ਉੱਤੇ ਤਾਰੀਫ, ਤਾਰੀਫ ਦੇ ਉੱਤੇ ਤਾਰੀਫ, ਇੱਕ ਤਾਰੀਫ ਜਿਹੜੀ ਸੀ ਉਹਨਾਂ ਦੀ ਖਤਮ ਹੀ ਨਹੀਂ ਹੋ ਰਹੀ ਸੀ। ਅਤੇ ਹਲੇ ਜਿਹੜਾ ਗੀਤ ਤੁਸੀਂ ਸੁਣਿਆ ਸੀ, ਪਲ ਦੋ ਪਲ ਕਾ ਸਾਥ ਹਮਾਰਾ, ਇਹ ਫਿਲਮ ਜਿਹੜੀ ਹੈ ਜਾਨਕੀ ਦਾਸ ਜੀ ਦੀ ਫਿਲਮ ਹੈ, ਜਿਹਦਾ ਨਾਂ ਹੈ ਬਰਨਿੰਗ ਟ੍ਰੇਨ। 1980 ਦੇ ਵਿੱਚ ਇਹ ਮੂਵੀ ਬਣੀ ਸੀ ਅਤੇ ਇਹਦੇ ਵਿੱਚ ਉਹਨਾਂ ਨੇ ਸੋਚੋ ਕਿਹੜਾ ਰੋਲ ਜਿਹੜਾ ਇਹ ਕੀਤਾ ਹੋਏਗਾ। ਉਹਨਾਂ ਨੇ ਟਿਕਟ ਕਲੈਕਟਰ ਦਾ ਰੋਲ ਅਦਾ ਕੀਤਾ ਸੀ ਅਤੇ ਉਹ ਵੀ ਇੰਨੀ ਬਖੂਬੀ ਦੇ ਨਾਲ ਕੀਤਾ ਸੀ ਨਾ, ਇੰਨੀ ਖੂਬਸੂਰਤੀ ਦੇ ਨਾਲ ਕੀਤਾ ਸੀ ਕਿ ਲੋਕਾਂ ਨੂੰ ਭਾਵੇਂ ਸਾਰੇ ਐਕਟਰਸ ਯਾਦ ਨਾ ਹੋਣ, ਲੇਕਿਨ ਇਹਨਾਂ ਦੀ ਐਕਟਿੰਗ ਅਤੇ ਇਹਨਾਂ ਦਾ ਕਿਰਦਾਰ ਜ਼ਰੂਰ ਯਾਦ ਰਿਹਾ ਹੋਏਗਾ। ਤਾਂ ਚਲੋ ਜੀ, ਹੁਣ ਹੋਰ ਜ਼ਿਆਦਾ ਪ੍ਰੋਗਰਾਮ ਨੂੰ ਇੰਟਰਸਟਿੰਗ ਬਣਾਉਂਦੇ ਹਾਂ, ਕਾਫੀ ਸਾਰੀਆਂ ਗੱਲਾਂ ਤਾਂ ਹੈ, ਲੇਕਿਨ ਇਹਨਾਂ ਦੀ ਹੀ ਮੂਵੀ ਦਾ ਇੱਕ ਹੋਰ ਗੀਤ ਹੈ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਜਿਸ ਦਾ ਨਾਂ ਹੈ ਆਏਗਾ ਆਨੇ ਵਾਲਾ। ਹੁਣ ਵੇਖਦੇ ਹਾਂ ਇਹਨਾਂ ਦੇ ਅੱਗੇ ਜਿਹੜੇ ਫੈਕਟਸ ਨੇ, ਇਹਨਾਂ ਦੀ ਅੱਗੇ ਦੀ ਜਿਹੜੀ ਕਹਾਣੀ ਹੈ ਉਹਦੇ ਵਿੱਚ ਕੀ ਆਏਗਾ ਅਤੇ ਕੀ ਸੁਣ ਕੇ ਤੁਸੀਂ ਖੁਸ਼ ਹੋ ਜਾਓਗੇ। ਤਾਂ ਚਲੋ ਜੀ, ਮਿਲਦੇ ਹਾਂ ਗੀਤ ਦੇ ਉਸ ਪਾਰ।

देखो जी, जिन्हें आना है वो तो आ ही जाएगा, तो जिन्हें जाना है वो भी चला ही जाएगा। फिलहाल मैं आ गई हूँ क्योंकि प्रोग्राम चल रहा है फिल्मी दुनिया, तो उसी गल कर रहे हैं जानकी दास की। तो देखो उन्होंने जिंदगी दे विच भी ओपरचुनिटीज आई हैं, उन्होंने की जिंदगी दे विच भी काफ़ी यह जे उन्होंने मुकाम हासिल किए कि लोगों ने उन्होंने तारीफा की। लेकिन एक छोटी जी गल है कि एक दो फिल्मा मिलनिया ही बहुत ज़्यादा मुश्किल सी, लेकिन उन्होंने तो हज़ार तो भी ज़्यादा फिल्मा कीतियाँ। ਤੁਸੀਂ ਆਪ ਸੋਚੋ, ਇੱਕ ਦੋ ਜੋਬਸ ਕਰਨਾ ਅਤੇ ਇੱਕ ਦੋ ਓਪਰਚੁਨਿਟੀ ਸਾਨੂੰ ਮਿਲ ਜਾਂਦੀਆਂ ਨੇ, ਅਸੀਂ ਸੋਚਦੇ ਹਾਂ ਯਾਰ ਕਿੰਨੀ ਮੁਸ਼ਕਿਲ ਨਾਲ ਸਾਨੂੰ ਮਿਲੀਆਂ ਨੇ, ਲੇਕਿਨ ਉਹਨਾਂ ਨੂੰ ਹਜ਼ਾਰ ਤੋਂ ਵੀ ਜ਼ਿਆਦਾ ਫਿਲਮਾਂ ਮਿਲੀਆਂ। ਅਤੇ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ। ਕਈ ਵਾਰ ਤਾਂ ਰੋਲਸ ਇੰਨੇ ਜ਼ਿਆਦਾ ਛੋਟੇ ਹੁੰਦੇ ਸੀ ਜਾਂ ਫਿਰ ਮੇਕਅਪ ਅਜਿਹਾ ਹੁੰਦਾ ਸੀ ਕਿ ਲੋਕ ਉਹਨਾਂ ਨੂੰ ਪਹਿਚਾਣ ਹੀ ਨਹੀਂ ਪਾਉਂਦੇ ਸੀ। ਉੱਥੇ ਹੀ ਉਹਨਾਂ ਦਾ ਜਿਹੜਾ ਕਿਰਦਾਰ ਹੈ, ਉਹ ਮੇਨ ਜਿਹੜੀ ਆਈਡੈਂਟੀਟੀ ਹੈ, ਉਹ ਦੱਬ ਕੇ ਰਹਿ ਜਾਂਦੀ ਸੀ। ਬਹੁਤ ਸਾਰੀਆਂ ਫਿਲਮਾਂ 'ਚ ਤਾਂ ਉਹਨਾਂ ਨੂੰ ਕ੍ਰੈਡਿਟ ਹੀ ਨਹੀਂ ਮਿਲਿਆ, ਲੇਕਿਨ ਫਿਰ ਵੀ ਉਹਨਾਂ ਨੇ ਬਿਨਾਂ ਸ਼ਿਕਾਇਤ ਤੋਂ ਕੰਮ ਕੀਤਾ ਅਤੇ ਇੰਨੀ ਸੋਹਣੇ ਤਰੀਕੇ ਦੇ ਨਾਲ ਕੰਮ ਕੀਤਾ ਕਿ ਅੱਜ ਉਹਨਾਂ ਦਾ ਹਰ ਪਾਸੇ, ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਜਿਹੜਾ ਨਾਂ ਹੈ, ਫਿਲਮਾਂ ਜਦੋਂ ਅਸੀਂ ਵੇਖਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਪਰਸਨ ਜਿਹੜਾ ਹੈ ਉਹੀ ਹੈ ਜਿਹਨੂੰ ਕਿਸੇ ਟਾਈਮ ਕ੍ਰੈਡਿਟ ਨਹੀਂ ਮਿਲਿਆ ਸੀ, ਲੇਕਿਨ ਅੱਜ ਉਸਦਾ ਬਹੁਤ ਜ਼ਿਆਦਾ ਨਾਮ ਹੈ। ਅਤੇ ਖਾਸ ਗੱਲ ਇਹ ਵੀ ਹੈ ਕਿ ਉਹ ਜ਼ਿਆਦਾਤਰ ਨੈਗੇਟਿਵ ਜਾਂ ਫਿਰ ਕੌਮੇਡੀ ਟਾਈਪਸ ਜਿਹੜੇ ਸੇਠ ਹੁੰਦੇ ਨੇ ਉਹਨਾਂ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਂਦੇ ਸੀ, ਪਰ ਬਾਅਦ ਵਿੱਚ ਉਹਨਾਂ ਨੇ ਹਰ ਤਰੀਕੇ ਦਾ ਰੋਲ ਜਿਹੜਾ ਹੈ ਕਰਨਾ ਸ਼ੁਰੂ ਕਰ ਦਿੱਤਾ। ਅਤੇ ਹੁਣ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਨਾ, ਉਹ ਸੁਣ ਕੇ ਤਾਂ ਤੁਸੀਂ ਸੱਚੀ ਹੈਰਾਨ ਹੀ ਹੋ ਜਾਓਗੇ, ਕਿਉਂਕਿ ਇਹ ਸਟਾਰ ਜਿਹੜਾ ਹੈ, ਸੁਪਰ ਸਟਾਰ ਜਿਹਨੂੰ ਅਸੀਂ ਪੁੱਜਦੇ ਹਾਂ, ਉਹਨਾਂ ਨੂੰ ਇੰਡਸਟਰੀ 'ਚ ਲਿਆਉਣ ਵਾਲੇ ਜਿਹੜੇ ਨੇ ਨਾ, ਉਹ ਵੀ ਜਾਨਕੀ ਦਾਸ ਹੀ ਨੇ, ਜਿਹੜੇ ਕਿ ਅਸੀਂ ਕਹਿ ਸਕਦੇ ਐਕਟਰੈਸ ਮਧੂਬਾਲਾ, ਮੀਨਾ ਕੁਮਾਰੀ ਜਾਂ ਫਿਰ ਮਾਲਾ ਸੇਨਾ, ਇਹਨਾਂ ਸਾਰੀਆਂ ਮਹਾਨ ਅਦਾਕਾਰਾਂ ਨੂੰ ਪਹਿਲਾਂ ਵੱਡਾ ਬ੍ਰੇਕ ਦਿਲਾਉਣ ਵਾਲੇ ਜਾਨਕੀ ਦਾਸ ਹੀ ਸੀ। ਪੁਰਾਣੀਆਂ ਐਕਟਰਸਾਂ ਵੀ ਨਹੀਂ, 1982 ਦੀ ਜੇ ਅਸੀਂ ਗੱਲ ਕਰੀਏ, ਸੁਨੀਲ ਦੱਤ ਦੀ ਫਿਲਮ ਦਰਦ ਦਾ ਰਿਸ਼ਤਾ ਵਿੱਚ ਚਾਈਲਡ ਆਰਟਿਸਟ ਜਿਹੜੇ ਸੀ ਉਹ ਵੀ ਜਾਨਕੀ ਦਾਸ ਜੀ ਨੇ ਹੀ ਬੁਲਾਏ ਸੀ, ਖੁਸ਼ਬੂ ਦਾ ਰੋਲ ਜਿਹਨੇ ਅਦਾ ਕੀਤਾ ਸੀ। ਭਾਵੇਂ ਅੱਜ ਸਾਡੇ ਨਾਲ ਨਹੀਂ ਹੈ, ਲੇਕਿਨ ਉਹਨਾਂ ਦੀਆਂ ਯਾਦਾਂ, ਉਹਨਾਂ ਦੀਆਂ ਜਿਹੜੀ ਫਿਲਮਾਂ ਨੇ, ਉਹਨਾਂ ਦਾ ਕਿਰਦਾਰ ਹੈ ਅੱਜ ਵੀ ਸਾਡੇ ਦਿਲ ਵਿੱਚ ਜਿਉਂਦਾ ਹੈ। ਅਤੇ ਆਸ਼ਾ ਭੋਸਲੇ ਜੀ ਦੀ ਮੂਵੀ ਦਾ ਦੀ ਆਵਾਜ਼ ਦੇ ਵਿੱਚ ਇਹਨਾਂ ਦੀ ਮੂਵੀ ਦਾ ਇੱਕ ਗੀਤ ਹੈ, ਸਪਨਾ ਮੇਰਾ ਟੁੱਟ ਗਿਆ। ਇਹਨਾਂ ਦਾ ਸਪਨਾ ਭਾਵੇਂ ਇਹਨਾਂ ਨੇ ਜੀਆ, ਇਹਨਾਂ ਨੇ ਸਾਈਕਲਿੰਗ ਕੀਤੀ, ਐਕਟਿੰਗ ਕੀਤੀ ਅਤੇ ਕਈ ਲੋਕਾਂ ਨੂੰ ਇੰਸਪੀਰੇਸ਼ਨ ਦਿੱਤੀ ਕਿ ਉਹ ਵੀ ਸਭ ਕੁਝ ਕਰ ਸਕਦੇ ਨੇ। ਤਾਂ ਚਲੋ ਜੀ, ਇਹ ਗੀਤ ਸੁਣਦੇ ਹਾਂ, ਮਿਲਦੇ ਹਾਂ ਗੀਤ ਦੇ ਉਸ ਪਾਰ, ਫਿਰ ਇੱਕ ਹੋਰ ਕਲਾਕਾਰ ਦੀ ਅਸੀਂ ਗੱਲਬਾਤ ਕਰਾਂਗੇ।

ਜੇ ਨਹੀਂ ਹੁੰਦੇ ਜੁਦਾ ਤੁਹਾਡੇ ਕੋਲੋਂ, ਇੱਥੇ ਹੀ ਹਾਂ ਆਪਾਂ। ਹੁਣ ਸਾਡੀ ਘੜੀ ਦੇ ਮੁਤਾਬਕ ਨਾ 7:28 ਹੋ ਗਏ ਨੇ ਅਤੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅਸੀਂ। ਪ੍ਰੋਗਰਾਮ ਚੱਲ ਰਿਹਾ ਜੇ ਫਿਲਮੀ ਦੁਨੀਆ, ਜਿਹਦੇ ਵਿੱਚ ਹੁਣ ਇਹੋ ਜਿਹੇ ਮਿਊਜ਼ਿਕ ਕੰਪੋਜ਼ਰ ਦੀ ਅਸੀਂ ਗੱਲ ਕਰਾਂਗੇ। ਦੇਖੋ, ਬਹੁਤ ਸਾਰੇ ਮਿਊਜ਼ਿਕ ਕੰਪੋਜ਼ਰ ਹੁੰਦੇ ਨੇ ਜਿਹੜੇ ਕਾਫੀ ਸਾਰੇ ਗਾਣੇ ਜਿਹੜੇ ਕੰਪੋਜ਼ ਕਰਦੇ ਨੇ, ਕਈ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ, ਪਰ ਜ਼ਰੂਰੀ ਨਹੀਂ ਕਿ ਜਿੰਨੀਆਂ ਜ਼ਿਆਦਾ ਫਿਲਮਾਂ ਕੀਤੀਆਂ ਹੋਣ ਉਹੀ ਕੰਪੋਜ਼ਰ ਵਧੀਆ ਹੈ। ਜਿਹਨੇ ਘੱਟ ਫਿਲਮਾਂ ਕੀਤੀਆਂ ਹੋਣ ਲੇਕਿਨ ਜਿੰਨੀਆਂ ਵੀ ਕੀਤੀਆਂ ਹੋਣ ਉਹਨਾਂ ਦੇ ਵਿੱਚ ਗਾਣੇ ਜਿਹੜੇ ਨੇ ਜ਼ਬਰਦਸਤ ਦੇ ਦਿੱਤੇ ਹੋਣ, ਤਾਂ ਉਸ ਦੀ ਵੀ ਓਨੀ ਹੀ ਕਦਰ ਕਰਨੀ ਚਾਹੀਦੀ ਹੈ। ਅਤੇ ਅੱਜ ਇਹੋ ਜਿਹੇ ਹੀ ਕਲਾਕਾਰ ਦੀ, ਇਹੋ ਜਿਹੇ ਮਿਊਜ਼ਿਕ ਕੰਪੋਜ਼ਰ ਦੀ ਅਸੀਂ ਗੱਲ ਕਰਾਂਗੇ। ਅਤੇ ਉਹਨਾਂ ਦਾ ਨਾਂ ਹੈ ਜੀ ਦਾਨ ਸਿੰਘ। ਜੀ ਹਾਂ, ਦਾਨ ਸਿੰਘ, ਜਿਨ੍ਹਾਂ ਦਾ ਜਨਮ 1932 ਦੇ ਵਿੱਚ ਜੈਪੁਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਜੀ ਜਿਹੜੇ ਸੀ ਉਹ ਟੀਚਰ ਸੀ। ਅਤੇ ਮੇਨ ਗੱਲ, ਮੈਂ ਇੱਕ ਕਿੱਸਾ ਤੁਹਾਡੇ ਨਾਲ ਇਹਨਾਂ ਦਾ ਸ਼ੇਅਰ ਕਰਦੀ ਹਾਂ। ਤੁਸੀਂ ਆਪ ਸੋਚੋ ਤੁਹਾਡੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਕਿੰਨਾ ਵੱਡਾ ਰੋਲ ਹੈ। ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਨਾ, ਮੇਰੀ ਜ਼ਿੰਦਗੀ ਦੇ ਵਿੱਚ ਵੀ ਹੈ, ਜਿਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਹਲੇ ਵੀ ਅਸੀਂ ਸਿੱਖ ਹੀ ਰਹੇ ਹਾਂ। ਅਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਇੱਕ ਗੁਰੂ ਸੀ ਜਿਨ੍ਹਾਂ ਦਾ ਨਾਂ ਸੀ ਪੰਡਿਤ ਚੰਦਰ ਪ੍ਰਕਾਸ਼। ਗੁਰੂ ਪੰਡਿਤ ਚੰਦਰ ਪ੍ਰਕਾਸ਼ ਤੋਂ ਇਹ ਸੰਗੀਤ ਸਿੱਖਦੇ ਸੀ, ਪਰ ਉਹਨਾਂ ਦੇ ਵਿੱਚ ਇੱਕ ਖਾਸ ਗੱਲ ਇਹ ਸੀ, 1.5 ਸਾਲ ਤੱਕ ਉਹਨਾਂ ਨੇ ਜਿਹੜੇ ਦਾਨ ਸਿੰਘ ਸੀ ਉਹਨਾਂ ਨੂੰ ਇੱਕੋ ਚੀਜ਼ ਸਿਖਾਈ ਅਤੇ ਦਾਨ ਸਿੰਘ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ। ਉਹਨਾਂ ਨੇ ਕਿਹਾ ਕਿ ਮੈਂ ਇੱਕੋ ਚੀਜ਼ ਸਿੱਖ ਰਿਹਾ ਹਾਂ, ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕਿਉਂ ਇੱਕੋ ਚੀਜ਼ ਸਿੱਖ ਰਿਹਾ, ਹੋਰ ਵੀ ਤਾਂ ਚੀਜ਼ਾਂ ਨੇ ਸੰਗੀਤ ਦੇ ਵਿੱਚ ਜਿਹੜੀ ਮੈਂ ਸਿੱਖ ਸਕਦਾ ਹਾਂ, ਪਰ ਮੈਂ ਆਹੀ ਕਿਉਂ ਸਿੱਖ ਰਿਹਾ ਹਾਂ। ਅਤੇ ਉਹ ਸਿਖਾਉਂਦੇ ਸੀ ਜੀ ਰਾਗ ਭੈਰਵੀ। ਰਾਗ ਭੈਰਵੀ ਜਿਹੜਾ ਹੈ ਉਹਨਾਂ ਨੂੰ ਸੰਗੀਤ ਦਾ ਇਹ ਬੇਸ ਜਿਹੜਾ ਹੈ ਉਹਨਾਂ ਦਾ ਪੱਕਾ ਕਰਨਾ ਚਾਹੁੰਦੇ ਸੀ। ਅਤੇ ਇੱਕ ਵਾਰੀ ਉਹਨਾਂ ਨੇ ਗੁੱਸੇ ਵਿੱਚ ਪੁੱਛ ਹੀ ਲਿਆ ਕਿ ਮੈਨੂੰ ਦੱਸੋ ਕਿਉਂ, ਅਤੇ ਗੁਰੂ ਜੀ ਨੇ ਜਵਾਬ ਦਿੱਤਾ, ਜੇਕਰ ਤੇਰਾ ਬੇਸ ਪੱਕਾ ਹੋਏਗਾ ਤਾਂ ਇਮਾਰਤ ਜਿਹੜੀ ਹੈ ਨਾ ਆਲੀਸ਼ਾਨ ਬਣੇਗੀ। ਉਹ ਕਹਿੰਦਾ, ਇਮਾਰਤ, ਮੈਂ ਤੁਹਾਨੂੰ ਇਮਾਰਤ ਦਿਖ ਰਿਹਾ ਹਾਂ। ਫਿਰ ਇਹੋ ਜਿਹੀ ਗੱਲ ਹੋਈ, ਫਿਰ ਉਹਨਾਂ ਨੇ ਇੱਕ ਗੁਰੂ ਚੇਲੇ ਵੱਲ ਇਸ਼ਾਰਾ ਕੀਤਾ ਅਤੇ ਦੱਸਿਆ ਕਿ ਉਹ ਬੰਦਾ ਵੀ 1.5 ਸਾਲ ਤੋਂ ਇਹੀ ਰਾਗ ਸਿੱਖ ਰਿਹਾ ਹੈ। ਅਤੇ ਹੁਣ ਤੁਸੀਂ ਸੋਚੋ ਕਿ ਸੰਗੀਤ ਦੀ ਜਿਹੜੀ ਸਾਧਨਾ ਹੈ ਉਹ ਕਿੰਨੀ ਡੂੰਘੀ ਹੁੰਦੀ ਹੈ, ਇੰਨੀ ਡੂੰਘੀ ਹੁੰਦੀ ਹੈ। ਜੇ ਬੇਸ ਕਲੀਅਰ ਹੋਏਗਾ ਤਾਂ ਹੀ ਬੰਦਾ ਅੱਗੇ ਜਾ ਕੇ ਬਿਹਤਰ ਸੰਗੀਤਕਾਰ ਬਣ ਪਾਵੇਗਾ। ਅਤੇ ਮਿਊਜ਼ਿਕ ਕੰਪੋਜ਼ਰ ਤਾਂ ਸਾਡੇ ਇਹ ਬਣ ਗਏ ਸੀ। ਇੰਨੀ ਖੂਬਸੂਰਤ

ਦੇ ਨਾਲ ਇਹਨਾਂ ਨੇ ਸੰਗੀਤ ਜਿਹੜੇ ਆ ਕੰਪੋਜ਼ ਕੀਤੇ ਅਤੇ ਇੱਕ ਗੀਤ ਜਿਹੜਾ ਹੈ ਜ਼ਿਕਰ ਹੋਤਾ ਹੈ ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ ਇਹਨਾਂ ਦਾ ਹੀ ਕੰਪੋਜ਼ ਕੀਤਾ ਹੋਇਆ। ਚਲੋ ਜੀ ਸੁਣਦੇ ਹਾਂ, ਮਿਲਦੇ ਹਾਂ ਗੀਤ ਦੇ ਉਸ ਪਾਰ। ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਫਿਲਮੀ ਦੁਨੀਆ, ਤੁਹਾਡੀ ਆਪਣੀ ਦੋਸਤ ਮਹਿਕ ਦੇ ਨਾਲ।

ਜਦੋਂ ਬੰਦੇ ਦੇ ਵਿੱਚ ਟੈਲੈਂਟ ਘੁੱਟ ਘੁੱਟ ਕੇ ਭਰਿਆ ਹੁੰਦਾ ਹੈ ਨਾ, ਤਾਂ ਉਹ ਇੱਕ ਥਾਂ 'ਤੇ ਟਿਕਦਾ ਨਹੀਂ ਹੈ, ਉਹ ਕਈ ਥਾਵਾਂ 'ਤੇ ਟਰਾਈ ਕਰਦਾ ਹੈ, ਕਈ ਓਪਰਚੁਨਿਟੀਜ਼ ਉਹਨੂੰ ਮਿਲਦੀ ਹੈ, ਅਤੇ ਆਪਣੇ ਅੰਦਰ ਦਾ ਜਿਹੜਾ ਕਲਾਕਾਰ ਹੈ ਨਾ ਉਸਨੂੰ ਹੋਰ ਜ਼ਿਆਦਾ ਨਿਖਾਰਦਾ ਹੈ। ਅਤੇ ਸਾਡੇ ਦਾਨ ਸਿੰਘ ਤਾਂ ਕਾਫ਼ੀ ਜ਼ਿਆਦਾ ਟੈਲੈਂਟਿਡ ਸੀ, ਉਹਨਾਂ ਨੇ ਇੱਕ ਥਾਂ 'ਤੇ ਕਿਵੇਂ ਟਿਕਣਾ ਸੀ? ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਕਾਸ਼ਵਾਣੀ ਰੇਡੀਓ ਜੈਪੁਰ ਤੋਂ ਕੀਤੀ, ਪਰ ਵੱਡੇ ਆਸਮਾਨ 'ਚ ਉਡਾਰੀ ਮਾਰਨ ਲਈ ਉਹ ਮੁੰਬਈ ਚਲੇ ਗਏ। ਉੱਥੇ 1965 ਦੇ ਵਿੱਚ ਫਿਲਮ ਮਿਲੀ ਗੋਰਾ ਗੋਰਾ ਮੁਖੜਾ, ਜਿਹੜੀ ਕਿ ਬਾਅਦ 'ਚ ਰਿਲੀਜ਼ ਹੋਣੀ ਸੀ। ਉਹਦੇ ਵਿੱਚ ਉਹਨਾਂ ਨੇ ਜ਼ਬਰਦਸਤ ਧੁੰਨਾਂ ਬਣਾਈਆਂ। ਮੁੰਬਈ ਆ ਕੇ ਕੁਝ ਸਮਾਂ ਆਪਣੇ ਜਿਹੜੇ ਗੁਰੂ ਸੀ ਉਹਨਾਂ ਦੇ, ਜਿਨ੍ਹਾਂ ਨੇ ਉਹਨਾਂ ਨੂੰ 1.5 ਸਾਲ ਇੱਕੋ ਹੀ ਰਾਗ ਸਿਖਾਇਆ, ਇੱਕੋ ਹੀ ਭੈਰਵੀ ਰਾਗ ਸਿਖਾਇਆ, ਉਹਨਾਂ ਦੇ ਅਸਿਸਟੈਂਟ ਵਜੋਂ ਕੰਮ ਵੀ ਕੀਤਾ, ਅਤੇ ਉਹਨਾਂ ਨੂੰ ਰੇਤ ਦੀ ਨਾਵ ਵਰਗੀਆਂ ਫਿਲਮਾਂ ਦਾ ਔਫਰ ਵੀ ਮਿਲਿਆ, ਪਰ ਕਿਸੇ ਕਾਰਨ ਕਰਕੇ ਉਹ ਫਿਲਮਾਂ ਜਿਹੜੀਆਂ ਸੀ ਉਹ ਬਣ ਨਹੀਂ ਸਕੀਆਂ। ਇਹਨਾਂ ਦਾ ਇੱਕ ਗੀਤ ਹੈ ਖੂਬਸੂਰਤ, ਅਸੀਂ ਉਹ ਸੁਣਦੇ ਹਾਂ, ਅਤੇ ਹੋਰ ਵੀ ਇੰਟਰਸਟਿੰਗ ਗੱਲਾਂ ਨੇ। ਦੇਖੋ ਟਾਈਮ ਸਾਡੇ ਕੋਲ ਹੈ, ਹਲੇ ਕਾਫੀ ਟਾਈਮ ਹੈ, ਤੁਸੀਂ ਟੈਨਸ਼ਨ ਨਾ ਲਓ, ਪ੍ਰੋਗਰਾਮ ਤਾਂ ਚੱਲ ਰਿਹਾ, ਲੇਕਿਨ ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਸ਼ਾਇਦ ਤੁਹਾਨੂੰ ਵੀ ਪਹਿਲਾਂ ਨਹੀਂ ਪਤਾ ਸੀ, ਮੈਨੂੰ ਵੀ ਨਹੀਂ ਪਤਾ ਸੀ, ਲੇਕਿਨ ਜਦੋਂ ਅਸੀਂ ਪੜ੍ਹਦੇ ਹਾਂ, ਅਸੀਂ ਸ਼ੇਅਰ ਕਰਦੇ ਹਾਂ, ਤਾਂ ਸਾਡੀ ਨੌਲੇਜ ਵੀ ਵੱਧਦੀ ਹੈ, ਅਤੇ ਸਾਨੂੰ ਵੀ ਪਤਾ ਲੱਗਦਾ ਹੈ ਕਿ ਯਾਰ ਇੰਨੇ ਸੋਹਣੇ ਕਲਾਕਾਰ ਹੈ, ਇਹਨਾਂ ਦੀ ਲਾਈਫ ਦੇ ਵਿੱਚ ਕਿੰਨਾ ਕੁਝ ਹੋਇਆ ਜਿਹੜਾ ਸ਼ਾਇਦ ਸਾਨੂੰ ਹਾਂ ਪਤਾ ਹੋਣਾ ਚਾਹੀਦਾ। ਤਾਂ ਚਲੋ ਜੀ, ਗੀਤ ਸੁਣਦੇ ਹਾਂ, ਮਿਲਦੇ ਹਾਂ ਗੀਤ ਦੇ ਉਸ ਪਾਰ।

ਸਹੀ ਗੱਲ ਹੈ, ਪਿਆਰ ਦੇ ਦਿਨ ਆ ਗਏ ਨੇ, ਕੀ ਕਹਿ ਸਕਦੇ ਹਾਂ ਅਸੀਂ। ਉਹ ਦਿਨ ਆ ਗਏ ਨੇ ਜਿਹਦੇ ਵਿੱਚ ਅਸੀਂ ਇੰਜੋਏ ਕਰਦੇ ਹਾਂ। ਜੂਨ ਦਾ ਮਹੀਨਾ ਚੱਲ ਰਿਹਾ, ਗਰਮੀ ਉੱਤੋਂ ਬਹੁਤ ਜ਼ਿਆਦਾ ਹੈ, ਛੁੱਟੀਆਂ ਬੱਚੇ ਇੰਜੋਏ ਕਰ ਰਹੇ ਨੇ, ਪੇਰੈਂਟਸ ਦਾ ਦਿਮਾਗ ਖਰਾਬ ਹੋ ਰਿਹਾ ਕਿ ਬੱਚੇ ਘਰੇ ਕਿਉਂ ਬੈਠੇ ਨੇ। ਤਾਂ ਤੁਸੀਂ ਵੀ ਕੀ ਕਰ ਸਕਦੇ ਹੋ, ਤੁਸੀਂ ਰੇਡੀਓ ਔਨ ਕਰਕੇ ਬੱਚਿਆਂ ਨੂੰ ਦੱਸ ਸਕਦੇ ਹੋ ਕਿ ਦੇਖੋ ਜੀ, ਇਹ ਵੀ ਕਲਾਕਾਰ ਹੁੰਦੇ ਸੀ ਜਿਹੜੇ ਪਹਿਲਾਂ ਇੰਨੀ ਜ਼ਿਆਦਾ ਮਿਹਨਤ ਕਰਦੇ ਸੀ। ਅਤੇ ਉਹਨਾਂ ਦਾ ਬੱਚਿਆਂ ਨੂੰ ਵੀ ਤੁਸੀਂ ਮੋਟੀਵੇਟ ਕਰ ਸਕਦੇ ਹੋ। ਹਰ ਗੱਲ ਦੇ ਵਿੱਚ ਮੋਟੀਵੇਸ਼ਨ ਹੁੰਦੀ ਹੈ, ਖੂਬਸੂਰਤੀ ਹੁੰਦੀ ਹੈ, ਪਿਆਰ ਹੁੰਦਾ ਹੈ। ਤਾਂ ਚਲੋ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਫਿਲਮੀ ਦੁਨੀਆ, ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਅਸੀਂ ਗੱਲ ਕਰ ਰਹੇ ਹਾਂ ਜੀ ਦਾਨ ਸਿੰਘ ਜੀ ਦੀ। ਸਾਠ ਦੇ ਦਹਾਕੇ ਦੇ ਵਿੱਚ ਭਾਰਤ ਚੀਨ ਜੰਗ ਦੇ ਵਿੱਚ ਇੱਕ ਫਿਲਮ ਬਣ ਰਹੀ ਸੀ, ਭੁੱਲ ਨਾ ਜਾਣਾ। ਇਸ ਫਿਲਮ ਦੇ ਗਾਣਿਆਂ ਦੀ ਰਿਕਾਰਡਿੰਗ ਵੇਲੇ ਜਿਹੜੇ ਸਾਡੇ ਦਾਨ ਸਿੰਘ ਸੀ ਨਾ, ਉਹ ਇੰਨੇ ਜ਼ਿਆਦਾ ਭਾਵੁਕ ਹੋ ਗਏ ਕਿ ਰਿਕਾਰਡਿੰਗ ਕਰਦੇ ਕਰਦੇ ਹੀ ਰੋਣ ਲੱਗ ਪਏ। ਅਸਲ ਦੇ ਵਿੱਚ ਮਸ਼ਹੂਰ ਗਾਇਕ ਗੀਤਾ ਦੱਤ ਜੀ ਅਤੇ ਦਾਨ ਸਿੰਘ ਜੀ ਉਸ ਵੇਲੇ ਗਾਣਾ ਰਿਕਾਰਡ ਕਰ ਰਹੇ ਸੀ, ਅਤੇ ਗਾਣਾ ਗਾਉਂਦੇ ਗਾਉਂਦੇ ਸ਼ੂਟਿੰਗ ਵੇਲੇ ਹੀ ਸਟੂਡੀਓ ਦੇ ਵਿੱਚ, ਸੋਰੀ ਰਿਕਾਰਡਿੰਗ ਵੇਲੇ ਹੀ ਉਹ ਰੋਣ ਲੱਗ ਪਏ। ਅਸਲ ਵਿੱਚ ਉਸ ਸਮੇਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਨਾ ਕਾਫੀ ਜ਼ਿਆਦਾ ਉਤਾਰ ਚੜਾਵ ਚੱਲ ਰਹੇ ਸੀ, ਬਹੁਤ ਜ਼ਿਆਦਾ ਅਪ ਐਂਡ ਡਾਊਨ ਸੀ, ਅਤੇ ਨੋਰਮਲ ਹੈ, ਸਾਰਿਆਂ ਦੀ ਲਾਈਫ ਦੇ ਵਿੱਚ ਹੁੰਦਾ ਹੈ, ਕਦੇ ਨਾ ਕਦੇ ਤੁਹਾਡੀ ਲਾਈਫ ਵਿੱਚ ਵੀ ਹੋਇਆ ਹੋਵੇਗਾ। ਅਤੇ ਜਦੋਂ ਅਸੀਂ ਉਸ ਵੇਲੇ ਕੋਈ ਗੀਤ ਸੁਣ ਰਹੇ ਹੁੰਦੇ ਹਾਂ ਅਤੇ ਅਸੀਂ ਇਮੋਸ਼ਨਲੀ ਕਨੈਕਟ ਹੋ ਜਾਂਦੇ ਹਾਂ ਅਤੇ ਸਾਡੀ ਅੱਖਾਂ 'ਚੋਂ ਹੰਝੂ ਆਉਣ ਲੱਗ ਪੈਂਦੇ ਨੇ, ਅਤੇ ਉਹ ਤਾਂ ਆਪਣੇ ਆਪ ਹੀ ਗੀਤ ਗਾ ਰਹੇ ਸੀ, ਹੈ ਨਾ, ਉਸਦੀਆਂ ਧੁਨਾਂ ਬਣਾ ਰਹੇ ਸੀ, ਅਤੇ ਉਸ ਵੇਲੇ ਉਹ ਇੰਨੇ ਜ਼ਿਆਦਾ ਇਮੋਸ਼ਨਲ ਹੋ ਗਏ ਕਿ ਰੋਣ ਲੱਗ ਪਏ। ਇਹ ਫਿਲਮ ਬਣਾਉਣ ਵਾਲੇ ਬੀ ਐਨ ਸ਼ਰਮਾ ਦਾਨ ਸਿੰਘ ਜੀ ਦੇ ਫਲੈਟਮੇਟ ਸੀ, ਉਹਨਾਂ ਦੇ ਨਾਲ ਹੀ ਰਹਿੰਦੇ ਸੀ, ਅਤੇ ਬਦਕਿਸਮਤੀ ਦੇ ਨਾਲ ਇਹ ਫਿਲਮ ਕਦੇ ਸਿਨੇਮਾ ਘਰਾਂ ਦੇ ਵਿੱਚ ਆ ਹੀ ਨਹੀਂ ਸਕੀ, ਜਿਸ ਕਰਕੇ ਇਹ ਸ਼ਾਨਦਾਰ ਸੰਗੀਤ ਲੋਕਾਂ ਤੱਕ ਕਦੇ ਪਹੁੰਚ ਹੀ ਨਹੀਂ ਪਾਇਆ। ਪਰ ਇਹਨਾਂ ਦੀ ਹੀ ਮੂਵੀ ਦਾ ਇੱਕ ਹੋਰ ਖੂਬਸੂਰਤ ਗੀਤ ਹੈ, ਜਿਸਦਾ ਨਾਂ ਹੈ ਪੁਕਾਰੋ ਮੁਝੇ ਨਾਮ ਲੇਕਰ ਪੁਕਾਰੋ। ਤਾਂ ਚਲੋ ਜੀ, ਇਹਨਾਂ ਦਾ ਨਾਮ ਲੈ ਕੇ ਅਸੀਂ ਵੀ ਪੁਕਾਰਦੇ ਹਾਂ ਦਾਨ ਸਿੰਘ ਜੀ ਦਾ ਇਹ ਖੂਬਸੂਰਤ ਗੀਤ।

ਤੇ 102.7 ਮੈਗਾਹਰਟਸ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਦੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ। ਨਾ ਲੈ ਕੇ ਅਸੀਂ ਪੁਕਾਰ ਹੀ ਲਿਆ ਹੈ ਤੇ ਹੁਣ ਅੱਗੇ ਦੀ ਕਹਾਣੀ ਵੀ ਸੁਣ ਲਓ। ਕਹਿੰਦੇ ਨੇ ਕਿ ਹੀਰੇ ਦੀ ਪਰਖ ਨਾ ਜੌਹਰੀ ਨੂੰ ਹੀ ਹੁੰਦੀ ਹੈ। ਸਹੀ ਗੱਲ ਹੈ, ਹੈ ਨਾ। ਸ਼ਰਮੀਲਾ ਟੈਗੋਰ ਤੇ ਸ਼ਸ਼ੀ ਕਪੂਰ, ਇਹ ਜਿਹੜੇ ਮਹਾਨ ਇਨਸਾਨ ਅਸੀਂ ਕਹਿ ਸਕਦੇ ਹਾਂ, ਇਹਨਾਂ ਦੀ ਇੱਕ ਫਿਲਮ ਆਈ ਸੀ ਮਾਈ ਲਵ। ਇਸ ਫਿਲਮ ਦਾ ਸੰਗੀਤ ਦਾਨ ਸਿੰਘ ਜੀ ਨੇ ਦਿੱਤਾ ਸੀ, ਜਿਹੜਾ ਤੁਸੀਂ ਹਲੇ ਗੀਤ ਸੁਣਿਆ ਸੀ, ਜ਼ਿਕਰ ਹੋਤਾ ਹੈ, ਹੈ ਨਾ, ਜ਼ਿਕਰ ਹੋਤਾ ਹੈ ਜਬ ਕਿਆਮਤ ਕਾ, ਇਹ ਗੀਤ ਵੀ ਮਾਈ ਲਵ ਮੂਵੀ ਦਾ ਸੀ। ਅਤੇ ਕਹਿੰਦੇ ਨੇ ਕਿ ਜਦੋਂ ਤੁਹਾਡੀ ਕਾਮਯਾਬੀ ਕਿਸੇ ਨੂੰ ਦਿਖਣ ਲੱਗ ਪੈਂਦੀ ਹੈ ਨਾ, ਤੁਹਾਡਾ ਟੈਲੈਂਟ ਨਜ਼ਰ ਆਉਂਦਾ, ਤਾਂ ਲੋਕ ਤੁਹਾਨੂੰ ਓਪਰਚੁਨਿਟੀਜ਼ ਜਿਹੜੀਆਂ ਨੇ, ਮੌਕੇ ਜਿਹੜੇ ਨੇ, ਉਹ ਆਪਣੇ ਆਪ ਦਿੰਦੇ ਰਹਿੰਦੇ ਨੇ। ਇਹਨਾਂ ਦੇ ਨਾਲ ਵੀ ਇੱਦਾਂ ਹੀ ਹੋਇਆ। ਇਸ ਮੂਵੀ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਇਹਨਾਂ ਦੀ ਮਦਦ ਕੀਤੀ, ਮਤਲਬ ਇੰਨੇ ਵੱਡੇ ਵੱਡੇ ਕਲਾਕਾਰ ਇਹਨਾਂ ਦੇ ਮੁਰੀਦ ਸੀ ਮਿਊਜ਼ਿਕ ਦੇ। ਜਿਵੇਂ ਅਸੀਂ ਗੱਲ ਕਰ ਸਕਦੇ ਹਾਂ, ਜਿਹੜੇ ਸੰਤੂਰ ਦੇ ਮਾਸਟਰ ਨੇ ਪੰਡਿਤ ਸ਼ਿਵ ਕੁਮਾਰ ਸ਼ਰਮਾ, ਉਹਨਾਂ ਨੇ ਇਸ ਮਿਊਜ਼ਿਕ ਦੇ ਵਿੱਚ ਸੰਤੂਰ ਵਜਾਇਆ ਸੀ, ਅਤੇ ਫਲੂਟ ਮਾਸਟਰ ਪੰਡਿਤ ਹਰੀ ਪ੍ਰਸਾਦ ਚੌਰਸੀਆ ਜੀ ਨੇ ਬਾਂਸੁਰੀ ਵਜਾਈ ਸੀ। ਜਿਹੜੀ ਜੋੜੀ ਬਾਅਦ ਵਿੱਚ ਸ਼ਿਵ ਹਰੀ ਦੇ ਨਾਮ ਨਾਲ ਸੁਪਰ ਹਿੱਟ ਹੋ ਗਈ। ਸਿਰਫ ਇਹੀ ਨਹੀਂ, ਮਸ਼ਹੂਰ ਮਿਊਜ਼ਿਕ ਜੋੜੀ ਜਿਵੇਂ ਲਕਸ਼ਮੀ ਕਾਂਤ ਪਿਆਰੇ ਲਾਲ ਦੇ, ਪਿਆਰੇ ਲਾਲ ਜੀ ਨੇ ਇਸ ਫਿਲਮ ਦੇ ਗਾਣਿਆਂ ਦੀ ਅਰੇਂਜਮੈਂਟਸ ਕੀਤੀ ਹੈ, ਸੰਭਾਲੀ ਹੈ। ਇੰਨੇ ਵੱਡੇ ਵੱਡੇ ਨਾਮ ਦਾਨ ਸਿੰਘ ਜੀ ਨਾਲ ਜੁੜੇ ਨੇ ਅਤੇ ਉਹਨਾਂ ਦੇ ਮਿਊਜ਼ਿਕ ਦੇ ਮੁਰੀਦ ਹੋਏ ਨੇ। ਭਾਵੇਂ ਅੱਜ ਸਾਡੇ ਨਾਲ ਨਹੀਂ ਹੈ, ਲੇਕਿਨ ਹਾਂ, ਇਹਨਾਂ ਦਾ ਮਿਊਜ਼ਿਕ ਸਾਡੇ ਦਿਲਾਂ ਦੇ ਵਿੱਚ ਗੂੰਜਦਾ ਹੈ, ਸਾਡੇ ਕੰਨਾਂ ਦੇ ਵਿੱਚ ਗੂੰਜਦਾ ਹੈ ਅਤੇ ਸਾਡੇ ਦਿਲਾਂ ਨੂੰ ਸੰਗੀਤ ਦੇ ਜ਼ਰੀਏ ਸਕੂਨ ਦਿੰਦਾ ਹੈ। ਤਾਂ ਚਲੋ ਜੀ, ਇਹਨਾਂ ਦੇ ਹੀ ਮਾਈ ਲਵ ਮੂਵੀ ਦਾ ਇੱਕ ਹੋਰ ਖੂਬਸੂਰਤ ਗੀਤ, ਵੋ ਤੇਰੇ ਪਿਆਰ ਕਾ ਗਮ, ਇਹ ਗੀਤ ਸੁਣਦੇ ਹਾਂ ਅਤੇ ਫਿਰ ਅਸੀਂ ਗੱਲਾਂ ਕਰਾਂਗੇ ਬਾਲੀਵੁੱਡ ਅਪਡੇਟਸ ਦੀ, ਸਾਡੀ ਫਿਲਮੀ ਦੁਨੀਆ ਦੇ ਵਿੱਚ ਹੋਰ ਕੀ ਚੱਲ ਰਿਹਾ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ।

ਚਲੋ ਜੀ ਫਿਰ ਤੁਹਾਡੇ ਟੁੱਟੇ ਹੋਏ ਦਿਲ ਨੂੰ ਅਸੀਂ ਜੋੜ ਦਿੰਦੇ ਹਾਂ। ਤਾਂ ਚਲੋ ਗੱਲ ਕਰਦੇ ਹਾਂ ਜੀ ਹੁਣ ਸਾਡੀ ਪੰਜਾਬੀ ਸਿਨੇਮਾ ਦੇ ਵਿੱਚ ਕੀ ਅਪਡੇਟਸ ਚੱਲ ਰਹੀਆਂ ਨੇ, ਸਾਡੇ ਹਿੰਦੀ ਸਿਨੇਮਾ ਦੇ ਵਿੱਚ ਯਾਨੀ ਬਾਲੀਵੁੱਡ ਅਤੇ ਪੋਲੀਵੁੱਡ ਵਿੱਚ ਕੀ ਚੱਲ ਰਿਹਾ ਹੈ। ਤੁਸੀਂ ਵੈਲਕਮ ਮੂਵੀ ਦੇਖੀ ਹੈ, ਤੁਸੀਂ ਵੈਲਕਮ ਬੈਕ ਮੂਵੀ ਵੇਖੀ ਹੈ, ਤੁਸੀਂ ਹੁਣ ਵੇਖੋਗੇ ਵੈਲਕਮ ਟੂ ਦਾ ਜੰਗਲ ਮੂਵੀ। ਅਤੇ ਇਹ ਜਿਹੜੀ ਮੂਵੀ ਹੈ ਨਾ, ਇਹਦਾ ਟ੍ਰੇਲਰ ਦੇਖ ਕੇ ਲੋਕ ਪਤਾ ਕੀ ਕਹਿ ਰਹੇ ਨੇ, ਜਿੰਨੇ ਐਕਟਰ ਇਕੱਲੀ ਇਸ ਮੂਵੀ ਦੇ ਵਿੱਚ ਹੈ ਨਾ, ਉਨੇ ਐਕਟਰ ਤਾਂ ਅਸੀਂ ਕਿਸੇ ਮੂਵੀ ਵਿੱਚ ਨਹੀਂ ਦੇਖੇ, ਕਿਉਂਕਿ 30 ਤੋਂ ਵੀ ਜ਼ਿਆਦਾ ਐਕਟਰਸ ਨੇ। ਅਤੇ ਉਹਨਾਂ ਵਿੱਚ ਪਤਾ ਕੌਣ ਕੌਣ ਹੈ, ਅਕਸ਼ੇ ਕੁਮਾਰ, ਸੁਨੀਲ ਸ਼ੇਟੀ, ਪਰੇਸ਼ ਰਾਵਲ, ਅਰਸ਼ਦ ਵਾਰਸੀ, ਜੌਨੀ ਲੀਵਰ, ਰਾਜਪਾਲ ਯਾਦਵ, ਜੈਕੀ ਸ਼ਰੋਫ ਅਤੇ ਹੋਰ ਪਤਾ ਨਹੀਂ ਕੌਣ ਕੌਣ। ਲੇਕਿਨ ਵੈਲਕਮ ਮੂਵੀ ਦੀ ਜਿਹੜੀ ਜਾਨ ਹੈ ਨਾ, ਉਹੀ ਇਸ ਮੂਵੀ ਦੇ ਵਿੱਚ ਹੈ ਨਹੀਂ। ਸੋਚੋ ਕਿਹੜੀ, ਜੀ ਹਾਂ ਬਿਲਕੁਲ ਸਹੀ ਸਮਝੇ, ਲੈਲਾ। ਲੈਲਾ ਨਹੀਂ, ਲੈਲਾ ਮਜਨੂੰ ਦੀ ਗੱਲ ਨਹੀਂ ਮੈਂ ਕਰ ਰਹੀ, ਮੈਂ ਉਹਦੇ ਮਜਨੂੰ ਦੀ ਗੱਲ ਕਰ ਰਹੀ ਹਾਂ। ਉਹਦੇ ਮਜਨੂੰ ਯਾਨੀ ਕਿ ਸਾਡੇ ਅਨਿਲ ਕਪੂਰ ਅਤੇ ਨਾਨਾ ਪਾਟੇਕਰ। ਇਹ ਇਸ ਮੂਵੀ ਵਿੱਚ ਨਹੀਂ ਹੈ, ਅਕਸ਼ੇ ਕੁਮਾਰ ਨੂੰ ਤਾਂ ਉਹਨਾਂ ਨੇ ਲੈ ਲਿਆ ਪਹਿਲੀ ਆ ਮੂਵੀਜ਼ ਨੂੰ ਕੰਪੇਅਰ ਕਰਕੇ, ਕਿਉਂਕਿ ਪਹਿਲੀ ਮੂਵੀ ਦੇ ਵਿੱਚ ਵੀ ਚੰਗਾ ਅੱਛਾ ਖਾਸਾ ਬਜਟ ਉਹਨਾਂ ਦਾ ਜਿਹੜਾ ਹੈ ਬਾਕਸ ਆਫਿਸ ਦੇ ਵਿੱਚ ਆਇਆ ਸੀ। ਦੂਜੀ ਮੂਵੀ ਦੇ ਵਿੱਚ ਥੋੜ੍ਹਾ ਜਿਹਾ ਘਾਟਾ ਹੋਇਆ ਸੀ, ਲੇਕਿਨ ਤੀਜੀ ਮੂਵੀ ਦੇ ਵਿੱਚ 30 ਤੋਂ ਵੀ ਜ਼ਿਆਦਾ ਇਹਨਾਂ ਨੇ ਐਕਟਰਸ ਲੈ ਲਏ ਨੇ। ਅਤੇ ਹੁਣ ਸੋਚ ਰਹੇ ਨੇ ਕਿ ਇਹਨਾਂ ਦਾ ਬਜਟ ਹੋਰ ਜ਼ਿਆਦਾ ਵੱਧ ਜਾਏਗਾ ਜੇਕਰ ਉਹਨਾਂ ਨੇ ਉਹਦੇ ਅਤੇ ਨਾਲ ਸਾਡੇ ਮਜਨੂੰ ਜੀ ਨੂੰ ਲੈ ਲਿਆ। ਤਾਂ ਇਹ ਤੁਹਾਡੇ ਲਈ ਅਪਡੇਟ ਸੀ, ਆਈ ਹੋਪ ਤੁਹਾਨੂੰ ਇਹ ਚੀਜ਼ ਪਹਿਲਾਂ ਨਹੀਂ ਪਤਾ ਸੀ ਅਤੇ ਹੁਣ ਪਤਾ ਲੱਗ ਗਈ ਹੈ। ਅਤੇ ਇਹ ਮੂਵੀ ਰਿਲੀਜ਼ ਹੋਣ ਵਾਲੀ ਹੈ 26 ਜੂਨ ਨੂੰ। ਬਹੁਤ ਯਾਨੀ ਕਿ ਜੂਨ ਤਾਂ ਮਹੀਨਾ ਨਾ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਹੈ, ਕਿਉਂਕਿ ਕਾਫੀ ਸਾਰੀ ਮੂਵੀਜ਼ ਆ ਰਹੀਆਂ ਨੇ ਜਿਨ੍ਹਾਂ ਬਾਰੇ ਅਸੀਂ ਗੱਲਾਂ ਬਾਤਾਂ ਹੋਰ ਵੀ ਕਰਾਂਗੇ। ਲੇਕਿਨ ਹਾਂ, ਇੱਕ ਗੀਤ ਤਾਂ ਬਣਦਾ ਹੈ, ਤਾਂ ਚਲੋ ਜੀ ਖੂਬਸੂਰਤ ਜਿਹਾ ਗੀਤ ਸੁਣਦੇ ਹਾਂ। ਕਿਹੜਾ ਗੀਤ ਸੁਣੀਏ, ਆਹ ਇਹ ਵਾਲਾ ਗੀਤ ਸੁਣਦੇ ਹਾਂ, ਮੋਹਿਤ ਨਹੀਂ ਸੁਨੀਤੀ ਚੌਹਾਨ ਦੀ ਆਵਾਜ਼ ਦੇ ਵਿੱਚ। ਤਾਂ ਸੁਣੋ, ਮਿਲਦੇ ਹਾਂ ਗੀਤ ਦੇ ਉਸ ਪਾਰ।

ਤੁਸੀਂ ਟਿਊਨ ਕੀਤਾ ਹੈ 102.7 ਮੈਗਾਹਰਟਜ਼, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸੁਣ ਰਹੇ ਹੋ ਜੀ ਫਿਲਮੀ ਦੁਨੀਆ। ਅੱਜ ਕੱਲ੍ਹ ਇੱਦਾਂ ਲੱਗਦਾ ਕਿ ਦਿਲਜੀਤ ਦੋਸਾਂਝ ਜਿਹੜਾ ਹੈ, ਜਿਹੜੇ ਵੀ ਪ੍ਰੋਜੈਕਟ ਨੂੰ ਹੱਥ ਲਾਉਂਦਾ ਹੈ ਨਾ, ਉਹ ਡਿਸਕਸ਼ਨ ਦਾ ਟੌਪਿਕ ਬਣ ਜਾਂਦਾ ਹੈ। ਇੱਕ ਇਹੋ ਜਿਹੀ ਮੂਵੀ ਉਹਦੀ ਬਹੁਤ ਜ਼ਿਆਦਾ ਚੱਲ ਰਹੀ ਹੈ, ਮੈਂ ਵਾਪਸ ਆਊਂਗਾ। ਇਹ ਮੂਵੀ ਦਾ ਗੀਤ ਨਹੀਂ ਹੈ, ਮੈਂ ਵਾਪਸ ਆਊਂਗਾ ਮੂਵੀ, ਜਿਹਦੇ ਵਿੱਚ ਪੰਜਾਬ ਦੇ ਬਟਵਾਰੇ ਬਾਰੇ ਦੱਸਿਆ ਗਿਆ ਹੈ। ਅਤੇ ਮੂਵੀ ਇਮੋਸ਼ਨਲ ਬਹੁਤ ਜ਼ਿਆਦਾ ਹੈ, ਹਾਂ ਕਾਫੀ ਜ਼ਿਆਦਾ ਇਮੋਸ਼ਨਲ ਹੈ, ਰੋਣ 'ਤੇ ਵੀ ਮਜਬੂਰ ਕਰ ਦਿੰਦੀ ਹੈ। ਲੇਕਿਨ ਇਸ ਮੂਵੀ ਦੇ ਵਿੱਚ ਜਿਹੜੀ ਐਕਟਿੰਗ ਕੀਤੀ ਗਈ ਹੈ, ਨਸਰੁਦੀਨ ਸ਼ਾਹ ਨੇ ਕੀਤੀ ਹੈ ਅਤੇ ਦੋ ਰੋਲ ਪਲੇਅ ਕੀਤੇ ਨੇ, ਅਤੇ ਸਾਡੇ ਜਿਹੜੇ ਦਿਲਜੀਤ ਦੋਸਾਂਝ ਹੈ ਉਹਨਾਂ ਦੀ ਤਾਂ ਚਰਚਾ ਹੋ ਹੀ ਰਹੀ ਹੈ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਸਿੰਗਰ ਤਾਂ ਪਹਿਲਾਂ ਹੀ ਬਹੁਤ ਚੰਗਾ ਮੰਨਿਆ ਹੋਇਆ ਸੀ, ਅਤੇ ਹੁਣ ਐਕਟਿੰਗ ਵੀ ਉਹਨਾਂ ਦੀ ਜ਼ਬਰਦਸਤ ਮੰਨੀ ਜਾ ਰਹੀ ਹੈ, ਕਿਉਂਕਿ ਉਹ ਪੰਜਾਬੀ ਫਿਲਮਾਂ ਦੇ ਵਿੱਚ ਵੀ ਬਹੁਤ ਸੋਹਣਾ ਕੰਮ ਕਰਦੇ ਨੇ ਅਤੇ ਹਿੰਦੀ ਮੂਵੀਜ਼ ਦੇ ਵਿੱਚ ਵੀ ਬਹੁਤ ਸੋਹਣਾ ਕੰਮ ਕਰਦੇ ਨੇ। ਚਲੋ ਜੀ, ਮਿਲਦੇ ਹਾਂ ਅਗਲੇ ਗੀਤ ਨੂੰ ਸੁਣਦੇ ਹਾਂ, ਅਤੇ ਇੱਕ ਖੂਬਸੂਰਤ ਜਿਹਾ ਗੀਤ ਅਸੀਂ ਸੁਣਦੇ ਹਾਂ ਸ਼ਾਨ ਦੀ ਆਵਾਜ਼ ਦੇ ਵਿੱਚ, ਚਾਂਦ ਸਿਫਾਰਿਸ਼।

ਇੱਕ ਸਮੇਂ ਸੀ ਜਦੋਂ ਪੰਜਾਬੀ ਆਰਟਿਸਟ ਨੂੰ ਨਾ ਸਿਰਫ ਨੌਰਥ ਇੰਡੀਅਨ ਤੱਕ ਇੰਡੀਆ ਤੱਕ ਦੇਖਿਆ ਜਾਂਦਾ ਸੀ, ਲੇਕਿਨ ਅੱਜ ਕੱਲ੍ਹ ਦੇ ਜਿਹੜੇ ਆਰਟਿਸਟ ਨੇ ਉਹਨਾਂ ਨੇ ਤਾਂ ਕਮਾਲ ਹੀ ਕੀਤਾ ਹੋਇਆ। ਦਿਲਜੀਤ, ਐਮੀ ਵਿਰਕ, ਸੋਨਮ ਬਾਜਵਾ ਵਰਗੇ ਨਾਮ ਪੈਨ ਇੰਡੀਆ ਰੈਕੋਗਨਾਈਜੇਸ਼ਨ ਇੰਜੋਏ ਕਰ ਰਹੇ ਨੇ। ਬਾਲੀਵੁੱਡ ਅਤੇ ਬਾਲੀਵੁੱਡ ਦੀ ਲਾਈਨ ਹੁਣ ਕਾਫੀ ਬਲਰ ਹੋ ਚੁੱਕੀ ਹੈ। ਪੰਜਾਬੀ ਫਲੇਵਰ ਹੁਣ ਨੈਸ਼ਨਲ ਐਂਟਰਟੇਨਮੈਂਟ ਦਾ ਹਿੱਸਾ ਬਣ ਗਿਆ ਹੈ। ਦੋਸਤੋ, ਸਾਡੇ ਜਿਹੜੇ ਆਰਟਿਸਟ ਨੇ, ਬਾਲੀਵੁੱਡ ਹੋਵੇ ਬਾਲੀਵੁੱਡ ਹੋਵੇ, ਅਤੇ ਉਹ ਤਾਂ ਸਾਡੇ ਦਿਲ ਵਿੱਚ ਹੈ ਹੀ, ਕਿਉਂਕਿ ਉਹ ਸਾਨੂੰ ਐਂਟਰਟੇਨ ਕਰਦੇ ਨੇ, ਸਾਡੇ ਥੋਟਸ ਨੂੰ ਚੇਂਜ ਕਰਦੇ ਨੇ। ਇਹ ਫਿਲਮਾਂ ਹੁੰਦੀਆਂ ਇਹੋ ਜਿਹੀਆਂ ਨੇ, ਕਈ ਸਾਡੇ ਐਂਟਰਟੇਨਮੈਂਟ ਲਈ ਹੁੰਦੀਆਂ ਨੇ, ਕਈ ਸਾਡੇ ਸੋਚ ਨੂੰ ਬਦਲਣ ਲਈ ਹੁੰਦੀਆਂ ਨੇ, ਅਤੇ ਕਈ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਸ਼ਾਇਦ ਸਾਨੂੰ ਇੰਨਾ ਜ਼ਿਆਦਾ ਮੋਟੀਵੇਟ ਕਰ ਦਿੰਦੀਆਂ ਨੇ ਕਿ ਸਾਡੀ ਲਾਈਫ ਹੀ ਚੇਂਜ ਹੋ ਜਾਂਦੀ ਹੈ। ਅਤੇ ਅੱਜ ਸਭ ਤੋਂ ਇੰਟਰਸਟਿੰਗ ਓਬਜ਼ਰਵੇਸ਼ਨ ਤਾਂ ਇਹ ਸੀ ਕਿ ਬਾਲੀਵੁੱਡ ਬਾਲੀਵੁੱਡ ਟੱਚ ਤੋਂ ਬਿਨਾਂ ਨਾ ਅਧੂਰਾ ਲੱਗਦਾ ਹੈ। ਮਿਊਜ਼ਿਕ ਪੰਜਾਬੀ, ਡਾਇਲੋਗਸ ਪੰਜਾਬੀ, ਸਵੈਗ ਵਾਲੇ ਅਤੇ ਹਿੰਦੀ ਡਾਇਲੋਗਸ, ਮਤਲਬ ਹਰ ਲੈਂਗੁਏਜ ਜਿਹੜੀ ਹੈ ਨਾ ਉਹ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਫੀਲ ਕਰਵਾਉਂਦੀ ਕਿ ਇਹ ਤਾਂ ਸਾਡੇ ਘਰ ਵਿੱਚ ਹੀ ਸਭ ਕੁਝ ਚੱਲ ਰਿਹਾ ਨਾ, ਸਾਰਾ ਕੁਝ ਸਾਡੇ ਆਲੇ ਦੁਆਲੇ ਚੱਲ ਰਿਹਾ, ਅਸੀਂ ਇਮੈਜਿਨ ਕਰਦੇ ਹਾਂ, ਆਪਣੇ ਆਪ ਨੂੰ ਇਮੈਜਿਨ ਕਰਦੇ ਹਾਂ ਉਸ ਰੋਲ ਦੇ ਜ਼ਰੀਏ। ਅਤੇ ਇਹੀ ਸਾਡੀ ਫਿਲਮੀ ਦੁਨੀਆ ਹੈ ਜਿਹਦੇ ਵਿੱਚ ਅਸੀਂ ਬਹੁਤ ਕੁਝ ਸਿੱਖਦੇ ਹਾਂ, ਮੋਟੀਵੇਟ ਹੁੰਦੇ ਹਾਂ, ਇੰਜੋਏ ਕਰਦੇ ਹਾਂ। ਅਤੇ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ, ਤਾਂ ਚਲੋ ਜੀ ਚਾਰ ਕੁ ਲਾਈਨਾਂ ਗੀਤ ਦੀ ਅਸੀਂ ਸੁਣ ਲੈਂਦੇ ਹਾਂ, ਜਾਂਦੇ ਜਾਂਦੇ ਸੁਣੀਏ ਕਿ ਨਹੀਂ ਸੁਣੀਏ। ਚਲੋ, ਗੱਲਾਂ ਬਾਤਾਂ ਕਰਨੀਆਂ ਨੇ ਤਾਂ ਗੱਲਾਂ ਬਾਤਾਂ ਵੀ ਅਸੀਂ ਕਰ ਸਕਦੇ ਹਾਂ, ਪਰ ਤਿੰਨ ਚਾਰ ਲਾਈਨਾਂ ਤਾਂ ਅਸੀਂ ਮਿਊਜ਼ਿਕ ਦੀਆਂ ਸੁਣ ਹੀ ਸਕਦੇ ਹਾਂ। ਅਗਲਾ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਮਸਤੀ ਜੰਕਸ਼ਨ, ਜਿਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਤੁਹਾਡੇ ਦਿਲ ਦੀਆਂ ਗੱਲਾਂ ਅਸੀਂ ਸੁਣਾਂਗੇ। ਹਾਂ, ਚੁਟਕਲੇ ਨਹੀਂ ਅਸੀਂ ਕਹਿ ਸਕਦੇ, ਫਨੀ ਫਨੀ ਗੱਲਾਂ ਹੋਣਗੀਆਂ, ਹੈ ਨਾ। ਤਾਂ ਚਲੋ ਜੀ ਮਿਊਜ਼ਿਕ ਸੁਣੋ, ਥੋੜ੍ਹਾ ਜਿਹਾ ਸੁਣੋ ਕਿ ਨਹੀਂ। ਕੋਈ ਗੱਲ ਨਹੀਂ, ਅਸੀਂ ਮਿਲਦੇ ਹਾਂ

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 8 ਵਜ ਗਏ ਨੇ ਤੇ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿੱਚ ਵਿਵਾਟੈਕ ਸੰਮੇਲਨ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਕਈ ਪ੍ਰਮੁੱਖ ਫਰਾਂਸੀਸੀ ਲੋਕਾਂ ਦੇ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ ਹੈ। ਅੱਜ ਇੱਕ ਉੱਚ ਪੱਧਰੀ ਸਿੱਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰ ਸਰਕਾਰ ਵੱਲੋਂ ਇਤਿਹਾਸਕ ਕਾਦੀਆਂ

ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ ਕਰੀਬ 1,400 ਕਰੋੜ ਰੁਪਏ ਨਾਲ। 39.68 ਕਿਲੋਮੀਟਰ ਲੰਬੀ ਬ੍ਰੌਡ ਗੇਜ ਰੇਲਵੇ ਲਾਈਨ ਬਣਾਈ ਜਾਏਗੀ। ਕੇਂਦਰ ਸਰਕਾਰ ਮਾਲੀ ਸਾਲ 2026-27 ਵਿੱਚ 26,000 ਕਿਲੋਮੀਟਰ ਤੋਂ ਵੱਧ ਦਿਹਾਤੀ ਸੜਕਾਂ ਦਾ ਨਿਰਮਾਣ ਕਰੇਗੀ, ਜਿਸ ਲਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਤੇ ਸੰਬੰਧਿਤ ਦਿਹਾਤੀ ਸੰਪਰਕ ਪਹਿਲਕਦਮੀਆਂ ਤਹਿਤ ਨਿਰਮਾਣ ਲਈ 18,900 ਕਰੋੜ ਰੁਪਏ ਤੋਂ ਵੱਧ ਅਲਾਟ ਕੀਤੇ ਗਏ ਨੇ। ਮੌਜੂਦਾ ਮਾਲੀ ਸਾਲ ਵਿੱਚ ਪਟੀਜਰਸ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਲਈ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। ਬਵੰਜਾ ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਸ਼ਾਮਿਲ ਕੀਤਾ ਗਿਆ ਹੈ। ITT ਦਿੱਲੀ ਵਿਸ਼ਵ ਪੱਧਰ ਤੇ 118ਵੇਂ ਸਥਾਨ ਨਾਲ ਭਾਰਤ 'ਚ ਸਰਬ ਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। ਸਰਕਾਰ ਨੇ ਕਿਹਾ ਹੈ ਕਿ ਤੇਲ ਸ਼ੋਧ ਕਾਰਖਾਨੇ ਉੱਚ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਕੱਚੇ ਤੇਲ ਦਾ ਢੁੱਕਵਾਂ ਭੰਡਾਰ ਹੈ, ਜਦਕਿ ਪੈਟਰੋਲ ਅਤੇ ਡੀਜ਼ਲ ਦਾ ਕਾਫੀ ਸਟਾਕ ਰੱਖਿਆ ਜਾ ਰਿਹਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ 420ਵੇਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਔਰਤਾਂ ਦੇ FIH ਨੇਸ਼ਨਸ ਕੱਪ ਹਾਕੀ ਵਿੱਚ ਭਾਰਤ ਨੇ ਉਰੂਗਵੇ ਨੂੰ 3-2 ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਮਸਤੀ ਜੰਕਸ਼ਨ।

ਲਓ ਜੀ ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸਟਾਰਟ ਹੋ ਗਿਆ ਜੀ ਮਸਤੀ ਜੰਕਸ਼ਨ। ਹੁਣ ਤੁਸੀਂ ਟ੍ਰੇਨ ਫੜ ਕੇ ਸਾਰਾ ਪ੍ਰੋਗਰਾਮ ਇੰਜੋਏ ਕਰਕੇ ਆ ਗਏ ਹੋ ਮਸਤੀ ਜੰਕਸ਼ਨ ਪਲੈਟਫਾਰਮ 'ਤੇ। ਇਸ ਪਲੈਟਫਾਰਮ 'ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਅਤੇ ਇੱਕ ਚੀਜ਼ ਜਿਹੜੀ ਮੇਰੇ ਦਿਮਾਗ ਦੇ ਵਿੱਚ ਆਈ ਹੈ, ਮੈਂ ਸੋਚ ਰਹੀ ਸੀ ਬੈਠੀ ਬੈਠੀ, ਤਾਂ ਮੈਂ ਸੋਚਿਆ ਕਿ ਕਿਉਂ ਨਾ ਸਾਡੇ ਲਿਸਨਰਸ ਜਿਹੜੇ ਨੇ ਹਲੇ ਚਾਹ ਦਾ ਕੱਪ ਲੈ ਕੇ ਹੱਥ ਦੇ ਵਿੱਚ ਬੈਠੇ ਨੇ ਜਾਂ ਫਿਰ ਕੋਈ ਡਿਨਰ ਕਰ ਰਿਹਾ ਹੈ ਨਾ, ਅਤੇ ਉਹਨਾਂ ਤੋਂ ਕਿਉਂ ਨਾ ਪੁੱਛਿਆ ਜਾਏ। ਤਾਂ ਸਵਾਲ ਇਹ ਹੈ, ਜੇਕਰ ਕੌਆ ਜਿਹੜਾ ਫੋਨ ਮਿਲਾਏਗਾ ਤਾਂ ਉਹਨੂੰ ਕੀ ਕਿਹਾ ਜਾਏਗਾ? ਚਲੋ ਮੰਨ ਲਓ ਅਸੀਂ ਕੌਏ ਨੂੰ ਫੋਨ ਮਿਲਾ ਰਹੇ ਹਾਂ, ਤਾਂ ਅਸੀਂ ਕੀ ਕਹਾਂਗੇ ਉਹਨੂੰ, ਕੀ ਕਿਹਾ ਜਾਏਗਾ, ਇਹ ਤੁਸੀਂ ਸੋਚਣਾ ਹੈ। ਅਸੀਂ ਕਾਲਰਸ ਦੀ ਵੇਟ ਕਰ ਰਹੇ ਹਾਂ ਸਾਡੇ ਨਾਲ ਕਾਲ 'ਤੇ ਗੱਲਾਂ ਬਾਤਾਂ ਕਰਨਗੇ। ਨੰਬਰ ਜਿਹੜਾ ਹੈ ਉਹ ਤੁਸੀਂ ਨੋਟ ਡਾਊਨ ਕਰ ਲਓ, 01812342174।

0: ਹੈਲੋ ਜੀ, ਅਸੀਂ ਵਾਪਸ ਆ ਗਏ ਹਾਂ ਪ੍ਰੋਗਰਾਮ ਮਸਤੀ ਜੰਕਸ਼ਨ ਦੇ ਵਿੱਚ, ਤੇ ਸਾਡੇ ਨਾਲ ਕਾਲਰ ਵੀ ਜੁੜ ਗਏ ਨੇ। ਚਲੋ ਜੀ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਆਪਾਂ ਮਨੋਜ ਬੋਲਦੇ ਸੀ, ਦਾਨਿਸ਼ਮੰਦਾ ਤੋਂ ਜੀ।
0: ਓਕੇ ਜੀ, ਮਨੋਜ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਸਵਾਗਤ ਜੀ ਦਾਨਿਸ਼ਮੰਦਾ ਜੀ।
0: ਜੀ ਜੀ, ਤੇ ਮੈਨੂੰ ਇੱਕ ਗੱਲ ਦੱਸੋ ਮਨੋਜ ਜੀ, ਕਿ ਜਦੋਂ ਜੇਕਰ ਅਸੀਂ ਕੌਵੇ ਨੂੰ ਫੋਨ ਮਿਲਾਣਾ ਹੋਵੇ ਤਾਂ ਅਸੀਂ ਕੀ ਕਵਾਂਗੇ? ਸੋਚੋ ਸੋਚੋ ਛੇਤੀ ਛੇਤੀ।
1: ਕੀ ਹਾਲ ਚਾਲ ਹੈ?
0: ਆ ਵੀ ਠੀਕ ਹੈ। ਦੇਖੋ, ਕਿਸੇ ਨੂੰ ਵੀ ਅਸੀਂ ਫੋਨ ਮਿਲਾਉਂਦੇ ਆ, ਮੈਂ ਵੀ ਤੁਹਾਡੇ ਤੋਂ ਆਹੀ ਪੁੱਛਿਆ ਕੀ ਹਾਲ ਚਾਲ ਹੈ, ਕਿੱਥੋਂ ਬੋਲ ਰਹੇ ਹੋ, ਹੈ ਨਾ? ਬਟ ਇਹਦਾ ਆਨਸਰ ਪਤਾ ਕੀ ਹੈ?
1: ਹਾਂਜੀ,
0: ਇਹਦਾ ਆਨਸਰ ਹੈ ਕ੍ਰੋਕੋਡਾਈਲ।
1: ਦੇਖੋ ਜੀ, ਆਪਾਂ ਅੰਗਰੇਜ਼ੀ ਨਹੀਂ ਜਾਣਦੇ।
0: ਕੋਈ ਗੱਲ ਨਹੀਂ, ਬਟ ਉਹੀ ਗੱਲ ਹੈ ਨਾ, ਕ੍ਰੋਕੋਡਾਈਲ ਨੂੰ ਕਹਿੰਦੇ ਅਸੀਂ ਮਗਰਮੱਛ, ਤੇ ਜਦੋਂ ਕੌਏ ਨੂੰ ਕਾਲ ਮਿਲਾਉਣੀ ਹੋਵੇ ਕ੍ਰੋਕੋਡਾਈਲ, ਇਹੀ ਕਹਿ ਸਕਦੇ ਹਾਂ ਨਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਮਨੋਜ ਜੀ, ਤੁਸੀਂ ਕਾਲ ਮਿਲਾਈ।
1: ਥੈਂਕ ਯੂ ਜੀ।
0: ਤਾਂ ਚਲੋ ਜੀ, ਇਹ ਤਾਂ ਸੀਗਾ ਇੱਕ ਛੋਟਾ ਜਿਹਾ ਸਵਾਲ, ਲੇਕਿਨ ਸਾਡੇ ਕੋਲ ਹੋਰ ਵੀ ਲਿਸਨਰਸ ਨੇ ਜਿਹੜੇ ਬੇਤਾਂ ਪੂਰੇ ਨੇ, ਇੰਤਜ਼ਾਰ ਕਰ ਰਹੇ ਨੇ ਕਿ ਸਾਡੀ ਵਾਰੀ ਕਾਲ ਦੀ ਕਦੋਂ ਆਏਗੀ, ਤਾਂ ਉਹਨਾਂ ਨੂੰ ਵੀ ਮੌਕਾ ਦੇਣਾ। ਲੇਕਿਨ ਪਹਿਲਾਂ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ, ਮਿਲਦੇ ਹਾਂ ਗੀਤ ਦੇ ਉਸ ਪਾਰ। ਤੁਸੀਂ ਜਾਣਾ ਕਿਤੇ ਨਹੀਂ ਹੈ, ਕਿਉਂਕਿ ਅਗਲੀ ਵਾਰੀ ਤੁਹਾਡੀ ਵੀ ਹੋ ਸਕਦੀ ਹੈ।

0: ਤੇ ਚਲੋ ਜੀ, ਸੌਦਾ ਖਰਾ ਖਰਾ ਹੈਗਾ ਹੀ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਮਸਤੀ ਜੰਕਸ਼ਨ ਤੇ ਸਾਡੇ ਨਾਲ ਲਿਸਨਰ ਵੀ ਅਗਲੇ ਜੁੜ ਗਏ ਨੇ। ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਹੈਲੋ ਨਾਖ ਜੀ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਕੁਲਦੀਪ ਸਿੰਘ ਬੋਲਦਾ, ਰੰਗਵਾਦੀ ਹੋਰ ਜ਼ਿਲ੍ਹਾ ਲੁਧਿਆਣਾ ਜੀ।
0: ਅੱਛਾ ਜੀ, ਕੁਲਦੀਪ ਜੀ ਕਿਵੇਂ ਆ, ਕੀ ਹਾਲ ਚਾਲ ਹੈ?
1: ਮੈਂ ਜੀ ਵਧੀਆ, ਤੁਸੀਂ ਸੁਣਾਓ?
0: ਮੈਂ ਵੀ ਵਧੀਆ ਜੀ। ਤੁਹਾਡੇ ਤੋਂ ਇੱਕ ਸਵਾਲ ਹੈ ਛੋਟਾ ਜਿਹਾ। ਦੇਖੋ, ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ, ਹੈ ਨਾ, ਤੇ ਅਸੀਂ ਠੰਡਾ ਗਰਮ ਵੀ ਕਾਫੀ ਜ਼ਿਆਦਾ ਹੋ ਰਿਹਾ ਹੈ ਨਾ, ਕਦੇ ਸਾਨੂੰ ਠੰਡ ਲੱਗ ਜਾਂਦੀ ਹੈ, ਕਦੇ ਗਰਮੀ ਕਰਕੇ ਸਾਡਾ ਪੇਟ ਖਰਾਬ ਹੋ ਜਾਂਦਾ ਹੈ। ਤੇ ਇੱਕ ਛੋਟਾ ਜਿਹਾ ਸਵਾਲ ਹੈ, ਹਰ ਘਰ ਦੇ ਵਿੱਚ ਨਾ ਇਹੋ ਜਿਹੇ ਡਾਕਟਰ ਹੁੰਦੇ ਨੇ, ਇੱਕ ਤਾਂ ਸਾਡੇ ਪਰਸਨਲ ਡਾਕਟਰ ਹੁੰਦੇ ਨੇ ਘਰਾਂ ਦੇ ਵਿੱਚ, ਹੈ ਨਾ, ਤੇ ਉਹ ਜ਼ਿਆਦਾ ਬੈਟਰ ਹੈ ਜਾਂ ਫਿਰ ਜਿਹੜੇ ਨਏ ਡਾਕਟਰ ਹੈ ਅਸੀਂ ਉਹਨਾਂ ਕੋਲ ਜਾਂਦੇ ਹਾਂ, ਉਹ ਜ਼ਿਆਦਾ ਬੈਟਰ ਹੈ? ਤੁਸੀਂ ਆਪ ਦੱਸੋ। ਆਪਣੀ ਬਿਮਾਰੀ ਦੱਸੀ ਹੈ ਕਿ ਸਾਨੂੰ ਇਹ ਹੋਇਆ, ਅਸੀਂ ਖਾਣਾ ਖਾਇਆ ਸੀ ਤੇ ਮੇਰਾ ਪੇਟ ਖਰਾਬ ਹੋ ਗਿਆ, ਉਹਨਾਂ ਨੇ ਗੁੱਸੇ ਕਰਕੇ ਕਿਹਾ ਤੇ ਅੱਧੀ ਰੋਟੀ ਘੱਟ ਖਾ ਲੈਣੀ ਸੀ। ਹਾਂਜੀ ਲੇਕਿਨ ਜਿਹੜੇ ਘਰ ਦੇ ਡਾਕਟਰ ਹੁੰਦੇ ਨੇ ਉਹ ਜ਼ਿਆਦਾ ਹੱਕ ਜਮਾ ਲੈਂਦੇ ਨੇ, ਸੋਚਦੇ ਆ ਯਾਰ ਘਰ ਦਾ ਹੀ ਬੰਦਾ, ਕੋਈ ਗੱਲ ਨੀ, ਜੇ ਅਸੀਂ ਡਾਂਟ ਵੀ ਦਿੱਤਾ ਨਾ ਫਿਰ ਵੀ ਏਡੀ ਵੱਡੀ ਗੱਲ ਨੀ ਹੋਣੀ। ਚਲੋ ਜੀ, ਅਗਲੇ ਲਿਸਨਰ ਦੀ ਅਸੀਂ ਵੇਟ ਕਰ ਰਹੇ ਹਾਂ, ਸਾਨੂੰ ਕਾਲ ਮਿਲਾ ਰਹੇ ਨੇ। ਤਦ ਹੀ ਸਾਡੀ ਜਿਹੜੇ ਅਗਲੇ ਲਿਸਨਰ ਆਉਣਗੇ ਜਦੋਂ ਅਸੀਂ ਪਹਿਲਾ ਗਾਣਾ ਲਾਵਾਂਗੇ, ਹੈ ਨਾ। ਤਾਂ ਚਲੋ ਜੀ, ਗੀਤ ਸੁਣਦੇ ਹਾਂ, ਮਿਲਦੇ ਹਾਂ ਗੀਤ ਦੇ ਉਸ ਪਾਰ।

ਸੱਤ ਰੰਗ ਦਾ ਦੁਪੱਟਾ ਤੁਸੀਂ ਸੁਣ ਤਾਂ ਰਹੇ ਹੋ, ਕਦੇ ਆਪਣੀ ਵਾਈਫ ਨੂੰ ਸੱਤ ਰੰਗ ਦਾ ਦੁਪੱਟਾ ਤੁਸੀਂ ਲੈ ਕੇ ਵੀ ਦਿੱਤਾ ਹੈ? ਕਦੇ ਉਹਨੂੰ ਖੁਸ਼ ਵੀ ਕੀਤਾ ਹੈ ਕਿ ਨਹੀਂ ਕੀਤਾ ਹੈ? ਜੇ ਨਹੀਂ ਕੀਤਾ ਫਿਰ ਕਰ ਦਿਓ, ਕੋਈ ਗੱਲ ਨਹੀਂ, ਉੱਦਾਂ ਵੀ ਛੁੱਟੀਆਂ ਚੱਲ ਰਹੀਆਂ ਨੇ। ਜੇਕਰ ਤੁਸੀਂ ਕੰਮ ਵੀ ਕਰ ਰਹੇ ਹੋ ਜਾਂ ਫਿਰ ਫ੍ਰੀ ਵੀ ਹੋ ਤਾਂ ਤੁਹਾਡੀ ਵਾਈਫ ਦੀ ਛੁੱਟੀਆਂ ਦਾ ਕੀ?

0: ਉਹਨਾਂ ਨੂੰ ਵੀ ਤਾਂ ਛੁੱਟੀਆਂ ਚਾਹੀਦੀਆਂ ਹੈ ਕਿ ਨਹੀਂ ਚਾਹੀਦੀਆਂ। ਕੋਈ ਨਹੀਂ, ਉਹਨਾਂ ਨੂੰ ਦੁਪੱਟਾ ਗਿਫਟ ਕਰ ਦਿਓ। ਫਿਲਹਾਲ ਅਸੀਂ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਆ ਗਏ ਹਾਂ ਜੀ। ਮਸਤੀ ਜੰਕਸ਼ਨ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਮਸਤੀ ਜੰਕਸ਼ਨ ਪਲੈਟਫਾਰਮ 'ਤੇ ਸਾਡੇ ਦੋਸਤ ਆ ਗਏ ਨੇ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਹਰੀਸ਼ ਜੀ, ਨਮਸਕਾਰ। ਲਓ ਜੀ।
0: ਨਮਸਕਾਰ ਹਰੀਸ਼ ਜੀ, ਕੀ ਹਾਲ ਚਾਲ ਹੈ?
1: ਠੀਕ ਠਾਕ ਮੈਡਮ ਜੀ।
0: ਕਿੱਥੋਂ ਬੋਲ ਰਹੇ ਹੋ?
1: ਆਪਾਂ ਹਰਬੰਸ ਨਗਰ ਤੋਂ ਜੀ।
0: ਅੱਛਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਸਵਾਗਤ ਜੀ ਬਹੁਤ ਬਹੁਤ।
0: ਤਾਂ ਮੈਨੂੰ ਨਾ ਇੱਕ ਖਿਆਲ ਆਇਆ, ਮੈਂ ਬੈਠੀ ਬੈਠੀ ਸੋਚ ਰਹੀ ਸੀ ਕਿ ਜਿਹੜਾ ਮੁਰਗਾ ਹੁੰਦਾ ਉਹ ਸਵੇਰੇ ਹੀ ਬਾਂਗ ਕਿਉਂ ਦਿੰਦਾ ਹੈ, ਉਹ ਰਾਤ ਨੂੰ ਕਿਉਂ ਨਹੀਂ ਦਿੰਦਾ, ਉਹ ਦੁਪਹਿਰੇ ਕਿਉਂ ਨਹੀਂ ਦਿੰਦਾ?
1: ਦੇਖੋ ਜੀ, ਉਹਦੀ ਇੱਕ ਸ਼ੁਰੂ ਦੀ ਆਦਤ ਹੀ ਇਹੀ ਬਣੀ ਹੋਈ ਹੈ, ਰੱਬ ਨੇ ਉਹਨੂੰ ਏਦਾਂ ਹੀ ਕਰਕੇ ਭੇਜਿਆ ਕਿ ਸਵੇਰੇ ਹੀ ਬਾਂਗ ਦੇਣੀ ਹੈ ਤੂੰ।
0: ਨਹੀਂ, ਉਹ ਵੀ ਤਾਂ ਸਾਡੇ ਵਰਗਾ ਹੀ ਹੈ, ਅਸੀਂ ਜਿਵੇਂ ਸਵੇਰ ਨੂੰ ਗੱਲ ਕਰਦੇ ਹਾਂ, ਦੁਪਹਿਰ ਨੂੰ ਕਰਦੇ ਹਾਂ, ਰਾਤ ਨੂੰ ਵੀ ਕਰਦੇ ਹਾਂ, ਸਾਡੀ ਜ਼ੁਬਾਨ ਤਾਂ ਚੱਲਦੀ ਰਹਿੰਦੀ ਹੈ, ਤਾਂ ਮੁਰਗਾ ਵੀ ਤਾਂ ਰਾਤ ਨੂੰ ਦੇ ਹੀ ਸਕਦਾ ਹੈ ਬਾਂਗ।
1: ਨਹੀਂ ਦੇ ਸਕਦਾ ਹੈ, ਪਰ ਉਹ ਦਿਨ ਨੂੰ ਫਿਰ ਬਾਂਗਾ ਸਾਰੀ ਦੁਨੀਆ ਦਿੰਦੀ ਨੇ ਤੇ ਉਹ ਚੁੱਪ ਕਰ ਜਾਂਦਾ, ਉਹ ਦੁਨੀਆ ਦੀ ਆਵਾਜ਼ਾਂ ਸੁਣਦਾ ਫਿਰ।
0: ਇਹ ਗੱਲ ਤੁਸੀਂ ਬਿਲਕੁਲ ਸਹੀ ਹੈ, ਕਿਉਂਕਿ ਸਵੇਰੇ ਤਾਂ ਸਾਰੇ ਸੁੱਤੇ ਹੁੰਦੇ ਨੇ ਅਤੇ ਉਹ ਜਗਾਉਣ ਲਈ ਸਾਨੂੰ ਬਾਂਗ ਦਿੰਦਾ, ਅਤੇ ਦੁਪਹਿਰ ਨੂੰ ਸਾਰੇ ਆਪ ਹੀ ਉੱਠ ਜਾਂਦੇ ਨੇ। ਬਸ ਛੋਟੇ ਮੋਟੇ ਜਿਹੜੇ ਕਈ ਬੱਚੇ ਹੁੰਦੇ ਨੇ ਜਿਹੜੇ ਰਾਤ ਨੂੰ ਜ਼ਿਆਦਾ ਜਾਗਦੇ ਨੇ ਅਤੇ ਸਵੇਰੇ ਫਿਰ ਉੱਠ ਨਹੀਂ ਪਾਉਂਦੇ।
1: ਬਿਲਕੁਲ ਸਹੀ ਕਿਹਾ ਨਾ
0: ਜੀ? ਬਿਲਕੁਲ ਸਹੀ ਕਿਹਾ ਤੁਸੀਂ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ।
1: ਥੈਂਕ ਯੂ ਜੀ।
0: ਹੈਲੋ ਜੀ, ਇਹ ਸਾਡੇ ਹਰੀਸ਼ ਜੀ ਦੋਸਤ ਸੀ ਜਿਨ੍ਹਾਂ ਨੇ, ਯਾਨੀ ਕਿ ਸਾਡੇ ਲਿਸਨਰ ਜਿਨ੍ਹਾਂ ਨੇ ਸਾਨੂੰ ਜਵਾਬ ਦਿੱਤਾ, ਅਤੇ ਹਾਂ ਫਨੀ ਸੀ ਜਵਾਬ। ਮੈਨੂੰ ਤਾਂ ਹਾਸਾ ਆਇਆ, ਤੁਹਾਨੂੰ ਆਇਆ ਕਿ ਨਹੀਂ ਆਇਆ ਉਹ ਤਾਂ ਤੁਸੀਂ ਆਪ ਹੀ ਦੱਸੋਗੇ, ਅਤੇ ਅਗਲੇ ਕਾਲਰ ਤੁਸੀਂ ਵੀ ਹੋ ਸਕਦੇ ਹੋ। ਤਾਂ ਚਲੋ ਜੀ, ਸੁਣਦੇ ਹਾਂ ਗੀਤ ਅਤੇ ਵੇਟ ਕਰਦੇ ਹਾਂ ਸਾਡੇ ਲਿਸਨਰ ਦੀ। ਅਤੇ ਕੋਈ ਗੱਲ ਜੇਕਰ ਤੁਹਾਡੇ ਕੋਲ ਵੀ ਹੈ ਹਾਸੇ ਵਾਲੀ, ਤੁਸੀਂ ਸਾਡੇ ਨਾਲ ਸਾਂਝੀ ਵੀ ਕਰ ਸਕਦੇ ਹੋ। ਲੇਕਿਨ ਹਾਂ, ਪਹਿਲਾ ਰਾਈਟ ਮੇਰੇ ਕੋਲ ਹੈ ਅਤੇ ਪਹਿਲਾ ਕੁਸ਼ਚਨ ਮੈਂ ਹੀ ਪੁੱਛਾਂਗੀ।

0: ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਚੱਲ ਰਿਹਾ ਜੀ ਮਸਤੀ ਜੰਕਸ਼ਨ, ਤੇ ਸਾਡੇ ਲਿਸਨਰ ਅਗਲੇ ਵੀ ਜੁੜ ਗਏ ਨੇ ਸਾਡੇ ਨਾਲ, ਕਰਦੇ ਆ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਆਪਾਂ ਜੀ ਸਿਰਸਾ ਹਰਿਆਣਾ ਤੋਂ ਬੋਲਦੇ ਸੀ, ਰਕੇਸ਼ ਢਾਲ ਜੀ।
0: ਰਕੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਮਸਤੀ ਜੰਕਸ਼ਨ ਦੇ ਵਿੱਚ।
1: ਤੁਹਾਡਾ ਵੀ ਸਾਡੇ ਹਰਿਆਣੇ ਸਵਾਗਤ ਜੀ।
0: ਜੀ, ਤੇ ਤੁਸੀਂ ਹਰਿਆਣਾ ਤੋਂ ਬੋਲ ਰਹੇ ਹੋ, ਤੇ ਹਰਿਆਣਵੀ ਉਦਾਂ ਤੁਹਾਨੂੰ ਆਉਂਦੀ ਹੈ ਪ੍ਰੋਪਰ?
1: ਹਾਂਜੀ, ਪੂਰੀ ਆਉਂਦੀ ਹੈ ਜੀ।
0: ਤਾਂ ਕੋਈ ਇਹੋ ਜਿਹਾ ਫੇਮਸ ਡਾਇਲੋਗ ਜਿਹੜਾ ਹੈ, ਚਾਹੇ ਉਹ ਹੋਵੇ ਕਿ ਇਹ 2.5 ਕਿਲੋ ਕਾ ਹਾਥ ਜਬ ਪੜਤਾ ਹੈ ਨਾ ਬੰਦਾ ਉੱਠ ਨਹੀਂ ਉੱਠ ਜਾਤਾ ਹੈ, ਇਹ ਜਿਹੜਾ ਡਾਇਲੋਗ ਹੈ ਤੁਸੀਂ ਹਰਿਆਣਵੀ ਦੇ ਵਿੱਚ ਬੋਲੋਗੇ ਤਾਂ ਕਿੱਦਾਂ ਬੋਲੋਗੇ, ਬੋਲ ਕੇ ਦਿਖਾ ਦਿਓ ਇੱਕ ਵਾਰੀ।
1: ਦੇਖੋ ਜੀ, 2.5 ਕਿਲੋ ਕਾ ਹਾਥ ਜਬ ਮੇਰਾ

0: ਜੀ ਹਾਂ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਮਸਤੀ ਜੰਕਸ਼ਨ ਅਤੇ ਸਾਡੇ ਦੋਸਤ ਸਾਡੇ ਨਾਲ ਜੁੜ ਗਏ ਨੇ, ਤਾਂ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ, ਕਿੱਥੋਂ ਕਰ ਰਹੇ ਨੇ?
1: ਆਪਾਂ ਸੋਨੀਪਤ ਤੋਂ ਬੋਲਦੇ, ਹਰਿਆਣਾ ਤੋਂ ਜੀ, ਪ੍ਰਿੰਸ ਵਰਮਾ ਜੀ।
0: ਅੱਛਾ ਜੀ, ਪ੍ਰਿੰਸ ਵਰਮਾ ਜੀ ਬੋਲ ਰਹੇ ਹੋ, ਤਾਂ ਮੈਂ ਪਹਿਲੇ ਲਿਸਨਰ ਤੋਂ ਤਾਂ ਹਰਿਆਣਾ ਦੇ ਵਿੱਚ, ਹਰਿਆਣਵੀ ਦੇ ਵਿੱਚ ਕੁਝ ਸੁਣਿਆ ਸੀ, ਤੇ ਜੇਕਰ ਤੁਸੀਂ ਵੀ ਕੋਈ ਡਾਇਲੋਗ ਮੈਨੂੰ ਹਰਿਆਣਵੀ ਦੇ ਵਿੱਚ ਸੁਣਾਉਣਾ ਚਾਹੋ ਤਾਂ ਸੁਣਾ ਸਕਦੇ ਹੋ।
1: ਅਰੇ ਸੜਕ ਤੇ ਮੰਨ ਲਓ ਹੁਣ ਕੋਈ ਜਾ ਰਿਹਾ ਹੈਗਾ ਜੀ, ਗੱਡੀ ਮਾਰ ਦਿੱਤੀ ਵਿੱਚ ਜੀ, ਇਹਦਾ ਜੀ ਸੁਣਾਉਂਦੇ ਆ ਜੀ ਆਪਾਂ ਜੀ ਹਰਿਆਣਵੀ ਜੀ। ਅਰੇ ਛੋਰੇ ਤੈਨੂੰ ਦਿੱਕਤ ਨਹੀਂ ਕਿ ਇਤਨੀ ਵੱਡੀ ਗੱਡੀ ਲੈ ਕੇ ਜਾ ਰਿਹਾ, ਤੇ ਤੂੰ ਇਤਨੀ ਵੱਡੀ ਗੱਡੀ ਆਖ ਦੇ ਰਿਹਾ, ਤੇ ਤੂੰ ਤੈਨੂੰ ਦਿੱਕਤ ਨਹੀਂ ਆ ਗਿਆ? ਬੁੱਢਾ ਬੰਦਾ ਆ ਰਿਹਾ, ਤੂੰ ਉਹਨੇ ਉਸ ਕੇ ਅੰਦਰ ਠੋਕਦੀ ਗੱਡੀ ਹੈ, ਕੁਝ ਦੇਖ ਕੇ ਚੱਲਿਆ ਕਰ ਭਾਈ, ਉਤਾਰਤੇ ਚਸ਼ਮਾ ਲਗਾ ਲੇ।
0: ਸੀਰੀਅਸਲੀ ਬਹੁਤ ਸੋਹਣੀ ਹੈ। ਇੱਕ ਹੋਰ ਡਾਇਲੋਗ, ਇੱਕ ਹੋਰ
1: ਅਰੇ ਕਿੱਦਾਂ ਹੈ, ਅਰੇ ਮੈਂ ਜਾ ਰਿਹਾ ਤਾਂ ਸੈਰ ਕਰਨ, ਆ ਜਾ ਤੂੰ ਵੀ ਗੇਲ ਆ ਜਾ ਮੇਰੇ, ਇੱਧਰ ਆ ਰਿਹਾ ਮੈਂ, ਠਹਿਰ ਜਾ ਇੱਕ ਵਾਰ, ਮੈਂ ਲੁੱਟ ਰਿਹਾ ਭਾਈ, ਸੋਣ ਨਾ ਲੁੱਟ ਰਿਹਾ ਕਹਿ ਰਿਹਾ, ਕੋਈ ਨਾ ਉੱਠ ਲਿਓ ਫਿਰ ਆਊਂਗਾ ਤੇਰੇ ਗੇਲ, ਮੈਂ ਇੱਕ ਵਾਰੀ ਭੈਂਸ ਨਾ ਚਾਰਾ ਚੂਰਾ ਦੇ ਦੂੰ, ਫਿਰ ਉਸਕੇ ਬਾਅਦ ਆਊਂਗਾ ਤੇਰੇ ਦੋਰੇ।
0: ਬਹੁਤ ਸੋਹਣੀ ਬੋਲੀ ਤੁਸੀਂ, ਬਹੁਤ ਸੋਹਣੀ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ।
1: ਥੈਂਕ ਯੂ ਜੀ।
0: ਤਾਂ ਅੱਜ ਤਾਂ ਮੈਨੂੰ ਲੱਗਦਾ ਹੈ ਹਰਿਆਣੇ ਵਾਲੇ ਸਾਡੇ ਨਾਲ ਜੁੜ ਰਹੇ ਨੇ, ਲੇਕਿਨ ਸਾਡੇ ਹੋਰ ਜਿਹੜੇ ਦੋਸਤ ਨੇ ਨਾ, ਮੈਂ ਉਹਨਾਂ ਦਾ ਵੀ ਇੰਤਜ਼ਾਰ ਕਰ ਰਹੀ ਹਾਂ, ਉਹ ਵੀ ਜਿਹੜਾ ਆਪਣਾ ਫਨੀ ਫਨੀ ਟੈਲੈਂਟ ਹੈ, ਆਪਣੀ ਜਿਹੜੀ ਮਤਲਬ ਕੁਝ ਵੀ ਫਨੀ ਜਿਹੜਾ ਹੈ ਸਾਡੇ ਨਾਲ ਸਾਂਝਾ ਕਰ ਸਕਦੇ ਨੇ। ਬਟ ਹਾਂ,

ਓਫੈਂਸਿਵ ਨਹੀਂ ਕੁਝ ਹੋਣਾ ਚਾਹੀਦਾ, ਕਿਉਂਕਿ ਅਸੀਂ ਸਾਰੇ ਇੰਜੋਏ ਕਰਨ ਬੈਠੇ ਹਾਂ ਇੱਥੇ, ਤਾਂ ਓਫੈਂਸਿਵ ਕੁਝ ਨਹੀਂ ਹੋਣਾ ਚਾਹੀਦਾ। ਤਾਂ ਚਲੋ ਜੀ, ਅਗਲਾ ਅਸੀਂ ਗੀਤ ਸੁਣਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਅਗਲੇ ਲਿਸਨਰ ਦੀ ਅਸੀਂ ਕਾਲ ਲਵਾਂਗੇ।

0: ਆਪਾਂ ਫੁਕਰੇ ਨਾ, ਸੱਚੀ ਆਪਾਂ ਫੁਕਰੇ ਨਹੀਂ ਹੈਗੇ, ਕਿਉਂਕਿ ਅਸੀਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਹਾਂ, ਅਤੇ ਸੋਹਣੀਆਂ ਗੱਲਾਂ ਕਰਨ ਦੇ ਨਾਲ, ਹਾਸਾ ਮਜ਼ਾਕ ਕਰਨ ਦੇ ਨਾਲ ਸਾਡੇ ਨਾਲ ਇੱਕ ਹੋਰ ਲਿਸਨਰ ਜੁੜ ਗਏ ਨੇ ਚਾ ਤਾਂ ਚਲੋ ਜੀ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਨਕੋਦਰ ਤੋਂ ਨੀਰੂ ਟੇਲਰ ਬੋਲਦਾ ਸੀ ਜੀ, ਡੇਰੇ ਦੇ ਸਾਹਮਣੇ ਬਿਲਕੁਲ ਜੀ।
0: ਅੱਛਾ ਜੀ, ਟੇਲਰ ਸਾਹਿਬ ਜੀ ਗੱਲ ਕਰ ਰਹੇ ਨੇ, ਕੀ ਹਾਲ ਚਾਲ ਹੈ?
1: ਬਸ ਠੀਕ ਠਾਕ ਮੈਡਮ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ ਜੀ।
0: ਮੈਂ ਵੀ ਵਧੀਆ। ਤੁਹਾਡੇ ਤੋਂ ਇੱਕ ਕੁਐਸਚਨ ਹੈ ਮੇਰਾ, ਤੁਸੀਂ ਸਿਰਫ ਕੱਪੜੇ ਹੀ ਸਿਲਦੇ ਹੋ ਜਾਂ ਫਿਰ ਕਿਸੇ ਦਾ ਟੁੱਟਿਆ ਦਿਲ ਵੀ ਸਿਲ ਸਕਦੇ ਹੋ?
1: ਦੇਖੋ ਜੀ, ਜਿਹੜੀ ਚੀਜ਼ ਮਰਜ਼ੀ ਲੈ ਆਓ ਆਪਾਂ ਉਹੀ ਸਿਲ ਦਾਂਗੇ ਜੀ। ਅਸੀਂ ਤਾਂ ਅਖਬਾਰ ਦੀ ਕਮੀਜ਼ ਵੀ ਬਣਾ ਦਿੱਤੀ ਸੀ ਜੀ, ਪੰਜਾਬ ਕੇਸਰੀ 'ਚ ਨਾਮ ਆਇਆ ਸੀ ਸਾਡਾ।
0: ਅੱਛਾ ਜੀ, ਬਹੁਤ ਵਧੀਆ ਗੱਲ ਹੈ। ਤੇ ਤੁਸੀਂ ਚਾਹ ਨੂੰ ਸਿਲ ਕੇ, ਸੋਰੀ ਚਾਹ ਕਹਿ ਰਹੀ ਮੈਂ, ਦੁੱਧ ਨੂੰ ਸਿਲ ਕੇ ਪਨੀਰ ਬਣਾ ਸਕਦੇ ਹੋ? ਹੈਲੋ, ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ।
1: ਆਪਾਂ ਪਨੀਰ ਦੀ ਕਮੀਜ਼ ਬਣਾ ਦਿਆਂਗੇ, ਬੋਲੋ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਠੀਕ ਹੈ, ਚੰਗੀ ਗੱਲ ਹੈ, ਤੁਸੀਂ ਪਨੀਰ ਦੀ ਕਮੀਜ਼ ਬਣਾ ਦੋਗੇ। ਗੱਲ ਕਰਕੇ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ।
1: ਥੈਂਕ ਯੂ ਜੀ।
0: ਮਤਲਬ ਇਹੋ ਜਿਹੇ ਅਟਪਟੇ ਸਵਾਲ ਪੁੱਛਣੇ ਵੀ ਨਾ, ਸੱਚੀ ਮੁਸ਼ਕਿਲ ਤਾਂ ਹੈ, ਇੱਦਾਂ ਲੱਗਦਾ ਹੈ ਕਿ ਬਾਈ ਅਗਲਾ ਜਿਹੜਾ ਨਾ ਗੁੱਸਾ ਹੀ ਨਾ ਹੋ ਜਾਏ, ਕੋਈ ਇਹੋ ਜਿਹਾ ਜਵਾਬ ਨਾ ਦੇ ਜਿਹੜਾ ਸਾਡੇ ਕੋਲ ਵੀ ਹੈ ਨਹੀਂ ਉਹਨੂੰ ਹੈਂਡਲ ਕਰਨ ਦੇ ਲਈ। ਪਰ ਹਾਂ, ਮੇਰੇ ਦਿਮਾਗ 'ਚ ਕੁਐਸਚਨ ਆਇਆ, ਮੈਂ ਪੁੱਛ ਲਿਆ। ਆਈ ਹੋਪ ਤੁਹਾਡੇ ਦਿਮਾਗ ਵਿੱਚ ਵੀ ਇਹੋ ਜਿਹੇ ਅਟਪਟੇ ਕੁਐਸਚਨ ਜਿਹੜੇ ਨੇ ਉਹ ਆਉਂਦੇ ਰਹਿੰਦੇ ਹੋਣਗੇ, ਹੈ ਨਾ? ਤਾਂ ਚਲੋ ਜੀ, ਪ੍ਰੋਗਰਾਮ ਮਸਤੀ ਜੰਕਸ਼ਨ ਦੇ ਵਿੱਚ ਅੱਗੇ ਵੱਧਦੇ ਹਾਂ ਆਪਣੇ, ਅਤੇ ਅਗਲਾ ਗੀਤ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਗਾਣਾ ਹੈ ਜੀ ਜੁੜਵਾ।

ਕਦੇ ਤੁਹਾਡੇ ਨਾਲ ਇੱਦਾਂ ਹੋਇਆ ਹੈ ਕਿ ਤੁਸੀਂ ਘਰੇ ਬੈਠੇ ਹੋ, ਹੈ ਨਾ? ਪਹਿਲੀ ਗੱਲ ਤਾਂ ਇਹ ਮੇਰੇ ਦਿਮਾਗ ਵਿੱਚ ਇਹੀ ਚੱਲ ਰਿਹਾ ਕਿ ਜੂਨ ਚੱਲ ਰਿਹਾ, ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨੇ, ਅਤੇ ਘਰ ਦੇ ਵਿੱਚ ਮੰਮੀ ਹੁੰਦੇ ਨੇ, ਹੈ ਨਾ? ਸਾਰਿਆਂ ਦੇ ਘਰਾਂ ਦੇ ਵਿੱਚ ਮੰਮੀ ਕੀ ਕਰਦੇ ਨੇ? ਪਹਿਲੀ ਗੱਲ ਤਾਂ ਇਹ ਕਿ ਉਹ ਲਗਾਤਾਰ ਬੋਲਦੇ ਰਹਿਣਗੇ, ਸਵੇਰੇ ਸ਼ੁਰੂ ਹੋਣਗੇ ਸ਼ਾਮ ਤੱਕ, ਜਦੋਂ ਤੱਕ ਤੁਹਾਡੀ ਕੋਈ ਇਹੋ ਜਿਹੀ ਗਲਤੀ ਫੜ ਨਹੀਂ ਲੈਂਦੇ ਨਾ ਕਿ ਹੁਣ ਲਓ ਜੀ ਜਿਹੜਾ ਫਰਿੱਜ ਹੈ ਉਹਦੇ ਵਿੱਚ ਬੋਟਲ ਨਹੀਂ ਰੱਖੀ, ਲਓ ਜੀ ਹੁਣ ਤੁਸੀਂ ਝਾੜੂ ਉੱਥੇ ਰੱਖ ਦਿੱਤੀ, ਸ਼ਾਮ ਨੂੰ ਝਾੜੂ ਨਹੀਂ ਲਾਉਣੀ, ਸ਼ਾਮ ਨੂੰ ਨੇਲ ਨਹੀਂ ਕੱਟ ਕਰਨੇ। ਮਤਲਬ ਛੋਟੀਆਂ ਛੋਟੀਆਂ ਗਲਤੀਆਂ 'ਤੇ ਤੁਹਾਡੀਆਂ ਜਿਹੜੀਆਂ ਨੇ ਮੰਮੀ ਉਹ ਫੜ ਲੈਂਦੇ ਨੇ। ਕਿ ਤੁਹਾਡੇ ਨਾਲ ਵੀ ਇੱਦਾਂ ਹੁੰਦਾ ਕਿ ਮੰਮੀ ਬਹੁਤ ਜ਼ਿਆਦਾ ਗੁੱਸਾ ਕਰਦੇ ਨੇ, ਫਿਰ ਤੁਸੀਂ ਕੰਨ ਬੰਦ ਕਰਕੇ ਬਾਹਰ ਨਿਕਲ ਜਾਂਦੇ ਹੋ? ਤਾਂ ਮੇਰੇ ਨਾਲ ਤੁਸੀਂ ਇਹ ਚੀਜ਼ ਸਾਂਝੀ ਕਰ ਸਕਦੇ ਹੋ ਜੀ। ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਪ੍ਰੋਗਰਾਮ ਚੱਲ ਰਿਹਾ ਹੈ ਮਸਤੀ ਜੰਕਸ਼ਨ। ਤਾਂ ਚਲੋ ਜੀ, ਹਾਲੇ ਸਾਨੂੰ ਕਾਲ ਤਾਂ ਨਹੀਂ ਆਈ, ਲੇਕਿਨ ਅਗਲੀ ਕਾਲ ਦੀ ਅਸੀਂ ਇੰਤਜ਼ਾਰ ਜ਼ਰੂਰ ਕਰ ਰਹੇ ਹਾਂ। ਅਤੇ ਕਾਲ ਆਏਗੀ, ਔਨ ਏਅਰ 'ਚ ਆਏਗੀ, ਉਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ, ਫਿਰ ਹਾਸਾ ਮਖੌਲ ਹੋਏਗਾ।

0: ਜੀ ਹਾਂ ਦੋਸਤੋ, ਅਸੀਂ ਫਿਰ ਆ ਗਏ ਹਾਂ, ਪ੍ਰੋਗਰਾਮ ਚੱਲ ਰਿਹਾ ਮਸਤੀ ਜੰਕਸ਼ਨ, ਅਤੇ ਸਾਡੇ ਨਾਲ ਲਿਸਨਰ ਵੀ ਜੁੜ ਗਏ ਨੇ, ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਆਪਾਂ ਅਮਿਤ ਬੋਲਦੇ ਸੀ ਚਿੰਤਪੁਰ ਦੀ ਮਾਤਾ ਤੋਂ।
0: ਅੱਛਾ ਅਮਿਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਤੁਹਾਡਾ ਵੀ ਸਵਾਗਤ ਜੀ, ਜੈ ਮਾਤਾ ਦੀ ਜੀ।
0: ਜੀ ਜੈ ਮਾਤਾ ਦੀ। ਅਤੇ ਮੈਨੂੰ ਆਹ ਵੀ ਦੱਸੋ, ਇੱਕ ਛੋਟਾ ਜਿਹਾ ਖਿਆਲ ਮੇਰੇ ਦਿਮਾਗ ਵਿੱਚ ਆਇਆ ਕਿ ਜਦੋਂ ਅਸੀਂ ਜੁੱਤੀਆਂ ਖਰੀਦਦੇ ਹਾਂ ਦੁਕਾਨ ਤੋਂ, ਹੈ ਨਾ, ਹਮੇਸ਼ਾ ਜਿਹੜੀ ਜੋੜੀ ਹੁੰਦੀ ਹੈ ਉਹ ਪਾ ਕੇ ਫਰਸ਼ 'ਤੇ ਤੁਰਦੇ ਹਾਂ ਅਤੇ ਵੇਖਦੇ ਹਾਂ ਕਿ ਜੁੱਤੀ ਸਹੀ ਹੈ ਕਿ ਨਹੀਂ ਹੈ, ਅਤੇ ਅਸੀਂ ਉਹ ਦੁਕਾਨ ਦੇ ਅੰਦਰ ਹੀ ਕਿਉਂ ਵੇਖਦੇ ਹਾਂ, ਦੁਕਾਨ ਦੇ ਬਾਹਰ ਜਿਹੜਾ ਹੈ ਸੜਕ 'ਤੇ ਪੈਰ ਬਦਲ ਜਾਂਦਾ? ਇਹ ਮੇਰਾ ਕੁਐਸਚਨ ਹੈ ਤੁਹਾਡੇ ਤੋਂ।
1: ਦੇਖੋ ਜੀ, ਸੜਕ 'ਤੇ ਆਪਾਂ ਘੁੰਮਾਂਗੇ ਤਾਂ ਅਗਲੇ ਕਹਿਣਗੇ ਸਾਡੀ ਜੁੱਤੀ ਮੈਲੀ ਕਰਤੀ, ਉਹਨਾਂ ਨੇ ਕਹਿਣਾ ਲੈਣੀ ਪੈਣੀ ਹੁਣ ਸਾਨੂੰ।
0: ਬਿਲਕੁਲ ਸਹੀ ਗੱਲ ਹੈ, ਇਹੀ ਚੀਜ਼ ਹੈ ਕਿ ਜੁੱਤੀ ਜਿਹੜੀ ਹੈ ਫਿਰ ਸਾਨੂੰ ਖਰੀਦਣੀ ਪਏਗੀ, ਇਸ ਲਈ ਉਹਨਾਂ ਦੇ ਹੀ ਸਾਨੂੰ ਏਰੀਆ ਦੇ ਵਿੱਚ ਰਹਿ ਕੇ ਜੁੱਤੀ ਜਿਹੜੀ ਹੈ ਪਾ ਕੇ ਦੇਖਣੀ ਪੈਂਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ
1: ਕੀਤੀ। ਜੈ ਮਾਤਾ ਦੀ ਜੀ।
0: ਜੀ ਹਾਂ ਦੋਸਤੋ, ਲਿਸਨਰ ਤਾਂ ਸਾਡੇ ਕੋਲ ਆ ਗਏ ਨੇ, ਲੇਕਿਨ ਹੁਣ ਹੋਰ ਜ਼ਿਆਦਾ ਅਸੀਂ ਇੰਟਰਸਟਿੰਗ ਪ੍ਰੋਗਰਾਮ ਨੂੰ ਬਣਾਉਣਾ ਹੈ ਤਾਂ ਮੈਂ ਵੇਟ ਕਰ ਰਹੀ ਹਾਂ ਹੋਰ ਕਿਹੜੇ ਕਿਹੜੇ ਸਾਡੇ ਨਾਲ ਦੋਸਤ ਜੁੜਨਗੇ। ਤਾਂ ਚਲੋ ਜੀ, ਪਹਿਲਾਂ ਗੀਤ ਸੁਣਦੇ ਹਾਂ। ਮਸਤੀ ਜੰਕਸ਼ਨ ਦਾ ਪ੍ਰੋਗਰਾਮ ਹੀ ਉਹੀ ਹੈ ਜਿਹਦੇ ਵਿੱਚ ਹਾਸਾ ਮਖੌਲ ਵੀ ਹੈ, ਅਤੇ ਕਈ ਵਾਰ ਇੱਦਾਂ ਦੀ ਵੀ ਗੱਲ ਹੋ ਜਾਂਦੀ ਹੈ ਕਿ ਤੁਸੀਂ ਕਹਿੰਦੇ ਹੋ ਹੈ ਹੱਸੀ ਤਾਂ ਆਈ ਨਹੀਂ, ਪਰ ਕੋਈ ਨਾ, ਤੁਸੀਂ ਫੇਕ ਹੀ ਹੱਸ ਲਿਆ ਕਰੋ ਮੇਰਾ ਦਿਲ ਰੱਖਣ ਲਈ, ਜਾਂ ਫਿਰ ਆਪਣਾ ਦਿਲ ਰੱਖਣ ਲਈ ਤੁਸੀਂ ਹੱਸ ਲਿਆ ਕਰੋ, ਥੋੜ੍ਹੀ ਜਿਹੀ ਤਸੱਲੀ ਦੇ ਲਿਆ ਕਰੋ ਕਿ ਹਾਂ ਚਲੋ ਅਸੀਂ ਹੱਸ ਤਾਂ ਰਹੇ ਹਾਂ ਲਾਈਫ ਦੇ ਵਿੱਚ, ਹੈ ਨਾ, ਇੰਜੋਏ ਤਾਂ ਕਰ ਰਹੇ ਹਾਂ, ਛੋਟੀ ਛੋਟੀ ਖੁਸ਼ੀਆਂ ਦੇ ਵਿੱਚ ਖੁਸ਼ ਰਹੋ।

0: ਟਵਿਸਟ ਟਵਿਸਟ ਟਵਿਸਟ ਤਾਂ ਲਾਈਫ ਦੇ ਵਿੱਚ ਹੋਣਾ ਹੀ ਚਾਹੀਦਾ ਹੈ। ਇੱਕ ਪਲ ਹੱਸੀ, ਦੂਜੇ ਪਲ ਰੋਣਾ, ਤੀਜੇ ਪਲ ਬਸ ਨਿਊਟਰਲ ਹੋ ਜਾਣਾ, ਹੈ ਨਾ। ਤਾਂ ਚਲੋ ਜੀ, ਅਸੀਂ ਹੁਣ ਫਿਲਹਾਲ ਨਿਊਟਰਲ ਮੋਡ ਚੱਲ ਰਿਹਾ ਹੈ, ਨਾ ਹੱਸੀ ਹੈ ਨਾ ਗਮ ਹੈ, ਕੁਛ ਵੀ ਨਹੀਂ ਚੱਲ ਰਿਹਾ ਹੈ। ਲੇਕਿਨ ਹੁਣ ਹੋਣ ਵਾਲਾ ਹੈ ਕਿਉਂਕਿ ਸਾਡੇ ਨਾਲ ਲਿਸਨਰ ਜੁੜ ਗਏ ਨੇ। ਚਲੋ ਜੀ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ।
1: ਹੈਲੋ, ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ?

0: ਗੱਲ ਕਰ ਰਹੀ ਨੇ?
1: ਮੈਂ ਪ੍ਰਭਜੋਤ ਕੌਰ ਜਲੰਧਰ ਰਾਮਾ ਮੰਡੀ ਤੋਂ।
0: ਪ੍ਰਭਜੋਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ ਜੀ।
0: ਜੀ, ਤੁਹਾਡੇ ਨਾਲ ਤਾਂ ਗੱਲ ਕਰਕੇ ਮੈਨੂੰ ਹੱਸੀ ਆ ਗਈ ਕਿ ਤੁਸੀਂ ਹੱਸ ਰਹੇ ਹੋ, ਹੈ ਨਾ? ਮੈਂ ਮਹਿਸੂਸ ਕਰ ਰਹੀ ਹਾਂ ਕਿ ਤੁਹਾਡੇ ਚਿਹਰੇ 'ਤੇ ਬੜੀ ਸੋਹਣੀ ਜਿਹੀ ਸਮਾਈਲ ਹੈ।
1: ਹਾਂਜੀ ਨਹੀਂ, ਉਹ ਮੈਨੂੰ ਤਾਂ ਹੈ ਕਿ ਮੇਰੇ ਕਾਫੀ ਟਾਈਮ ਬਾਅਦ ਤੁਹਾਡੇ ਨਾਲ ਗੱਲ ਹੋਈ ਨਾ, ਮੇਰੀ ਪਹਿਲਾਂ ਵੀ ਹੋਈ ਤੁਹਾਡੇ ਨਾਲ ਗੱਲ।
0: ਅੱਛਾ, ਤੇ ਮੇਰਾ ਤੁਹਾਡੇ ਤੋਂ ਇਹ ਕੁਐਸਚਨ ਹੈ, ਜੇ ਮੋਬਾਈਲ ਇੰਨਾ ਹੀ ਸਮਾਰਟ ਹੈ, ਹੈ ਨਾ, ਜੇ ਮੋਬਾਈਲ ਇੰਨਾ ਹੀ ਸਮਾਰਟ ਹੈ ਤਾਂ ਆਪਣਾ ਬਿੱਲ ਆਪ ਕਿਉਂ ਨਹੀਂ ਦਿੰਦਾ? ਦੱਸੋ ਦੱਸੋ, ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ। ਕਿਉਂਕਿ ਜੀ ਮੋਬਾਈਲ ਸਮਾਰਟ ਹੈ, ਮੋਬਾਈਲ ਅਮੀਰ ਤਾਂ ਨਹੀਂ ਹੈਗਾ। ਇਸ ਲਈ ਹਾਂਜੀ ਹਾਂਜੀ, ਆਵਾਜ਼ ਆ ਰਹੀ ਤੁਹਾਨੂੰ? ਬਹੁਤ ਬਹੁਤ ਸ਼ੁਕਰੀਆ ਜੀ ਪ੍ਰਭਜੋਤ ਜੀ, ਪ੍ਰਭਜੀਤ ਜੀ, ਤੁਸੀਂ ਸਾਡੇ ਨਾਲ ਜੁੜੇ ਜੀ। ਤਾਂ ਚਲੋ ਜੀ, ਸਹੀ ਗੱਲ ਹੈ, ਮੋਬਾਈਲ ਜਿਹੜਾ ਹੈ ਉਹ ਸਮਾਰਟ ਹੈ, ਉਹ ਅਮੀਰ ਤਾਂ ਨਹੀਂ ਹੈਗਾ ਜਿਹੜਾ ਬਿੱਲ ਦੇ ਦੇਗਾ, ਹੈ ਨਾ? ਅਤੇ ਅਸੀਂ ਅਮੀਰ ਹਾਂ ਅਤੇ ਅਸੀਂ ਬਿੱਲ ਦੇਣੇ ਆਪਣੇ ਮੋਬਾਈਲ ਦੇ, ਸਾਡੇ ਤੋਂ ਖਰਚਾ ਕਰਾਉਂਦਾ ਹੈ ਕਾਫੀ ਜ਼ਿਆਦਾ, ਹਰ ਟਾਈਮ ਫੋਨ ਫੋਨ ਫੋਨ ਚਲਾਉਂਦੇ ਰਹਿਣਾ। ਤਾਂ ਚਲੋ ਜੀ, ਫੋਨ ਚਲਾਉਂਦੇ ਚਲਾਉਂਦੇ ਸਕਰੋਲ ਕਰਦੇ ਕਰਦੇ ਹੁਣ ਅਸੀਂ ਪਹੁੰਚ ਗਏ ਹਾਂ ਅਗਲੇ ਗੀਤ ਵੱਲ। ਗੀਤ ਸੁਣਦੇ ਹਾਂ ਅਤੇ ਗੀਤ ਦੇ ਬਾਅਦ ਅਸੀਂ ਆਪਣੇ ਅਗਲੇ ਲਿਸਨਰ ਨੂੰ ਕਾਲ 'ਤੇ ਲਵਾਂਗੇ। ਅਤੇ ਕਿਹੜਾ ਗੀਤ ਸੁਣੀਏ? ਦਿਲਜੀਤ ਦੋਸਾਂਝ ਦਾ ਕੋਈ ਗੀਤ ਸੁਣਦੇ ਹਾਂ, ਹੈ ਨਾ? ਜਾਣਾ ਕਿਤੇ ਨਹੀਂ ਹੈ ਹਾਲੇ, ਵੇਟ ਕਰੋ, ਮੈਂ ਗਾਣਾ ਤੁਹਾਡੇ ਲਈ ਲੱਭ ਰਹੀ ਹਾਂ, ਜਾਣਾ ਕਿਤੇ ਵੀ ਨਹੀਂ ਹੈ। ਦਿਲਜੀਤ ਦਾ ਗਾਣਾ ਸੋਹਣਾ ਜਿਹਾ, ਰੈਡੀ ਹੋ ਜਾਓ ਸੁਣਨ ਦੇ ਲਈ। ਪ੍ਰੋਗਰਾਮ ਚੱਲ ਰਿਹਾ ਜੀ ਮਸਤੀ ਜੰਕਸ਼ਨ, ਮੈਂ ਤੁਹਾਡੀ ਆਪਣੀ ਦੋਸਤ ਮਹਿਕ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ ਜਿਹੜਾ ਹੈ 8:44 ਹੋਣ ਵਾਲੇ ਨੇ। ਥੋੜ੍ਹਾ ਸਮਾਂ ਰਹਿ ਗਿਆ, ਤਾਂ ਥੋੜ੍ਹਾ ਜਿਹਾ ਵੇਟ ਕਰ ਲਓ, ਅਗਲਾ ਪ੍ਰੋਗਰਾਮ ਹੋਰ ਵੀ ਖੂਬਸੂਰਤ ਹੋਏਗਾ, ਤੁਹਾਡੀ ਫਰਮਾਇਸ਼ਾਂ ਪੂਰੀ ਕਰਾਂਗੇ।

ਇੱਦਾਂ ਹੀ ਹੋਣਾ ਚਾਹੀਦਾ ਹੈ, ਫੱਟੇ ਚਾੜਨ ਵਾਲਾ ਹੋਣਾ ਚਾਹੀਦਾ ਹੈ ਕਿ ਹਰ ਕਿਸੇ ਦੇ ਅੱਗੇ ਨਾ ਬਸ ਝੁਕਣਾ ਨਹੀਂ, ਆਪਣੀਆਂ ਮਨਵਾਣੀਆਂ ਨੇ ਅਤੇ ਇੱਦਾਂ ਹੀ ਹੋਣਾ ਚਾਹੀਦਾ ਬੰਦੇ ਨੂੰ। ਤਾਂ ਚਲੋ ਜੀ, ਪ੍ਰੋਗਰਾਮ ਦੇ ਵਿੱਚ ਹੋਰ ਸਾਡੇ ਨਾਲ ਇੱਕ ਲਿਸਨਰ ਜਿਹੜੇ ਨੇ ਜੁੜ ਗਏ ਨੇ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ।

0: ਚੱਲਣ ਲਈ ਕਿਉਂ ਕਹਿੰਦੇ ਨੇ?
1: ਦੇਖੋ ਜੀ, ਲੋਕ ਕੀ ਕਹਿੰਦੇ ਆ ਕਿ ਬੰਦਾ ਵੀ ਗੋਲ ਹੋ ਜਾਏ ਕਿਤੇ,
0: ਬੰਦਾ ਵੀ ਗੋਲ ਹੋ ਜਾਏ,
1: ਬੰਦਾ ਕਿਤੇ ਗੋਲ ਨਾ ਹੋ ਜਾਏ ਜੇ ਦੁਨੀਆ ਗੋਲ ਦੇ ਨਾਲ ਨਾਲ ਚੱਲਦੇ ਚੱਲਦੇ।
0: ਅੱਛਾ ਜੀ, ਠੀਕ ਹੈ ਜੀ, ਸਹੀ ਗੱਲ ਹੈ ਕਿ ਬੰਦਾ ਕਿਤੇ ਗੋਲ ਹੀ ਨਾ ਹੋ ਜਾਏ, ਇਸ ਲਈ ਲੋਕੀ ਕਹਿੰਦੇ ਨੇ ਕਿ ਸਿੱਧੇ ਰਾਹ ਚਲੋ। ਬਹੁਤ ਬਹੁਤ ਸ਼ੁਕਰੀਆ ਜੀ।
1: ਉਹ ਕਹਿੰਦੇ ਤੁਸੀਂ ਆਪਣਾ ਆਪ ਸੰਭਾਲੋ, ਉਹ ਕਹਿੰਦੇ ਆ ਲੋਕੀ।
0: ਸਹੀ ਗੱਲ ਹੈ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ।
1: ਥੈਂਕ ਯੂ ਜੀ ਆਪਕਾ ਜੀ।
0: ਸਹੀ ਗੱਲ ਹੈ, ਲੋਕੀ ਵੀ ਅੱਜ ਕੱਲ੍ਹ ਟੇਢੇ ਮੇਢੇ ਹੈ, ਕੋਈ ਸਿੱਧਾ ਨਹੀਂ ਹੈਗਾ, ਤਾਂ ਹੀ ਤਾਂ ਕਹਿੰਦੇ ਆ ਬੰਦਾ ਗੋਲ ਨਾ ਹੋ ਜਾਏ, ਯਾਨੀ ਕਿ ਬੰਦਾ ਟੇਢਾ ਮੇਢਾ ਨਾ ਹੋ ਜਾਏ, ਆਪਣਾ ਮਤਲਬ ਜਿਹੜਾ ਉਹ ਕੱਢਣ ਨਾ ਲੱਗ ਪਏ। ਇਸ ਲਈ ਲੋਕੀ ਪਹਿਲਾਂ ਹੀ ਚਾਹੁੰਦੇ ਆ, ਆਪ ਤਾਂ ਸਿੱਧੇ ਹੋਣਾ ਨਹੀਂ, ਸਾਨੂੰ ਸਾਰਿਆਂ ਨੂੰ ਕਹਿੰਦੇ ਰਹਿੰਦੇ ਨੇ ਕਿ ਹਾਂ ਤੁਸੀਂ ਸਿੱਧੇ ਰਾਹ ਚਲੋ, ਤੁਸੀਂ ਠੀਕ ਹੋ ਜਾਓ, ਹੈ ਨਾ। ਤਾਂ ਚਲੋ ਜੀ, ਅਗਲਾ ਗੀਤ ਸੁਣਦੇ ਹਾਂ ਅਤੇ ਅਗਲੇ ਕਾਲਰ ਦਾ ਇੰਤਜ਼ਾਰ ਕਰਦੇ ਹਾਂ। ਮਿਲਦੇ ਹਾਂ ਗੀਤ ਦੇ ਉਸ ਪਾਰ, ਜਾਣਾ ਕਿਤੇ ਵੀ ਨਹੀਂ ਹੈ, ਪ੍ਰੋਗਰਾਮ ਚੱਲ ਰਿਹਾ ਜੀ ਮਸਤੀ ਜੰਕਸ਼ਨ।

ਗੱਲ ਆਈ ਹੈ, ਜੇ ਅਸੀਂ ਫਾਸਟ ਫੂਡ ਖਾਂਦੇ ਹਾਂ, ਹੈ ਨਾ, ਧਿਆਨ ਨਾਲ ਸੁਣਿਓ ਮੇਰੀ ਗੱਲ, ਜੇ ਅਸੀਂ ਫਾਸਟ ਫੂਡ ਖਾਂਦੇ ਹਾਂ ਤਾਂ ਅਸੀਂ ਫਾਸਟ ਕਿਉਂ ਨਹੀਂ ਹੋ ਜਾਂਦੇ, ਅਸੀਂ ਇੰਨੇ ਜ਼ਿਆਦਾ ਸਲੋ ਕਿਉਂ ਹੁੰਦੇ ਹਾਂ? ਤੁਹਾਡੇ ਦਿਮਾਗ ਵਿੱਚ ਕਦੇ ਇਹ ਕੁਐਸਚਨ ਨਹੀਂ ਆਇਆ? ਸਹੀ ਗੱਲ ਹੈ ਨਾ, ਇਹੋ ਜਿਹੀਆਂ ਚੀਜ਼ਾਂ ਦਿਮਾਗ ਵਿੱਚ ਆਉਂਦੀਆਂ ਰਹਿੰਦੀਆਂ ਨੇ, ਫਾਸਟ ਹੋਣਾ ਹੈ ਤਾਂ ਫਾਸਟ ਫੂਡ ਖਾ ਲਓ, ਜੇਕਰ ਤੁਸੀਂ ਤੇਜ਼ ਚੱਲਣਾ ਹੈ ਤਾਂ ਜਿਹੜੇ ਫਾਸਟ ਸ਼ੂਜ਼ ਨੇ ਉਹ ਪਾ ਲਓ, ਪਰ ਜ਼ਿੰਦਗੀ ਦੇ ਵਿੱਚ ਅਸੀਂ ਜਿੰਨਾ ਮਰਜ਼ੀ ਤੇਜ਼ ਚੱਲ ਲਈਏ, ਲੇਕਿਨ ਹਾਂ, ਕਿਸਮਤ ਜਿਹੜੀ ਹੈ ਨਾ ਉਹ ਸਾਨੂੰ ਰੋਕ ਹੀ ਦੇਵੇਗੀ। ਸਾਡੇ ਰਾਹ ਦੇ ਵਿੱਚ ਓਬਸਟੈਕਲਸ ਆਉਣਗੇ, ਕਾਫੀ ਚੀਜ਼ਾਂ ਆਉਣਗੀਆਂ। ਸਾਡੀ ਜਿਹੜੀ ਸਟੋਰੀ ਹੈ, ਜ਼ਿੰਦਗੀ ਹੈ, ਉਹ ਕੀ ਹੈ? ਇੱਕ ਕਿਤਾਬ ਦੇ ਵਿੱਚ ਕਹਾਣੀ ਲਿਖੀ ਜਾ ਰਹੀ ਹੈ, ਹਰ ਦਿਨ ਕੁਝ ਨਾ ਕੁਝ, ਕੁਝ ਨਾ ਕੁਝ ਲਿਖਿਆ ਹੀ ਜਾ ਰਿਹਾ ਹੈ। ਫਿਲਹਾਲ ਸਾਡੇ ਕੋਲ ਲਿਸਨਰ ਦੀ ਕਾਲ ਤਾਂ ਨਹੀਂ ਆਈ ਹੈ, ਲੇਕਿਨ ਹਾਂ, ਮਸਤੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਸਾਰਾ, ਮੈਂ ਤਾਂ ਬਹੁਤ ਪਰਸਨਲੀ ਇੰਜੋਏ ਕੀਤਾ ਸਾਡੇ ਦੋਸਤਾਂ ਦੇ ਨਾਲ ਗੱਲਬਾਤ ਕਰਕੇ। ਦੇਖਦੇ ਹਾਂ ਅਗਲਾ ਲਿਸਨਰ ਕੌਣ ਜੁੜੇਗਾ, ਕੌਣ ਸਾਡੇ ਨਾਲ ਗੱਲ ਕਰੇਗਾ। ਫਿਲਹਾਲ ਤੁਸੀਂ ਗੀਤ ਇੰਜੋਏ ਕਰੋ, ਪ੍ਰੋਗਰਾਮ ਚੱਲ ਰਿਹਾ ਮਸਤੀ ਜੰਕਸ਼ਨ, ਟਿਊਨ ਕੀਤਾ 102.7 ਮੈਂ ਤੁਹਾਡੀ ਆਪਣੀ ਦੋਸਤ ਮਹਿਕ।

ਨੱਚਦੀਆਂ ਅੱਲੜਾ ਕੁਆਰੀਆਂ ਅਤੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ, ਹੈ ਨਾ? ਸੱਚੀ ਸੋਹਣੀਆਂ ਲੱਗਦੀਆਂ ਨੇ ਜਦੋਂ ਕੋਈ ਨੱਚਦਾ ਹੈ, ਡਾਂਸ ਕਰਦਾ ਹੈ, ਇੰਜੋਏ ਕਰਦਾ ਹੈ, ਆਪਣੇ ਮਨ ਮਗਨ ਹੋ ਕੇ ਨੱਚਦਾ ਫਿਰਦਾ ਤਾਂ ਸੋਹਣਾ ਤਾਂ ਲੱਗਦਾ ਹੀ ਹੈ ਨਾ ਬੰਦਾ। ਤੁਸੀਂ ਵੀ ਗਾਣਿਆਂ 'ਤੇ ਜਦੋਂ ਨੱਚਦੇ ਹੋ ਨਾ, ਤਾਂ ਮੈਨੂੰ ਵੀ ਫੀਲ ਹੁੰਦਾ ਹੈ ਕਿ ਯਾਰ ਗਾਣਾ ਐਨਰਜੈਟਿਕ ਸੀ, ਸਾਡੇ ਦੋਸਤਾਂ ਨੇ ਨੱਚਿਆ ਹੈ, ਟੱਪਿਆ ਹੈ, ਇੰਜੋਏ ਕੀਤਾ ਹੈ। ਜੀ ਹਾਂ ਦੋਸਤੋ, ਪ੍ਰੋਗਰਾਮ ਚੱਲ ਰਿਹਾ ਮਸਤੀ ਜੰਕਸ਼ਨ, ਅਤੇ ਇੱਕ ਮੇਰੇ ਦਿਮਾਗ ਦੇ ਵਿੱਚ ਬੜੀ

ਥਰਸਡੇ ਹਰ ਥਰਸਡੇ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਮਸਤੀ ਜੰਕਸ਼ਨ ਤੁਸੀਂ ਇੰਜੋਏ ਕਰਦੇ ਹੋ। ਲੇਕਿਨ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਚੁਟਕਲਾ ਜਿਹੜਾ ਹੈ ਗੀਤ ਜਿਹੜਾ ਚੁਟਕਲਾ ਨਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ। ਸੁਣਨਾ ਜ਼ਰਾ ਧਿਆਨ ਨਾਲ ਸੁਣਿਓ। ਗੱਲ ਇਹ ਹੈ ਕਿ ਇੱਕ ਟੀਚਰ ਹੁੰਦਾ, ਠੀਕ ਹੈ, ਟੀਚਰ ਆਪਣੇ ਜਿਹੜਾ ਸਟੂਡੈਂਟ ਹੁੰਦਾ ਹੈ ਉਹਨੂੰ ਪੁੱਛਦਾ ਹੈ ਕਿ 10 ਟੇਲਰ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ। ਸੋਚੋ ਤੁਸੀਂ ਸੋਚ ਲਓ ਟੇਲਰ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ, ਅਤੇ ਬੱਚਾ ਜਿਹੜਾ ਪਤਾ ਕੀ ਜਵਾਬ ਦਿੰਦਾ? ਉਹ ਕਹਿੰਦਾ ਹੈ, ਮਾਸਟਰ ਜੀ ਟੇਲਰ ਨੂੰ ਕਹਿੰਦੇ ਆ ਫਿਊਚਰ ਪ੍ਰੈਡਿਕਟਰ। ਉਹ ਕਹਿੰਦਾ, ਹੈਂ, ਫਿਊਚਰ ਪ੍ਰੈਡਿਕਟਰ ਕਿਉਂ ਕਹਿੰਦੇ ਨੇ? ਉਹ ਕਹਿੰਦਾ, ਇਵੇਂ ਕਿਉਂਕਿ ਸੂਟ ਸਿਲਾਉਣ ਤੋਂ ਪਹਿਲਾਂ ਨਾ ਉਹ ਪੁੱਛ ਲੈਂਦਾ, ਥੋੜ੍ਹਾ ਲੂਜ਼ ਰੱਖੀਏ ਕਿਉਂਕਿ ਅਗਲੇ ਸਾਲ ਫਿਰ ਤੋਂ ਤੁਹਾਡਾ ਵੇਟ ਜਿਹੜਾ ਹੈ ਉਹ ਜਾਂ ਤਾਂ ਘੱਟ ਸਕਦਾ ਜਾਂ ਤਾਂ ਵੱਧ ਸਕਦਾ। ਤੁਸੀਂ ਵੀ ਆਪਣੇ ਟੇਲਰ ਨੂੰ ਹੁਣ ਫਿਊਚਰ ਪ੍ਰੋਡਿਕਟਰ ਕਹਿ ਸਕਦੇ ਹੋ। ਫਿਲਹਾਲ ਚਲੋ ਜੀ, ਜਾਣ ਦੀ ਅਸੀਂ ਤਿਆਰੀ ਕਰਦੇ ਹਾਂ ਕਿਉਂਕਿ ਅਗਲੇ ਪ੍ਰੋਗਰਾਮ ਦੀ ਵੀ ਤਾਂ ਤਿਆਰੀ ਕਰਨੀ ਹੈ ਨਾ, ਤੁਹਾਡੀਆਂ ਫਰਮਾਇਸ਼ਾਂ ਵੀ ਤਾਂ ਸੁਣਨੀਆਂ ਨੇ। ਦਿਲ ਅੱਜ ਸ਼ਾਇਰ ਹੈ? ਨਹੀਂ, ਦਿਲ ਅੱਜ ਪੰਜਾਬੀ ਹੈ? ਨਹੀਂ, ਕਿਹੜਾ ਪ੍ਰੋਗਰਾਮ ਹੈ? ਓਹੋ, ਪ੍ਰੋਗਰਾਮ ਹੈ ਦਿਲ ਚਾਹਤਾ ਹੈ। ਚਲੋ ਜੀ, ਦਿਲ ਚਾਹਤਾ ਪ੍ਰੋਗਰਾਮ ਦੀ ਤਿਆਰੀ ਕਰਦੇ ਹਾਂ। ਮਿਲਦੇ ਹਾਂ ਥੋੜ੍ਹੀ ਚਿਰ ਬਾਅਦ।

0: ਏਸੀ ਤੇ ਕਰ ਗਿਆ ਸੀ। ਮੈਂ ਇਹ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫ੍ਰਿਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 9 ਵੱਜ ਗਏ ਨੇ ਤੇ ਵੇਲਾ ਹੋ ਗਿਆ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿੱਚ ਵਿਵਾਟੈਕ ਸੰਮੇਲਨ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਕਈ ਪ੍ਰਮੁੱਖ ਫਰਾਂਸੀਸੀ ਉਦਯੋਗੀਆਂ ਨਾਲ ਵੀ ਮੁਲਾਕਾਤ ਕੀਤੀ। ਕੇਂਦਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ ਨੂੰ ਹੋਣ ਵਾਲੇ ਨੀਟ UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਅੱਜ ਇੱਕ ਉੱਚ ਪੱਧਰੀ ਸਿੱਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੌਜੂਦਾ ਵਿੱਤੀ ਸਾਲ ਵਿੱਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਲਈ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। ਕੇਂਦਰ ਸਰਕਾਰ ਵਿੱਤੀ ਸਾਲ 2026-27 ਵਿੱਚ 26,000 ਕਿਲੋਮੀਟਰ ਤੋਂ ਵੱਧ ਦਿਹਾਤੀ ਸੜਕਾਂ ਦਾ ਨਿਰਮਾਣ ਕਰੇਗੀ। ਸਰਕਾਰ ਨੇ ਕਿਹਾ ਹੈ ਕਿ ਸਾਰੇ ਤੇਲ ਸੋਧ ਕਾਰਖਾਨੇ ਉੱਚ ਸਮਰੱਥਾ ਨਾਲ ਕੰਮ ਕਰ ਰਹੇ ਨੇ ਤੇ ਕੱਚੇ ਤੇਲ ਦੇ ਢੁਕਵੇਂ ਭੰਡਾਰ ਮੌਜੂਦ ਨੇ। ਬਵੰਜਾ ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਸ਼ਾਮਲ ਕੀਤਾ ਗਿਆ ਹੈ। IIT ਦਿੱਲੀ ਵਿਸ਼ਵ

ਪੱਧਰ ਦੇ 118ਵੇਂ ਸਥਾਨ ਨਾਲ ਭਾਰਤ 'ਚ ਸਰਵ ਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਇਤਿਹਾਸਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ ਹੈ। ਕਰੀਬ 1,400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਬੀ ਬ੍ਰੌਡ ਗੇਜ ਰੇਲ ਲਾਈਨ ਬਣਾਈ ਜਾਵੇਗੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਮਕਾਓ ਓਪਨ ਬੈਡਮਿੰਟਨ ਵਿੱਚ ਅਨਮੋਲ ਖਰਬ ਅਤੇ ਅਸਮਿਤਾ ਚਹਿਲਾ ਮਹਿਲਾ ਸਿੰਗਲਸ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਚਾਹਤਾ ਹੈ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਸਟਾਰਟ ਹੋ ਗਿਆ ਹੈ ਤੁਹਾਡਾ ਆਪਣਾ ਪ੍ਰੋਗਰਾਮ, ਉਹ ਪ੍ਰੋਗਰਾਮ ਜਿਹਦੀ ਵੇਟ ਤੁਸੀਂ ਕਰਦੇ ਹੋ। ਜੀ ਹਾਂ, ਦਿਲ ਚਾਹਤਾ ਹੈ।

ਹਰ ਕਿਸੇ ਦਾ ਦਿਲ ਨਾ ਕੁਛ ਚਾਹੁੰਦਾ ਹੀ ਹੈ। ਕਿਸੇ ਦਾ ਦਿਲ ਚਾਹੁੰਦਾ ਹੈ ਉਹ ਪਹਾੜਾਂ ਤੇ ਜਾ ਕੇ ਇੰਜੋਏ ਕਰੇ, ਕਿਸੇ ਦਾ ਦਿਲ ਚਾਹੁੰਦਾ ਹੈ ਕਿ ਉਹ ਗਰਮੀਆਂ ਦੀ ਛੁੱਟੀਆਂ ਨੂੰ ਆਰਾਮ ਨਾਲ ਘਰੇ ਬੈਠ ਕੇ ਚਾਹ ਕੌਫੀ ਜੋ ਵੀ ਉਹਦਾ ਦਿਲ ਕਰ ਰਿਹਾ ਉਹਦੇ ਨਾਲ ਇੰਜੋਏ ਕਰੇ, ਅਤੇ ਕਈਆਂ ਦਾ ਦਿਲ ਚਾਹੁੰਦਾ ਹੈ ਕਿ ਉਹ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਆਪਣੀਆਂ ਫਰਮਾਇਸ਼ਾਂ ਪੂਰੀਆਂ ਕਰਵਾਉਣ। ਤਾਂ ਚਲੋ ਜੀ, ਨੰਬਰ ਨੋਟ ਡਾਊਨ ਕਰ ਲਓ, 9855101027। ਹਿੰਦੀ ਫਿਲਮੀ ਗੀਤ, ਪੰਜਾਬੀ ਫਿਲਮੀ ਗੀਤ, ਤੁਸੀਂ ਸਾਡੇ ਨਾਲ ਫਰਮਾਇਸ਼ ਸਾਂਝੀ ਕਰ ਸਕਦੇ ਹੋ। ਲੇਕਿਨ ਹਾਂ, ਇੱਕ ਗੱਲ ਹੈ, ਫਰਮਾਇਸ਼ ਜਿਹੜੀ ਹੈ ਤੁਸੀਂ ਮਤਲਬ ਜ਼ਿਆਦਾ ਪੁਰਾਣੀ ਵੀ ਨਾ ਸ਼ੇਅਰ ਕਰਿਓ, ਥੋੜ੍ਹੀ ਜਿਹੀ ਹੋਣੀ ਚਾਹੀਦੀ ਹੈ ਨਾ ਪ੍ਰੋਗਰਾਮ ਦੇ ਵਿੱਚ, ਥੋੜ੍ਹਾ ਮਜ਼ਾ ਆਉਣਾ ਚਾਹੀਦਾ ਹੈ। ਤਾਂ ਚੰਗੀ ਚੰਗੀ ਫਰਮਾਇਸ਼ਾਂ ਜਿਹੜੀਆਂ ਨੇ ਨਾ ਉਹ ਸਾਡੇ ਨਾਲ ਸਾਂਝੀ ਕਰਿਓ। ਗੀਤ ਸਾਰੇ ਸੋਹਣੇ ਹੁੰਦੇ ਨੇ, ਲੇਕਿਨ ਹਾਂ ਗੀਤ ਸੁਣੋ ਇਹ, ਅਤੇ ਮੈਂ ਵੇਖਦੀ ਹਾਂ ਕਿਹੜੇ ਕਿਹੜੇ ਦੋਸਤਾਂ ਨੇ ਸਾਨੂੰ ਕੀ ਕੀ ਮੈਸੇਜ ਭੇਜੇ ਨੇ।

ਫਿਲਹਾਲ ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਉਹ ਹੈ ਗਾਣੇ, ਅਤੇ ਗਾਣੇ ਤਾਂ ਉਹੀ ਲੱਗਣਗੇ ਜਿਹੜੀ ਤੁਹਾਡੀ ਪਸੰਦ ਦੇ ਨੇ। ਹੈਲੋ ਜੀ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ। ਤੇ ਸਾਡੇ ਦੋਸਤਾਂ ਨੇ ਫਰਮਾਇਸ਼ ਲਿਖੀ ਹੈ, ਕਿਹਾ ਹੈ, ਲੋੜਗੰਜ ਗਾਓਂ, ਲੋੜਗੰਜ ਠਾਕੁਰਾ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਸੇ ਇਹਨਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਫਿਲਮ ਕਭੀ ਕਭੀ ਅਤੇ ਗਾਣੇ ਦੇ ਬੋਲ ਨੇ, ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਤੀ ਨਜ਼ਾਰੇ ਹਮ ਕਿਆ ਦੇਖੇਂ, ਇਹ ਜਿਹੜਾ ਗੀਤ ਇਹਨਾਂ ਨੇ ਸੁਣਨਾ ਹੈ। ਅਤੇ ਰਾਜਦੀਪ ਸਿੰਘ, ਗੁਰਲਾਰ ਸਿੰਘ ਅਤੇ ਦਿਲਜੀਤ ਸਿੰਘ, ਉਹ ਜੀ ਦਿਲਜੀਤ ਸਿੰਘ ਨੇ ਸਾਨੂੰ ਮੈਸੇਜ ਕੀਤਾ, ਫਿਰ ਤਾਂ ਫਰਮਾਇਸ਼ ਲਾਉਣੀ ਹੀ ਪਏਗੀ। ਚਲੋ ਜੀ, ਅਗਲੀ ਫਰਮਾਇਸ਼ ਪੜ੍ਹਦੇ ਹਾਂ। ਨਮਸਕਾਰ ਜੀ, ਹਾਰਦਿਕ ਅਭਿਨੰਦਨ ਰੇਨਬੋ ਕੀ ਪੂਰੀ ਟੀਮ ਕੋ, ਮੁਹੱਬਤ ਔਰ ਨਮਸਕਾਰ, ਬਹੁਤ ਬਹੁਤ ਸ਼ੁਕਰੀਆ ਜੀ। ਗੀਤ ਦਿਲ ਹਾਏ ਮੇਰਾ ਦਿਲ, ਅਤੇ ਫਿਲਮ ਹੈ ਪਰਾਇਆ ਧਨ, ਪਰਾਏ ਧਨ ਕਾ ਗੀਤ ਸੁਣਨਾ ਚਾਹਤੇ ਹੈ। ਤਾਂ ਚਲੋ ਜੀ, ਅਗਲੀ ਫਰਮਾਇਸ਼ ਵੀ ਅਸੀਂ ਪੜ੍ਹ ਲੈਂਦੇ ਹਾਂ। ਕੀ ਲਿਖਿਆ ਹੈ ਹਾਰਦਿਕ ਅਭਿਨੰਦਨ, ਗੀਤ ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਤੀ ਨਜ਼ਾਰੇ ਹਮ ਕਿਆ ਦੇਖੇ, ਇਹ ਗੀਤ ਦੀ ਦੋ ਫਰਮਾਇਸ਼ਾਂ ਆ ਗਈਆਂ ਨੇ। ਅਤੇ ਫਰਮਾਇਸ਼ ਭੇਜੀ ਹੈ ਹਾਰਦਿਕ ਅਭਿਨੰਦਨ, ਵੇਦ ਮਿੱਡਾ ਜੀ ਨੇ ਫਰਮਾਇਸ਼ ਭੇਜੀ ਹੈ। ਤਾਂ ਚਲੋ ਜੀ, ਇਹ ਗੀਤ ਅਸੀਂ ਸੁਣਦੇ ਹਾਂ, ਮਿਲਦੇ ਹਾਂ ਗੀਤ ਦੇ ਉਸ ਪਾਰ, ਅਤੇ ਜਾਣਾ ਕਿਤੇ ਨਹੀਂ ਹੈ ਕਿਉਂਕਿ ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਤੀ। ਇਹ ਫਰਮਾਇਸ਼ ਤੁਸੀਂ ਸੁਣੋਗੇ, ਫਿਰ ਇਸ ਤੋਂ ਬਾਅਦ ਅਸੀਂ ਬਾਕੀ ਦੋਸਤਾਂ ਦੀ ਫਰਮਾਇਸ਼ ਜਿਹੜੀ ਹੈ ਉਹ ਸੁਣਦੇ ਹਾਂ।

ਨਜ਼ਾਰੇ ਤੁਸੀਂ ਵੇਖੋ, ਆਪਣੀ ਖਿੜਕੀ, ਆਪਣਾ ਬੂਹਾ, ਸਾਰਾ ਕੁਛ ਖੋਲ੍ਹ ਕੇ ਦੇਖੋ ਬਾਹਰ ਕਿੰਨਾ ਸੋਹਣਾ ਮੌਸਮ ਹੋਇਆ, ਅਤੇ ਮੈਨੂੰ ਵੀ ਦੱਸੋ ਮੌਸਮ ਕਿਹੋ ਜਿਹਾ ਹੋਇਆ ਪਿਆ। ਅਤੇ ਚਲੋ ਜੀ, ਦਿਲ ਆਪਣਾ ਦਿਲ ਅੱਜ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ, ਅਸੀਂ ਵੇਖਦੇ ਹਾਂ ਅਗਲਾ ਮੈਸੇਜ ਕਿਹੜਾ ਆਇਆ। ਪ੍ਰੋਗਰਾਮ ਦਿਲ ਚਾਹਤਾ ਹੈ, ਪ੍ਰਸਾਰਕ ਮਹਿਕ ਮੈਡਮ ਜੀ ਕੋ ਨਮਸਕਾਰ। ਨਮਸਕਾਰ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਇਹਨਾਂ ਨੇ ਕਿਹਾ ਹੈ ਜੀ, ਮੂਵੀ ਫਾਂਸੀ ਅਤੇ ਗੀਤ ਜਬ ਆਤੀ ਹੋਗੀ ਯਾਦ ਮੇਰੀ, ਅਤੇ ਇਹ ਸਾਨੂੰ ਮੈਸੇਜ

ਜੈ ਜੀ, ਹਰਿੰਦਰ ਸ਼ਿੰਦਾ ਜੀ ਨੇ ਪੰਜਾਬ ਤੋਂ ਗਾਂਵ ਨਥਾਣਾ ਤੋਂ ਸਾਨੂੰ ਮੈਸੇਜ ਭੇਜਿਆ, ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਪ੍ਰੋਗਰਾਮ ਦੇ ਵਿੱਚ ਦੇਖਦੇ ਹਾਂ, ਸੋਰੀ ਅਗਲਾ ਮੈਸੇਜ ਦੇਖਦੇ ਹਾਂ ਕਿਹੜਾ ਹੈ। ਆਦਰਣੀ ਪ੍ਰਸਾਰਕ ਜੀ, ਆਪਕਾ ਹਰ ਪਲ ਖੁਸ਼ੀਓ ਸੇ ਭਰਾ ਰਹੇ, ਤੁਹਾਡਾ ਵੀ ਭਰਿਆ ਰਹੇ ਜੀ। ਫਿਲਮ ਸ਼ਕਤੀ ਜਾਣੇ ਕੈਸੇ ਕਬ ਕਹਾਂ ਇਕਰਾਰ ਹੋ ਗਿਆ, ਇਹ ਗੀਤ ਸੁਣਨਾ ਚਾਹੁੰਦੇ ਨੇ। ਅਤੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਠੀਕ ਹੈ ਜੀ, ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ ਅਤੇ ਇਹਦਾ ਹੀ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਅਤੇ ਛੇਤੀ ਛੇਤੀ ਦੇਖਦੇ ਹਾਂ ਅਗਲੇ ਲਿਸਨਰਸ ਦੀ ਫਰਮਾਇਸ਼ਾਂ ਵੀ ਤਾਂ ਪੂਰੀ ਕਰਨੀ ਹੈ ਨਾ। ਗੁੱਸਾ ਨਹੀਂ ਕਰਨਾ ਜੇਕਰ ਕਿਸੇ ਦੀ ਫਰਮਾਇਸ਼ ਹਾਲੇ ਤੱਕ ਨਹੀਂ ਪੜ੍ਹੀ ਗਈ, ਕਿਉਂਕਿ ਅਸੀਂ ਰੋਬੋਟ ਨਹੀਂ ਹਾਂ, ਤੁਸੀਂ ਵੀ ਜਾਣਦੇ ਹੋ। ਹੌਲੀ ਹੌਲੀ ਸਾਰਿਆਂ ਦੀ ਫਰਮਾਇਸ਼ ਪੂਰੀ ਹੋ ਜਾਏਗੀ।

बूंद बूंद से दरिया भरता है, बूंद बूंद से दरिया भरता है, आप थोड़ा थोड़ा मुस्कुराएं, जिंदगी खुशनुमा हो जाएगी। बिल्कुल थोड़ा थोड़ा जिहड़ी स्माइल तुहाडे चेहरे ते हले दिख रही है ना मैनू, ਉਹਨਾਂ ਕੋਈ ਮੁਸਕਰਾ ਲਓ, ਕੋਈ ਗੱਲ ਨਹੀਂ, ਤੁਹਾਨੂੰ ਵੇਖ ਕੇ ਵੀ ਪਤਾ ਕਿਸੇ ਦਾ ਦਿਨ ਵੀ ਬਣ ਸਕਦਾ ਹੈ। ਫਿਲਹਾਲ ਮੇਰਾ ਦਿਨ ਤਾਂ ਬਣ ਰਿਹਾ ਹੈ ਸਾਡੇ ਦੋਸਤਾਂ ਦੇ ਮੈਸੇਜਸ ਵੇਖ ਕੇ। ਤਾਂ ਸਾਡੇ ਦੋਸਤ ਨੇ ਮੈਸੇਜ ਭੇਜਿਆ ਹੈ ਸਾਨੂੰ, ਲਿਖਿਆ ਹੈ ਕਿ ਸ਼ੋਰ ਮੂਵੀ ਦਾ ਗੀਤ ਸੁਣਾ ਦਿਓ ਜੀ। ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਇਹ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ। ਅਤੇ ਮੈਸੇਜ ਸਾਨੂੰ ਭੇਜਿਆ ਹੈ ਸ਼੍ਰੀ ਸੁਧਾਕਰ ਰਾਜੇ ਯਾਦਵ ਜੀ ਨੇ ਰਾਜਸਥਾਨ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਅਤੇ ਸਾਨੂੰ ਫਰਮਾਇਸ਼ ਭੇਜਣ ਦੇ ਲਈ। ਅਤੇ ਅਗਲੀ ਫਰਮਾਇਸ਼ ਹੈ ਦਿਲ ਚਾਹਤਾ ਹੈ ਮੁਹੱਬਤ ਜ਼ਿੰਦਾਬਾਦ। ਆਰ ਜੇ ਹੋਸਟ ਨੂੰ ਨਮਸਕਾਰ। ਨਮਸਕਾਰ ਜੀ, ਗਜ਼ਲ ਮੂਵੀ ਦਾ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਰੰਗ ਔਰ ਨੂਰ ਕੀ ਬਾਰਾਤ ਕਿਸੇ ਪੇਸ਼ ਕਰੂੰ। ਵਾਹ ਵਾਹ, ਇਹ ਫਰਮਾਇਸ਼ ਸੁਣਨਾ ਚਾਹੁੰਦੇ ਨੇ ਸਰਵਜੀਤ ਸਿੰਘ ਜੋਸ਼ਨ ਅਤੇ ਸਰਵਜੀਤ ਕੌਰ ਜੋਸ਼ਨ ਜੀ। ਓਕੇ, ਜੋਸ਼ਨ ਪਰਿਵਾਰ ਤੋਂ ਸਾਨੂੰ ਫਰਮਾਇਸ਼ ਆਈ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਨੈਕਸਟ ਸਾਡੇ ਕੋਲ ਫਰਮਾਇਸ਼ ਹੈ ਗੋਬਿੰਦਪੁਰਾ ਸਿਕਰ ਰਾਜਸਥਾਨ ਸੇ ਦਾਤਾਰ ਸਿੰਘ ਸ਼ੇਖਾਵਤ ਅਤੇ ਸੰਗੀਤਾ ਕੰਵਰ ਜੀ ਨੇ ਸਾਨੂੰ ਮੈਸੇਜ ਭੇਜਿਆ ਹੈ ਅਤੇ ਲਿਖਿਆ ਫਿਲਮ ਅਮੀਰ ਗਰੀਬ ਬੋਲ ਜਿਹੜੇ ਨੇ ਉਹ ਮੇਰੀ ਸਾਸੂ ਓ ਮੇਰੇ ਸਾਲੇ, ਇਹ ਗੀਤ ਜਿਹੜਾ ਸੁਣਨਾ ਚਾਹੁੰਦੇ ਨੇ। ਠੀਕ ਹੈ ਜੀ, ਫਿਲਹਾਲ ਸਾਡੇ

ਨਹੀਂ ਰੇ ਪਾਣੀ, ਤੇਰਾ ਰੰਗ ਕੈਸਾ? ਪਾਣੀ ਦਾ ਰੰਗ ਕਿਹੋ ਜਿਹਾ ਹੁੰਦਾ ਹੈ? ਵਾਈਟ ਹੁੰਦਾ ਹੈ? ਨਹੀਂ, ਪਾਣੀ ਦਾ ਰੰਗ ਹੁੰਦਾ ਹੈ ਟਰਾਂਸਪੇਰੈਂਟ, ਜਿਸ ਤਰੀਕੇ ਦੇ ਨਾਲ ਬੰਦੇ ਨੂੰ ਹੋਣਾ ਚਾਹੀਦਾ ਹੈ, ਟਰਾਂਸਪੇਰੈਂਟ ਹੋਣਾ ਚਾਹੀਦਾ ਹੈ ਉਸਦਾ ਦਿਮਾਗ ਬਿਲਕੁਲ, ਤਾਂ ਕਿ ਬਿਲਕੁਲ ਨੋਰਮਲ ਕਿਸੇ ਵੀ ਰੰਗ ਦੇ ਵਿੱਚ, ਕਿਸੇ ਵੀ ਚੀਜ਼ ਦੇ ਵਿੱਚ ਢਲ ਜਾਏ, ਕਿਸੇ ਵੀ ਪ੍ਰੋਬਲਮ ਨੂੰ ਟੈਕਲ ਕਰ ਲਏ ਜਿਸ ਤਰੀਕੇ ਦੇ ਨਾਲ ਪਾਣੀ ਕਰ ਲੈਂਦਾ ਹੈ। ਤਾਂ ਚਲੋ ਜੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਤਾਂ ਦੇਖਦੇ ਹਾਂ ਫਰਮਾਇਸ਼ਾਂ ਕਿਹੜੀਆਂ ਕਿਹੜੀਆਂ ਆਈਆਂ ਨੇ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ। ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਕਰਨਵੀਰ ਹਾਊਸ

ਤੋਂ ਸਾਨੂੰ ਭੇਜੀਏ ਬਠਿੰਡਾ ਤੋਂ ਪੰਜਾਬ ਤੋਂ ਫਰਮਾਇਸ਼ ਆਈ ਹੈ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਯਾਨੀ ਜੋੜਾ ਪਰਿਵਾਰ ਤੋਂ ਸਾਨੂੰ ਫਰਮਾਇਸ਼ ਆਈ ਹੈ ਅਤੇ ਲਿਖਿਆ ਹੈ ਕੋਈ ਵੀ ਗੀਤ ਨਹੀਂ ਸ਼ਾਮਿਲ ਕਰੇ ਇੱਕ ਕੋਈ ਵੀ ਗੀਤ ਕਿਹੜਾ ਹੁੰਦਾ ਹੈ ਮੈਨੂੰ ਦੱਸਿਓ ਪਹਿਲਾਂ ਤਾਂ ਫਿਰ ਆਈ ਹੈ ਜੀ ਮਿਲਨ ਮੂਵੀ ਦਾ ਗੀਤ ਹਮ ਤੁਮ ਯੁਗ ਯੁਗ ਸੇ ਇਹ ਗੀਤ ਸੁਣਨਾ ਚਾਹੁੰਦੇ ਨੇ ਕਮਲ ਬਾਲੂਜਾ ਅਤੇ ਨਾਲ ਸਾਗਰ ਬਾਲੂਜਾ ਅਤੇ ਬਾਲੂਜਾ ਪਰਿਵਾਰ ਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ ਫਿਰ ਅਗਲੀ ਮੂਵੀ ਦੀ ਫਰਮਾਇਸ਼ ਆਈ ਹੈ ਜੀ ਤਪੱਸਿਆ ਮੂਵੀ ਦੀ ਫਰਮਾਇਸ਼ ਆਈ ਹੈ ਅਤੇ ਟਰੈਕ ਹੈ ਦੋ ਪੰਛੀ ਦੋ ਤਿਨਕੇ ਕਹੋ ਲੈ ਕੇ ਚਲੇ ਹੈ ਕਹਾਂ ਠੀਕ ਹੈ ਜੀ ਦੋ ਪੰਛੀ ਦੋ ਤਿਨਕੇ ਅਤੇ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਰਾਜਸਥਾਨ ਤੋਂ ਮਹਿਰ ਅਰੋੜਾ ਮਮਤਾ ਅਰੋੜਾ ਅਤੇ ਅਰੋੜਾ ਪਰਿਵਾਰ ਤੋਂ ਸਾਨੂੰ ਇਹ ਫਰਮਾਇਸ਼ ਆਈ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਹ ਗੀਤ ਅਸੀਂ ਪਲੇ ਕਰ ਰਹੇ ਹਾਂ ਅਤੇ ਬਾਕੀ ਦੋਸਤਾਂ ਦੀ ਵਾਰੀ ਵੀ ਛੇਤੀ ਆਏਗੀ ਗੁੱਸਾ ਨਹੀਂ ਹੋਣਾ ਬਸ ਸੁਣਦੇ ਹਾਂ ਜੀ ਜੁੜੇ ਰਹੋ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ

ਸਹੀ ਗੱਲ ਹੈ, ਉਹ ਛੋਟੇ ਜਿਹੇ ਕਿਊਟ ਜਿਹੇ ਦੋ ਪੰਛੀ ਜਿਹੜੇ ਆਸ਼ੀਆਨਾ ਬਣਾਉਂਦੇ ਨੇ, ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਜਾਂਦੇ ਨੇ ਅਤੇ ਇੱਕ ਦੂਜੇ ਦਾ ਸਾਥ ਨਿਭਾਉਂਦੇ ਨੇ। ਇਸੇ ਤਰੀਕੇ ਦੇ ਨਾਲ ਸਾਨੂੰ ਵੀ ਹੋਣਾ ਚਾਹੀਦਾ ਹੈ, ਸਾਡੇ ਤੋਂ ਜ਼ਿਆਦਾ ਪਿਆਰ ਮੁਹੱਬਤ ਇਹ ਚੀਜ਼ ਨਾ ਪੰਛੀਆਂ ਜਾਨਵਰਾਂ ਦੇ ਵਿੱਚ ਹੁੰਦੀ ਹੈ, ਅਤੇ ਸਾਨੂੰ ਵੀ ਇਹੋ ਜਿਹਾ ਕੋਮਲ, ਨਰਮ ਅਤੇ ਪੋਲਾਈਟ ਬਣਨਾ ਚਾਹੀਦਾ ਹੈ ਨਾ। ਤਾਂ ਚਲੋ ਜੀ, ਦੇਖਦੇ ਹਾਂ ਅਗਲੀ ਫਰਮਾਇਸ਼ ਕਿਹੜੀ ਆਈ ਹੈ। ਇੰਨੀ ਪੋਲਾਈਟ ਵੇ ਦੇ ਨਾਲ ਸਾਨੂੰ ਕਿੰਨੇ ਪਿਆਰ ਦੇ ਨਾਲ ਫਰਮਾਇਸ਼ ਭੇਜੀ ਹੈ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ, ਫਿਲਮ ਆਪਕੀ ਕਸਮ ਸੌਂਗ ਕਰਵਟੇ ਬਦਲਤੇ ਰਹੇ। ਸੰਦੀਪ ਮੱਕੜ, ਜੋਤੀ ਮੱਕੜ, ਮੱਕੜ ਪਰਿਵਾਰ ਤੋਂ ਸਾਨੂੰ ਫਰਮਾਇਸ਼ ਆਈ ਹੈ। ਦਿੱਲੀ ਤੋਂ ਇਹ ਹੈਗੇ ਨੇ ਜਲੰਧਰ। ਅੱਛਾ, ਧਰਮਵੀਰ ਜੀ ਦਿੱਲੀ ਵਾਲੇ ਪਿੰਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ ਅਤੇ ਅਗਲੀ ਫਰਮਾਇਸ਼ ਆਈ ਹੈ ਦਿਲ ਚਾਹਤਾ ਹੈ ਪਿੰਡ ਮੁੱਲਿਆਂ ਵਾਲੀ ਅਤੇ ਜ਼ਿਲ੍ਹਾ ਫਾਜ਼ਿਲਕਾ ਤੋਂ। ਕਾਠਪਾਲ ਪਰਿਵਾਰ ਤੋਂ ਸਾਨੂੰ ਫਰਮਾਇਸ਼ ਆਈ ਹੈ, ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ। ਫਿਲਮ ਰਾਮ ਤੇਰੀ ਗੰਗਾ ਮੈਲੀ ਹੋ ਗਈ ਹੈ, ਇਹ ਗੀਤ ਕਾਫੀ ਵਾਰੀ ਪਲੇ ਹੋਇਆ ਹੈ ਅਤੇ ਮੈਨੂੰ ਲੱਗਦਾ ਹੈ ਤੁਸੀਂ ਇਹੀ ਫਰਮਾਇਸ਼ ਜਿਹੜੀ ਹੈ ਭੇਜਦੇ ਹੋ। ਹਾਂਜੀ, ਤੁਸੀਂ ਲਾਸਟ ਟਾਈਮ ਵੀ ਇਹੀ ਫਰਮਾਇਸ਼ ਭੇਜੀ ਸੀ।

ਕੋਈ ਨਿਊ ਫਰਮਾਇਸ਼ ਜਿਹੜੀ ਹੈ ਤੁਸੀਂ ਭੇਜਿਆ ਕਰੋ ਤਾਂ ਕਿ ਸਾਨੂੰ ਵੀ ਖੁਸ਼ੀ ਹੋਏ। ਅਤੇ ਅਗਲਾ ਹੈ ਅਲਿਕਾ ਦਬਵਾਲੀ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਯਸ਼ਿਕਾ ਬਸੰਤ ਸਿੰਘ ਚੰਨ ਅਤੇ ਕੁਲਦੀਪ ਗਾਂਧੀ ਜੀ ਨੇ ਫਰਮਾਇਸ਼ ਭੇਜੀ ਹੈ ਅਤੇ ਲਿਖਿਆ ਹੈ ਕੋਈ ਵੀ ਗੀਤ। ਠੀਕ ਹੈ ਜੀ, ਇਹ ਕੋਈ ਵੀ ਗੀਤ ਅਸੀਂ ਪਲੇ ਕਰ ਦਾਂਗੇ। ਫਿਲਹਾਲ ਸਾਡੇ ਜਿਹੜੇ ਦੋਸਤ ਨੇ ਫਰਮਾਇਸ਼ ਬੋਲੀ ਸੀ ਕਰਵਟੇ ਬਦਲਤੇ ਰਹੇ ਸਾਰੀ ਰਾਤ। ਇਹ ਗੀਤ ਜਿਹੜਾ ਅਸੀਂ ਸੁਣਦੇ ਹਾਂ ਅਤੇ ਜਾਣਾ ਕਿਤੇ ਵੀ ਨਹੀਂ, ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ, ਤੁਹਾਡੀ ਆਪਣੀ ਦੋਸਤ ਮਹਿਕ ਦੇ ਨਾਲ।

ਕਿ ਜਿਹੜੀ ਕਸਮ ਹੁੰਦੀ ਹੈ ਨਾ, ਇਹ ਖਾਣੀ ਨਹੀਂ ਚਾਹੀਦੀ। ਪਤਾ ਹੈ ਕਿਉਂ? ਕਸਮ ਖਾਣ ਦੇ ਨਾਲ ਪੇਟ ਦੇ ਵਿੱਚ ਜਿਹੜੀ ਕਸਮ ਹੈ ਉਹ ਡਾਈਜੈਸਟ ਨਹੀਂ ਹੁੰਦੀ, ਕਿਉਂਕਿ ਕਸਮ ਅਸੀਂ ਖਾ ਤਾਂ ਲੈਂਦੇ ਹਾਂ, ਲੇਕਿਨ ਇਹ ਹੁੰਦਾ ਹੈ ਕਿ ਕਈ ਵਾਰੀ ਹੁੰਦੀ ਹੈ ਕਸਮ ਟੁੱਟ ਜਾਂਦੀ ਹੈ, ਕਈ ਵਾਰੀ ਅਸੀਂ ਪੂਰੀ ਨਹੀਂ ਕਰ ਪਾਉਂਦੇ, ਇਸ ਲਈ ਕਸਮ ਖਾਣੀ ਨਹੀਂ ਚਾਹੀਦੀ। ਫਿਲਹਾਲ ਜੀ ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ 'ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ 'ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਚਾਹਤਾ ਹੈ। ਅਤੇ ਸਾਡੇ ਕੋਲ ਅਗਲੇ ਮੈਸੇਜਿਸ ਵੀ ਆ ਗਏ ਨੇ, ਫਰਮਾਇਸ਼ਾਂ ਦੀ ਢੇਰ ਜਿਹੜਾ ਹੈ ਨਾ ਉਹ ਲੱਗਿਆ ਪਿਆ ਹੈ। ਅਤੇ ਨੰਬਰ ਇੱਕ ਵਾਰੀ ਫਿਰ ਤੁਸੀਂ ਨੋਟ ਡਾਊਨ ਕਰ ਲਓ, 9855101027। ਆਦਰਣੀਏ ਪ੍ਰਸਾਰਕ ਜੀ ਨਮਸਕਾਰ। ਨਮਸਕਾਰ ਜੀ, ਅਤੇ ਸਾਨੂੰ ਭੇਜਿਆ ਹੈ ਤਾਜ ਮੁਹੰਮਦ ਅੰਸਾਰੀ ਜੀ ਨੇ। ਵਾਹ ਵਾਹ, ਕੀ ਨਾਂ ਹੈ, ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਰਾਹੀ। ਅਤੇ ਇਹਨਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ ਅਤੇ ਲਿਖਿਆ ਹੈ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ। ਠੀਕ ਹੈ ਜੀ, ਕਿਸੇ ਵੀ ਗੀਤ ਦੇ ਵਿੱਚ ਤੁਹਾਨੂੰ ਸ਼ਾਮਿਲ ਕਰ ਲਾਂਗੇ। ਅਗਲੀ ਫਰਮਾਇਸ਼ ਆਈ ਹੈ, ਮਹਿਕ ਮੈਡਮ ਜੀ ਨਮਸਕਾਰ, ਗਾਣੇ ਕੇ ਬੋਲ ਤੁਝੇ ਪਿਆਰ ਕਰਤੇ ਹੈ, ਕਰਤੇ ਰਹੇਂਗੇ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ, ਫਿਲਮ ਐਪ੍ਰਲ ਫੂਲ। ਓਕੇ ਜੀ, ਇਹ ਫਰਮਾਇਸ਼ ਸਾਨੂੰ ਭੇਜੀ ਹੈ ਦੀਮਾਨ ਪਰਿਵਾਰ ਨੇ, ਯਸ਼ਪਾਲ ਦੀਮਾਨ, ਪ੍ਰਿਯੰਕਾ ਦੀਮਾਨ ਅਤੇ ਨਾਲ ਹੀ ਸ਼੍ਰੀਮਤੀ ਕ੍ਰਿਸ਼ਨਾ ਦੀਮਾਨ। ਓਕੇ ਜੀ, ਤੁਹਾਡੀ ਫਰਮਾਇਸ਼ ਵੀ ਅਸੀਂ ਪੂਰੀ ਕਰਦੇ ਹਾਂ। ਅਤੇ ਨੈਕਸਟ ਫਰਮਾਇਸ਼ ਆਈ ਹੈ, ਨਮਸਕਾਰ, ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਜਿਹਨੇ ਸਾਨੂੰ ਫਰਮਾਇਸ਼ ਭੇਜੀ ਹੈ ਅਤੇ ਲਿਖਿਆ ਹੈ ਕੋਈ ਵੀ ਗੀਤ ਕਿਸੇ ਵੀ ਗੀਤ ਦੇ ਵਿੱਚ

ਸ਼ਾਮਿਲ ਕੀਤਾ ਜਾਏ। ਠੀਕ ਹੈ ਜੀ, ਫਿਰ ਕਿਸੇ ਵੀ ਗੀਤ ਦੇ ਵਿੱਚ ਅਸੀਂ ਤੁਹਾਨੂੰ ਸ਼ਾਮਿਲ ਕਰਦੇ ਹਾਂ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ। ਇਹ ਗੀਤ ਤੁਝੇ ਪਿਆਰ ਕਰਤੇ ਹੈ ਔਰ ਕਰਤੇ ਹੀ ਰਹੇਂਗੇ, ਇਹ ਗੀਤ ਸੁਣਦੇ ਹਾਂ।

तुझे प्यार करते हैं करते रहेंगे, फिर एक दिन हम भी लड़ते रहेंगे। प्यार इतना ही नहीं हुंदा, आसान नहीं हुंदा प्यार करना। प्यार करन दे लई बहुत सारियां रुकावटां पहला जेड़ियां चलनियां पैंदियां ने, फिर उस तो बाद एक थां ते जाके तुहानू प्यार मिलेगा, फिर उस स्टेज कंप्लीट होएगी, फिर उस तो बाद की होएगा, फिर होएगी लड़ाई झगड़ा। आपस दे विच वेखण दी लोड़ नहीं, एक दूजे नू मैं मजाक कर रही हूँ, बाकी तुहानू पता ही है। ਤਾਂ ਚਲੋ ਜੀ, ਪਿਆਰ ਤੋਂ ਕਰਦੇ ਹਾਂ ਤੌਬਾ ਅਤੇ ਅੱਗੇ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ, ਅਤੇ ਦੇਖਦੇ ਹਾਂ ਕਿਹੜੀ ਫਰਮਾਇਸ਼ ਆਈ ਹੈ। ਫਰਮਾਇਸ਼ ਆਈ ਹੈ ਜੀ ਫਿਲਮ ਆਓ ਪਿਆਰ ਕਰੇ ਉਹ। ਆਹ ਕਿਹੜੀ ਫਿਲਮ ਆ ਗਈ, ਹਲੇ ਤਾਂ ਅਸੀਂ ਤੌਬਾ ਕੀਤੀ ਸੀ। ਤਾਂ ਚਲੋ ਜੀ, ਆਵਾਜ਼ ਮੁਹੰਮਦ ਰਫੀ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਤੁਮ ਅਕੇਲੇ ਤੋ ਕਭੀ ਬਾਗ ਮੇ ਜਾਇਆ ਨਾ ਕਰੋ ਗੀਤ ਦੇ ਬੋਲ ਨੇ, ਅਤੇ ਸਾਨੂੰ ਭੇਜੀ ਹੈ ਜੀ ਫਰਮਾਇਸ਼ ਭੇਜੀ ਹੈ ਗੰਗਾਨਗਰ ਰਾਜਸਥਾਨ ਤੋਂ, ਅਤੇ ਮਗਨ ਜਨਾਗਲ ਜੀ ਨੇ ਫਰਮਾਇਸ਼ ਭੇਜੀ ਹੈ ਸਾਨੂੰ, ਸ਼੍ਰੀਮਤੀ ਰੋਸ਼ਨ ਜਨਾਗਲ ਜੀ ਨੇ। ਓਕੇ ਜੀ, ਸ਼ੁਕਰੀਆ ਤੁਸੀਂ ਫਰਮਾਇਸ਼ ਭੇਜੀ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਅਤੇ ਅਗਲੀ ਫਰਮਾਇਸ਼ ਆਈ ਹੈ ਪਿੰਡ ਢਾਣੀ ਨੱਥਾ ਸਿੰਘ ਜੀ ਨੇ ਸਾਨੂੰ ਭੇਜੀ ਹੈ ਫਰਮਾਇਸ਼, ਜਲਾਲਾਬਾਦ ਪੱਛਮੀ ਤੋਂ। ਅਤੇ ਰੇਸ਼ਮ ਸਿੰਘ ਸਵਨਾ ਜੀ ਨੇ ਫਰਮਾਇਸ਼ ਭੇਜੀ ਹੈ, ਅਤੇ ਥੱਲੇ ਲਿਖਿਆ ਜੀ ਕੋਈ ਵੀ ਗੀਤ ਸੁਣਾ ਦਿਓ, ਧੰਨਵਾਦ ਜੀ। ਠੀਕ ਹੈ ਜੀ, ਥੋੜ੍ਹਾ ਜਿਹਾ ਉਂਗਲੀਆਂ ਨੂੰ ਆਪਣੀ ਥੋੜ੍ਹੀ ਜਿਹੀ ਤਕਲੀਫ਼ ਦੇ ਲਿਆ ਕਰੋ, ਥੋੜ੍ਹਾ ਜਿਹਾ ਕੁਝ ਲਿਖ ਲਿਆ ਕਰੋ ਇੱਕ ਅੱਧੀ ਲਾਈਨ ਸੌਂਗ ਦੀ। ਜਿਹੜੀ ਫਰਮਾਇਸ਼ ਗਾਣਾ ਤੁਸੀਂ ਸੁਣਨਾ ਚਾਹੁੰਦੇ ਹੋ ਦੱਸ ਦਿਆ ਕਰੋ, ਕੋਈ ਗੱਲ ਨਹੀਂ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਦਿਲ ਚਾਹਤਾ ਹੈ, ਸਾਨੂੰ ਭੇਜੀ ਹੈ ਗੰਗਾਨਗਰ ਤੋਂ ਫਰਮਾਇਸ਼, ਕੁਲਦੀਪ ਸਿੰਘ, ਰਾਜਵਿੰਦਰ ਸਿੰਘ, ਸੰਦੀਪ ਸਿੰਘ ਜੀ ਨੇ। ਅਤੇ ਲਿਖਿਆ ਹੈ ਕੋਈ ਵੀ ਗੀਤ

ਗੀਤ ਮੈਂ ਸ਼ਾਮਿਲ ਕਰੇ ਜੀ। ਠੀਕ ਹੈ ਜੀ, ਫਿਰ ਕਿਸੇ ਵੀ ਗੀਤ 'ਚ ਤੁਹਾਨੂੰ ਸ਼ਾਮਿਲ ਕਰ ਲੈਂਦੇ ਹਾਂ ਅਸੀਂ। ਅਤੇ ਆਓ ਪਿਆਰ ਕਰੇ ਮੂਵੀ ਦਾ ਗੀਤ ਸੁਣਦੇ ਹਾਂ, ਸੁਰੇਸ਼ ਵਾਦਕਰ ਜੀ ਦੀ ਆਵਾਜ਼ ਦੇ ਵਿੱਚ। ਨਹੀਂ, ਇਹਨਾਂ ਨੇ ਜਿਹੜੀ ਸਾਨੂੰ ਕਿਹਾ ਸੀ, ਹਾਂ ਇਹ ਗੀਤ ਸੁਣਦੇ ਹਾਂ।

ਫਿਲਹਾਲ ਪਰਦਾ ਕਰਨ ਦੀ ਲੋੜ ਤਾਂ ਨਹੀਂ ਹੈ, ਕਿਉਂਕਿ ਪਰਦਾ ਅਸੀਂ ਉਦੋਂ ਕਰਦੇ ਹਾਂ ਜਦੋਂ ਕਿਸੇ ਤੋਂ ਸ਼ਰਮ ਆਉਂਦੀ ਹੋਵੇ ਸਾਨੂੰ, ਹੈ ਨਾ। ਸਾਨੂੰ ਕਿਸੇ ਤੋਂ ਸ਼ਰਮ ਹੈਗੀ ਹੈ ਨਹੀਂ, ਕਿਉਂਕਿ ਅਸੀਂ ਤਾਂ ਥੋੜ੍ਹੀ ਜਿਹੀ ਬੇਸ਼ਰਮ ਆ ਨਾ। ਬਟ ਅੱਜ ਦੀ ਦੁਨੀਆ ਦੇ ਵਿੱਚ ਨਾ ਥੋੜ੍ਹਾ ਜਿਹਾ ਬੇਸ਼ਰਮ ਹੋਣਾ ਬਣਦਾ ਹੈ, ਥੋੜ੍ਹਾ ਜਿਹਾ ਆਪਣੇ ਆਪ ਨੂੰ ਬੋਲਡ ਰੱਖਣਾ ਪੈਂਦਾ ਹੈ, ਥੋੜ੍ਹਾ ਜਿਹਾ ਹਾਜ਼ਰ ਜਵਾਬੀ ਬਣਨਾ ਪੈਂਦਾ ਤਾਂ ਕਿ ਲੋਕ ਤੁਹਾਨੂੰ ਨਾ ਦਬਾਅ ਨਾ ਦੇਣ। ਸਾਡੇ ਦੋਸਤਾਂ ਨੇ ਅੱਜ ਕਾਫ਼ੀ ਸਾਰੇ ਮੈਸੇਜਸ ਭੇਜ ਦਿੱਤੇ ਨੇ ਅਤੇ ਮੈਂ ਤਾਂ ਸੱਚੀ ਮੈਨੂੰ ਕੰਮ ਲਾਇਆ ਪਿਆ ਅੱਜ ਕਿ ਹਾਂ ਬਸ ਮੈਸੇਜ ਪੜ੍ਹਦੀ ਰਹੋ। ਤਾਂ ਚਲੋ ਜੀ, ਪੜ੍ਹਦੇ ਅਸੀਂ ਇੱਕ ਮੈਸੇਜ 'ਤੇ ਪਹੁੰਚ ਗਏ ਹਾਂ ਅਤੇ ਲਿਖਿਆ ਹੈ ਜੀ ਕਰਨਵੀਰ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ ਦੇ ਨੇ ਸਾਨੂੰ ਮੈਸੇਜ ਭੇਜਿਆ ਬਲੈਕਮੇਲ ਗੀਤ ਦਾ, ਪਲ ਪਲ ਦਿਲ ਕੇ ਪਾਸ ਤੁਮ ਰਹਿਤੀ ਹੋ, ਇਹ ਗੀਤ ਲਗਾਇਆ ਜਾਏ ਜੀ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਅਤੇ ਅਗਲੀ ਫਰਮਾਇਸ਼ ਆਈ ਹੈ ਪ੍ਰੋਗਰਾਮ ਦਿਲ ਚਾਹਤਾ ਹੈ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ, ਲਿਖਿਆ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਖੁਸ਼ਨੁਮਾ ਨਮਸਤੇ ਗੁਰਮੀਤ ਸਿੰਘ ਮੀਤਾ ਜੀ ਨੇ ਸਾਨੂੰ ਕੋਈ ਫਰਮਾਇਸ਼ ਨਹੀਂ ਭੇਜੀ, ਸਿਰਫ ਲਿਖਿਆ ਨਵੀਂ ਦਿੱਲੀ। ਠੀਕ ਹੈ ਜੀ, ਅਤੇ ਥੋੜ੍ਹੀ ਜਿਹੀ ਫਰਮਾਇਸ਼ ਲਿਖ ਸਕਦੇ ਵੈਸੇ ਤੁਸੀਂ। ਅਤੇ ਅਗਲਾ ਸਾਡੇ ਕੋਲ ਮੈਸੇਜ ਆਇਆ ਕਾਲਾ ਬਾਜ਼ਾਰ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿੱਤਾ ਜਾਏ ਜੀ। ਕਿਹੜਾ ਗੀਤ ਹੈ? ਗੀਤ ਹੈ ਖੋਇਆ ਖੋਇਆ ਚਾਂਦ ਖੁੱਲ੍ਹਾ। ਅਤੇ ਮੈਸੇਜ ਸਾਨੂੰ ਭੇਜਿਆ ਹੈ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ ਜੌਨ ਡਿ

0: ਐਸਟਰੋ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ, ਨਾ ਹੀ ਬੜਾ ਬੜਾ ਔਖਾ ਹੈ ਤੁਹਾਡਾ, ਬਟ ਗੁੱਡ ਈਵਨਿੰਗ ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਚਲੋ ਜੀ, ਖੋਇਆ ਖੋਇਆ ਚਾਂਦ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਅਸੀਂ ਸੁਣਦੇ ਹਾਂ, ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ। ਅਗਲਾ ਪ੍ਰੋਗਰਾਮ ਵੀ ਇੰਟਰਸਟਿੰਗ ਹੋਏਗਾ, ਜਾਣਾ ਕਿਤੇ ਨਹੀਂ ਹੈ।
1: ਮਸਤੀ ਭਰੀ ਹਵਾ ਜੋ ਚਲੀ, ਖਿਲ ਖਿਲ ਗਈ ਯੇ ਦਿਲ ਕੀ ਕਲੀ, ਮਨ ਕੀ ਗਲੀ ਮੈਂ ਹੈ ਖਲਬਲੀ ਕੇ ਫੁਲ।

ਚਾਂਦ ਵੀ ਖੋਇਆ ਖੋਇਆ ਹੈ ਤਾਂ ਅਸੀਂ ਵੀ ਖੋਏ ਖੋਏ ਹਾਂ, ਕਿਉਂਕਿ ਦੇਖੋ ਰਾਤ ਹੋਣ ਵਾਲੀ ਹੈ, ਹੋ ਹੀ ਰਹੀ ਹੈ ਨਾ, 10 ਵਜ ਗਏ ਨੇ ਅਤੇ ਹੁਣ ਤੁਹਾਡੇ ਅੱਖਾਂ ਦੇ ਵਿੱਚ ਨੀਂਦਰ ਜਿਹੜੀ ਹੈ ਉਹ ਆਉਣ ਲੱਗੀ ਹੈ। ਕਈ ਖਾਣਾ ਖਾ ਰਹੇ ਨੇ ਅਤੇ ਕਈ ਸੋਚ ਰਹੇ ਨੇ ਕਿ ਹੁਣ ਟਾਈਮ ਸਿਰ ਅਸੀਂ ਸੋ ਜਾਂਦੇ ਹਾਂ, ਹੈ ਨਾ। ਪਰ ਹਾਲੇ ਨਾ ਇੱਕ ਪ੍ਰੋਗਰਾਮ ਜਿਹੜਾ ਹੈ ਤੁਹਾਡਾ ਆਉਣ ਵਾਲਾ ਹੈ, ਜਿਹੜਾ ਹੈ ਸ਼ਾਮੇ ਗਜ਼ਲ। ਇਸ ਤੋਂ ਬਾਅਦ ਸ਼ਾਮੇ ਗਜ਼ਲ ਪ੍ਰੋਗਰਾਮ ਹੋਏਗਾ, ਜਿਹਨੂੰ ਸੁਣਦੇ ਸੁਣਦੇ ਤੁਸੀਂ ਸੋ ਜਾਓਗੇ। ਹਾਂ, ਚੈਨ ਦੀ ਨੀਂਦ ਤੁਹਾਨੂੰ ਆਏਗੀ, ਕਿਉਂਕਿ ਉਹ ਗੀਤ, ਉਹ ਗਜ਼ਲ ਹੁੰਦੀਆਂ ਹੀ ਨੇ ਇੰਨੀ ਜ਼ਿਆਦਾ ਖੂਬਸੂਰਤ। ਫਿਲਹਾਲ ਚਲੋ ਫਿਰ ਤੋਂ ਅਸੀਂ ਸੁਣਦੇ ਹਾਂ ਜੀ, ਦੇਖਦੇ ਹਾਂ ਫਰਮਾਇਸ਼ਾਂ ਕਿਹੜੀਆਂ ਕਿਹੜੀਆਂ ਆਈਆਂ। ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਹਮਾਰੀ ਪਸੰਦ ਅਤੇ ਫਿਲਮ ਗੂੰਜ ਉੱਠੀ ਸ਼ਹਿਨਾਈ ਬੋਲ ਦਿਲ ਕਾ ਖਿਲੋਨਾ ਹਾਏ ਟੂਟ ਗਿਆ, ਅਤੇ ਗਾਇਕਾ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਫਰਮਾਇਸ਼ ਭੇਜੀ ਹੈ ਸਾਨੂੰ ਰਾਜਸਥਾਨ ਤੋਂ, ਭਾਈ ਪ੍ਰੇਮ ਸਿੰਘ ਵੜਵਾਲ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਅਤੇ ਇੱਕ ਹੋਰ ਦੋਸਤ ਨੇ ਸਾਨੂੰ ਫਰਮਾਇਸ਼ ਭੇਜੀ ਹੈ, ਸਤਿੰਦਰ ਸਰਤਾਜ ਦਾ ਕੋਈ ਵੀ ਗੀਤ ਲਗਾਇਆ ਜਾਏ। ਓਕੇ ਜੀ, ਸਤਿੰਦਰ ਸਰਤਾਜ ਦਾ, ਬਟ ਮੇਰੇ ਦੋਸਤ ਜਿਹੜੇ ਪ੍ਰੋਗਰਾਮ ਦੇ ਵਿੱਚ ਗੀਤ ਲੱਗਦੇ ਨੇ ਉਹ ਫਿਲਮੀ ਗੀਤ ਲੱਗਦੇ ਨੇ। ਅਤੇ ਉਸ ਤੋਂ ਬਾਅਦ ਫਰਮਾਇਸ਼ ਆਈ ਹੈ ਸਾਡੇ ਕੋਲ ਫਿਲਮ ਹਮ ਆਪਕੇ ਹੈ ਕੌਣ, ਅਸੀਂ ਤੁਹਾਡੇ ਦੋਸਤ ਹਾਂ ਜੀ। ਆਵਾਜ਼ ਲਤਾ ਮੰਗੇਸ਼ਕਰ ਜੀ ਆਵਾਜ਼ ਦੇ ਵਿੱਚ, ਬੋਲ ਦੀਦੀ ਤੇਰਾ ਦੀਵਰ ਦੀਵਾਨਾ। ਠੀਕ ਹੈ ਜੀ, ਹੋਰ ਵੀ ਕਈ ਦੋਸਤ ਨੇ ਜਿਨ੍ਹਾਂ ਦੀ ਫਰਮਾਇਸ਼ਾਂ ਰਹਿ ਗਈਆਂ ਨੇ, ਪਰ ਤੁਸੀਂ ਗੁੱਸਾ ਨਹੀਂ ਕਰਨਾ। ਫਿਲਹਾਲ ਸਾਡੇ ਜਿਹੜੇ ਦੋਸਤ ਨੇ ਫਰਮਾਇਸ਼ ਕਹੀ ਸੀ ਉਹ ਫਰਮਾਇਸ਼ ਅਸੀਂ ਲਗਾਉਂਦੇ ਹਾਂ, ਅਤੇ ਗੁੱਸਾ ਬਿਲਕੁਲ ਨਹੀਂ ਕਰਨਾ ਜੀ। ਦੇਖੋ ਕਈ ਦੋਸਤਾਂ ਦੀ ਫਰਮਾਇਸ਼ਾਂ ਪੂਰੀ ਹੋ ਜਾਂਦੀਆਂ ਨੇ, ਕਈਆਂ ਦੀ ਰਹਿ ਜਾਂਦੀਆਂ ਨੇ। ਕੱਲ੍ਹ ਫਿਰ ਤੋਂ ਇਸੇ ਟਾਈਮ ਤੁਸੀਂ ਫਰਮਾਇਸ਼ ਜਿਹੜੀ ਹੈ ਉਹ ਭੇਜ ਸਕਦੇ ਹੋ ਕਿਸੇ ਹੋਰ ਦੋਸਤ ਨੂੰ।

ਦੁਨੀਆ ਵਿੱਚ ਹਾਂ, ਦੁਨੀਆ ਦਾ ਤਲਬਗਾਰ ਨਹੀਂ ਹਾਂ। ਦੁਨੀਆ ਵਿੱਚ ਹਾਂ, ਦੁਨੀਆ ਦਾ ਤਲਬਗਾਰ ਨਹੀਂ ਹਾਂ। ਬਾਜ਼ਾਰ ਤੋਂ ਲੰਘਿਆ ਜ਼ਰੂਰ ਹਾਂ, ਪਰ ਖਰੀਦਾਰ ਨਹੀਂ ਹਾਂ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਸ਼ਾਮੇ ਗਜ਼ਲ। ਇਹਨਾਂ ਹਸੀਨ ਪਲਾਂ ਨੂੰ ਸੁਰਾਂ, ਅਲਫਾਜ਼ਾਂ ਅਤੇ ਜਜ਼ਬਾਤਾਂ ਦੇ ਨਾਮ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਮਸ਼ਹੂਰ ਸ਼ਾਇਰ ਅਕਬਰ ਇਲਾਹਾਬਾਦੀ ਦੀ ਖੂਬਸੂਰਤ ਸ਼ਾਇਰੀ ਤੋਂ, ਜਿਹੜੀ ਹੁਣੇ ਹੁਣੇ ਤੁਸੀਂ ਸੁਣੀ ਸੀ। ਕਿੰਨੇ ਗਹਿਰੇ ਲਫ਼ਜ਼ ਨੇ ਕਿ ਦੁਨੀਆ ਦੇ ਵਿੱਚ ਰਹਿ ਕੇ ਵੀ ਦੁਨੀਆ ਦੀ ਦੌੜ ਤੋਂ ਥੋੜ੍ਹਾ ਦੂਰ ਰਹਿਣਾ ਹੈ, ਇਹੀ ਤਾਂ ਅਸਲੀ ਸਕੂਨ ਹੈ। ਅਤੇ ਹੁਣ ਚਾਏ ਦੀ ਖੁਸ਼ਬੂ, ਰਾਤ ਦੀ ਠੰਡੀ ਹਵਾ ਅਤੇ ਗਜ਼ਲਾਂ ਦਾ ਨਸ਼ਾ ਲੈ ਕੇ ਅਸੀਂ ਹਾਜ਼ਰ ਹਾਂ ਤੁਹਾਡੇ ਨਾਲ ਅਤੇ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜੀ ਸ਼ਾਮੀ ਗਜ਼ਲ।

ਸ਼ਾਮ ਢਲੀ ਤੇ ਮਜ਼ਾਰ ਦੇ ਕੋਲ ਇੱਕ ਸਕੂਨ ਜਿਹਾ ਛਾ ਗਿਆ। ਸ਼ਾਮ ਢਲੀ ਤੇ ਮਜ਼ਾਰ ਦੇ ਕੋਲ ਇੱਕ ਸਕੂਨ ਜਿਹਾ ਛਾ ਗਿਆ। ਹਵਾ ਦੇ ਹਰ ਝੋਂਕੇ ਵਿੱਚ ਕਿਸੇ ਦੀ ਯਾਦ ਦਾ ਪੈਗਾਮ ਆ ਗਿਆ। ਚਿਰਾਗਾਂ ਦੀ ਰੋਸ਼ਨੀ ਵਿੱਚ ਦਿਲ ਨੇ ਇਹ ਗੱਲ ਸਮਝੀ। ਗੌਰ ਕਰਿਓ, ਚਿਰਾਗਾਂ ਦੀ ਰੋਸ਼ਨੀ ਵਿੱਚ ਦਿਲ ਨੇ ਇਹ ਗੱਲ ਸਮਝੀ, ਜੋ ਸੱਚੇ ਦਿਲ ਨਾਲ ਯਾਦ ਕੀਤੇ ਜਾਣ ਉਹ ਕਦੇ ਦੂਰ ਨਹੀਂ ਜਾਂਦੇ। ਇਸ ਗਜ਼ਲ ਦੇ ਵਿੱਚ ਤੁਸੀਂ ਇੱਕ ਸ਼ਬਦ ਸੁਣਿਆ, ਮਜ਼ਾਰ। ਮਜ਼ਾਰ ਦਾ ਮਤਲਬ ਹੁੰਦਾ ਹੈ ਕਿਸੇ ਬਜ਼ੁਰਗ, ਵਲੀ, ਫਕੀਰ ਜਾਂ ਕਿਸੇ ਮਰਹੂਮ ਸ਼ਖਸ ਦੀ ਕਬਰੀ ਜਾਂ ਫਿਰ ਆਰਾਮਗਾਹ, ਜਿੱਥੇ ਲੋਕ ਅਕੀਦਤ ਨਾਚ ਜਾਂਦੇ ਨੇ। ਮਜ਼ਾਰ ਸਿਰਫ ਮਿੱਟੀ ਦਾ ਇੱਕ ਨਿਸ਼ਾਨ ਨਹੀਂ ਹੁੰਦਾ, ਇਹ ਉਹ ਥਾਂ ਹੁੰਦੀ ਹੈ ਜਿੱਥੇ ਕਿਸੇ ਦੀ ਮੁਹੱਬਤ, ਯਾਦਾਂ ਅਤੇ ਕਹਾਣੀਆਂ ਸਦਾ ਲਈ ਸੋ ਜਾਂਦੀਆਂ ਨੇ।

ਤੇਰੀਆਂ ਮੁਸਕੁਰਾਹਟਾਂ 'ਤੇ ਦਿਲ ਨਿਸਾਰ ਕਰ ਬੈਠਾ, ਤੇਰੀਆਂ ਮੁਸਕੁਰਾਹਟਾਂ 'ਤੇ ਦਿਲ ਨਿਸਾਰ ਕਰ ਬੈਠਾ, ਆਪਣੀ ਹਰ ਖੁਸ਼ੀ ਦਾ ਇਖਤਿਆਰ ਕਰ ਬੈਠਾ। ਪਤਾ ਵੀ ਨਾ ਲੱਗਾ ਕਦੋਂ ਇਹ ਹਾਲ ਹੋ ਗਿਆ, ਕਿ ਪਤਾ ਵੀ ਨਾ ਲੱਗਾ ਕਦੋਂ ਇਹ ਹਾਲ ਹੋ ਗਿਆ, ਮੈਂ ਤੇਰੇ ਪਿਆਰ ਵਿੱਚ ਖੁਦ ਨੂੰ ਵਾਰ ਕਰ ਬੈਠਾ। ਇਸ਼ਕ ਉਹ ਨਹੀਂ ਜੋ ਸਿਰਫ ਅਲਫਾਜ਼ ਵਿੱਚ ਰਹਿ ਜਾਵੇ, ਇਸ਼ਕ ਉਹ ਹੈ ਜੋ ਕਿਸੇ ਦੇ ਨਾਂ 'ਤੇ ਜ਼ਿੰਦਗੀ ਨਿਸਾਰ ਕਰ ਜਾਵੇ। ਜਗਜੀਤ ਸਿੰਘ ਜੀ ਦੀ ਇਸ ਗਜ਼ਲ ਦੇ ਵਿੱਚ ਤੇਰੇ ਨਿਸਾਰ ਸਾਕੀਆਂ ਦੇ ਵਿੱਚ ਤੁਸੀਂ ਇੱਕ ਸ਼ਬਦ ਸੁਣਿਆ ਜਿਸਦਾ ਨਾਂ ਸੀ ਨਿਸਾਰ। ਨਿਸਾਰ ਦਾ ਮਤਲਬ ਹੁੰਦਾ ਹੈ ਕੁਰਬਾਨ ਕਰ ਦੇਣਾ, ਸਮਰਪਿਤ ਕਰ ਦੇਣਾ, ਆਪਣੀ ਜਾਨ ਜਾਂ ਆਪਣਾ ਸਭ ਕੁਛ।

ਇੱਕ ਫਸਾਨਾ ਸੀ ਤੇਰੇ ਪਿਆਰ ਦਾ, ਜੋ ਦਿਲ ਵਿੱਚ ਲਿਖਿਆ ਸੀ ਐਤਬਾਰ ਦਾ। ਇੱਕ ਫਸਾਨਾ ਸੀ ਤੇਰੇ ਪਿਆਰ ਦਾ, ਜੋ ਦਿਲ ਵਿੱਚ ਲਿਖਿਆ ਸੀ ਐਤਬਾਰ ਦਾ। ਵਕਤ ਦੇ ਪੰਨੇ ਬਦਲਦੇ ਗਏ ਕਿ ਵਕਤ ਦੇ ਪੰਨੇ ਬਦਲਦੇ ਗਏ, ਪਰ ਜ਼ਿਕਰ ਅੱਜ ਵੀ ਹੁੰਦਾ ਹੈ ਉਸ ਇਕਰਾਰ ਦਾ। ਤੁਸੀਂ ਇਸ ਗਜ਼ਲ ਦੇ ਵਿੱਚ ਇੱਕ ਸ਼ਬਦ ਸੁਣਿਆ, ਫਸਾਨਾ। ਫਸਾਨਾ ਦਾ ਮਤਲਬ ਹੁੰਦਾ ਹੈ ਕਹਾਣੀ, ਦਾਸਤਾਂ, ਇਸ਼ਕ ਦੀ ਕੋਈ ਯਾਦਗਾਰ ਗੱਲ। ਅਤੇ ਕੁਝ ਫਸਾਨੇ ਕਿਤਾਬਾਂ ਵਿੱਚ ਲਿਖੇ ਜਾਂਦੇ ਨੇ ਅਤੇ ਕੁਝ ਦਿਲ ਦੇ ਪੰਨੇ

ਵਫਾ ਦੇ ਰਾਹਾਂ 'ਤੇ ਚੱਲਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ। ਵਫਾ ਦੇ ਰਾਹਾਂ 'ਤੇ ਚੱਲਣਾ ਹਰ ਕਿਸੇ ਦੀ ਬਸ ਦੀ ਗੱਲ ਨਹੀਂ। ਲੋਕ ਵਾਅਦੇ ਤਾਂ ਕਰ ਲੈਂਦੇ ਨੇ ਪਰ ਨਿਭਾਉਣਾ ਆਸਾਨ ਨਹੀਂ। ਵਫਾ ਦਾ ਮੁੱਲ ਉਹ ਕੀ ਜਾਣਨ ਜਿਨ੍ਹਾਂ ਦਾ ਦਿਲ ਹਰ ਰੋਜ਼ ਬਦਲ ਜਾਂਦਾ ਹੈ। ਅਸੀਂ ਤਾਂ ਇੱਕ ਨਾਂ 'ਤੇ ਉਮਰ ਗੁਜ਼ਾਰੀ ਹੈ ਜਿਨ੍ਹਾਂ ਦਾ ਜ਼ਿਕਰ ਅੱਜ ਵੀ ਸਜਦੇ ਵਿੱਚ ਆ ਜਾਂਦਾ।

ਸ਼ਾਮ ਮੁੱਕ ਸਕਦੀ ਹੈ ਪਰ ਅਲਫਾਜ਼ਾਂ ਦੀ ਖੁਸ਼ਬੂ ਨਹੀਂ। ਮਹਿਫਿਲ ਖਤਮ ਹੋ ਸਕਦੀ ਹੈ ਪਰ ਯਾਦਾਂ ਦੀ ਰੋਸ਼ਨੀ ਨਹੀਂ। ਮਹਿਫਿਲ ਦੇ ਚਿਰਾਗ ਹੁਣ ਹੌਲੀ ਹੌਲੀ ਬੁਝਣ ਲੱਗੇ ਨੇ, ਯਾਦਾਂ ਦੇ ਫੁੱਲ ਦਿਲਾਂ ਵਿੱਚ ਸਜਣ ਲੱਗੇ ਨੇ। ਤੇ ਜੇ ਪਿਆਰ ਨਹੀਂ ਮਿਲਦਾ ਤਾਂ ਫਿਰ ਦਿਲ 'ਤੇ ਸੱਟ ਨੂੰ ਲੱਗਣਾ ਹੁੰਦਾ ਹੈ।

ਜੇ ਪਿਆਰ ਨਹੀਂ ਮਿਲਦਾ ਦਿਲ 'ਤੇ ਸੱਟ ਨੂੰ ਲੱਗਣਾ ਹੁੰਦਾ ਹੈ। ਜਾਣਾ ਕਿਤੇ ਨਹੀਂ ਕਿਉਂਕਿ ਅਗਲਾ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੁੰਦਾ ਹੈ। ਤੁਸੀਂ ਚੁਣ ਕੀਤਾ 102.7 ਮੈਗਾਹਰਟਜ਼ 'ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ 'ਤੇ ਪ੍ਰੋਗਰਾਮ ਇੰਜੋਏ ਕਰ ਰਹੀ ਸੀ ਇੱਕ ਸ਼ਾਮੇ ਗਜ਼ਲ, ਅਤੇ ਇਸ ਤੋਂ ਬਾਅਦ ਪ੍ਰੋਗਰਾਮ ਇੰਜੋਏ ਕਰੋਗੇ ਇੱਕ ਪਿਆਰ ਕਾ ਨਗਮਾ ਹੈ।

ਤੇ ਕਹਿੰਦੇ ਨੇ ਹਰ ਮੁਲਾਕਾਤ ਦਾ ਇੱਕ ਅੰਜਾਮ ਜ਼ਰੂਰ ਹੁੰਦਾ ਹੈ। ਹਰ ਮੁਲਾਕਾਤ ਦਾ ਇੱਕ ਅੰਜਾਮ ਜ਼ਰੂਰ ਹੁੰਦਾ ਹੈ। ਹਰ ਮਹਿਫਿਲ ਨੂੰ ਇੱਕ ਸਲਾਮ ਜ਼ਰੂਰ ਹੁੰਦਾ ਹੈ। ਤੁਹਾਡੇ ਪਿਆਰ ਲਈ ਦਿਲੋਂ ਸ਼ੁਕਰੀਆ। ਹੁਣ ਇਜਾਜ਼ਤ ਚਾਹੀਦੀ ਹੈ ਪ੍ਰੋਗਰਾਮ ਸ਼ਾਮੇ ਗਜ਼ਲ ਤੋਂ। ਹਸੀਨ ਸ਼ਾਮ ਵਿੱਚ ਮੁਲਾਕਾਤ ਜ਼ਰੂਰ ਹੋਏਗੀ।

ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ। ਇੱਕ ਪਿਆਰ ਕਾ ਨਗਮਾ ਹੈ, ਪਿਆਰ ਅਹਿਸਾਸ ਤੇ ਯਾਦਾਂ ਦੇ ਇਸ ਹਸੀਨ ਸਫ਼ਰ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ। ਪ੍ਰੋਗਰਾਮ ਦਾ ਨਾਂ ਹੀ ਸਭ ਕੁਝ ਕਹਿ ਦਿੰਦਾ, ਇੱਕ ਪਿਆਰ ਕਾ ਨਗਮਾ ਹੈ। ਜ਼ਿੰਦਗੀ ਵੀ ਇੱਕ ਗੀਤ ਵਾਂਗ ਹੁੰਦੀ ਹੈ, ਕੁਝ ਸੁਰ ਖੁਸ਼ੀਆਂ ਦੇ, ਕੁਝ ਦਰਦ ਦੇ ਅਤੇ ਕੁਝ ਉਹ ਯਾਦਾਂ ਦੇ ਜੋ ਉਮਰ ਭਰ ਦਿਲ ਦੇ ਕਿਸੇ ਕੋਨੇ ਦੇ ਵਿੱਚ ਮਹਿਫੂਜ਼ ਰਹਿੰਦੀਆਂ ਨੇ। ਅਤੇ ਹੁਣ ਅਸੀਂ ਰੈਟਰੋ ਗੀਤ ਸੁਣਾਂਗੇ, ਆਪਣੇ ਦਿਲ ਦੇ ਕਿਸੇ ਕੋਨੇ ਦੇ ਵਿੱਚ ਜਿਹੜੀ ਅਸੀਂ ਖਾਲੀ ਥਾਂ ਛੱਡੀ ਹੈ ਸਕੂਨ ਦੇ ਲਈ, ਉਹ ਸਕੂਨ ਤੁਹਾਨੂੰ ਇਹਨਾਂ ਗੀਤਾਂ ਦੇ ਜ਼ਰੀਏ ਜ਼ਰੂਰ ਮਿਲੇਗਾ। ਅੱਖਾਂ ਬੰਦ ਕਰੋ ਅਤੇ ਖੂਬਸੂਰਤ ਗੀਤਾਂ ਨੂੰ ਇੰਜੋਏ ਕਰੋ।

ਦਿਲ ਤਾਂ ਦਿਲ ਹੈ, ਦਿਲ ਤਾਂ ਦਿਲ ਹੈ ਸਜਣਾ, ਇਹ ਜਜ਼ਬਾਤ ਨਾਲ ਭਰ ਜਾਂਦਾ ਹੈ। ਦਿਲ ਤਾਂ ਦਿਲ ਹੈ ਸਜਣਾ, ਇਹ ਜਜ਼ਬਾਤ ਨਾਲ ਭਰ ਜਾਂਦਾ ਹੈ, ਕਦੇ ਹਸਾ ਦਿੰਦਾ ਅਤੇ ਕਦੇ ਕਿਸੇ ਦੀ ਯਾਦ ਵਿੱਚ ਰੋ ਪੈਂਦਾ। ਸੁਣਦੇ ਹਾਂ ਅਗਲਾ ਗੀਤ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ, ਦਕਨ ਕੀ ਹਸੀਨਾ।

ਹਸੀਨ ਚਿਹਰੇ ਤਾਂ ਰੋਜ਼ ਨਜ਼ਰ ਆ ਜਾਂਦੇ ਨੇ, ਹਸੀਨ ਚਿਹਰੇ ਤਾਂ ਰੋਜ਼ ਨਜ਼ਰ ਆ ਜਾਂਦੇ ਨੇ, ਪਰ ਹਸੀਨ ਦਿਲ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ।

0: ਪੀਆ ਬਿਨਾ ਇਹ ਸ਼ਾਮ ਵੀ ਅਧੂਰੀ ਲੱਗਦੀ ਹੈ, ਪੀਆ ਬਿਨਾ ਇਹ ਸ਼ਾਮ ਵੀ ਅਧੂਰੀ ਲੱਗਦੀ ਹੈ, ਹਰ ਖੁਸ਼ੀ ਵੀ ਦਿਲ ਨੂੰ ਥੋੜ੍ਹੀ ਥੋੜ੍ਹੀ ਦੂਰੀ ਲੱਗਦੀ ਹੈ।
1: ਮਾਥੇ ਪੇ
2: ਬਿੰਦੀਆਂ ਹੈ,
1: ਤੋ ਬਾਲੋਂ ਮੇ
2: ਗਜਰਾ ਹੈ,
1: ਆਂਖੋਂ ਮੇ
2: ਗਜਰਾ ਹੈ।
1: ਓਹੋ।